ਸਲੋਕ ਮਹਲਾ ਪਹਿਲਾ। ਜੇਕਰ ਸੁਤਕ ਮੰਨਿਆ ਸਭ ਤੇ ਸੁਤਕ ਹੋਏ, ਗੋਹੇ ਅਤੇ ਲੱਕੜੀ ਅੰਦਰ ਕੀੜਾ।

0: ਆਏ ਨਾਨਕ ਜਨੀ ਗੁਰਮੁਖ ਬੁੱਝਿਆ ਨਾ ਸੋ ਤੱਕ ਨਾ ਪੌੜੀ ਸਤਿਗੁਰ ਵੱਡਾ ਕਰ ਸਲਾਹੀਐ
1: ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀਆਂ ਆਈਆਂ ਜਾਤ ਭਾਣਾ ਤਾਂ ਮਨ ਵਸਾਈਆਂ ਕਰ ਕੋ ਮਸਤ ਖੱਤ ਥਰ ਵਿੱਚੋਂ ਮਾਰ ਕੱਢਿਆ ਬਰਿਆਈਆਂ ਸਹਿ ਤੁੱਠੈ ਨੋ ਨਿਦ ਪਾਈਆਂ ਸਹਿ ਤੁੱਠੈ ਨੋ ਨਿਦ ਪਾਈਆਂ।

0: ਪਾਪੀ ਸੋਤਨ ਕੱਢਿਆ ਥੁੱਕਾ ਪਈਆਂ ਤਿੱਤ ਜਿਤ ਮੁਖ ਨਾਮ ਨਾ ਉਚਰੈ ਬਿਨ ਨਾ ਵੈ ਰਸ ਖਾਹੇ ਨਾਨਕੇ ਵੇ ਜਾਣੀਐ ਤਿਤ ਮੁਖ ਥੁੱਕਾ ਪਾਹੇ ਮਹੱਲਾ ਪਹਿਲਾ
1: ਭੰਡ ਜੰਮੀਐ ਭੰਡ ਨਿੰਮੀਐ ਭੰਡ ਮੰਗਣ ਵੀ ਆਹੋ ਭੰਡੋ ਹੋਵੇ ਦੋਸੀ ਭੰਡੋ ਚੱਲੇ ਰਾ ਭੰਡ ਮੂਆ ਭੰਡ ਪਹਲੀਐ ਭੰਡ ਹੋਵੇ ਬੰਧਾਨ ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾਨ ਭੰਡੋ ਹੀ ਭੰਡ ਉਪਜੈ ਭੰਡੈ ਬਾਜ

ਥੋੜੀ ਸਭ ਕੋ ਆਖੇ ਆਪਣਾ ਜਿਸ ਨਾ ਹੀ ਸੋਚਣ ਕੱਢੀਏ ਕੀਤਾ ਆਪੋ ਆਪਣਾ ਭੇ ਲੇਖਾ ਸੰਡੀਏ ਜਾ ਰਹਿਣਾ ਨਹੀਂ ਹੈ ਤੇ ਜਗ ਤਾਂ ਕਾਇਦ ਘਰ ਬਹੰਡੀਏ ਮੰਦਾ ਕਿਸੇ ਨਾ ਆਖੀਆ ਪੜਖ ਰੇਹੋ ਬੁਝੀਏ ਮੂਰਖ

0: ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋ ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ ਫਿੱਕਾ ਦਰਗਹਿ ਸੱਡੀਏ ਮੋ ਥੁੱਕਾ ਫਿੱਕੇ ਪਾਹੇ ਫਿੱਕਾ ਮੂਰਖ ਆਖੀਏ ਪਾਣਾ ਲੈ ਸਜਾਹੇ ਮਹੱਲਾ ਪਹਿਲਾ
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ ਅਸਰ ਤੀਰੇ ਜੇ ਨਾਵੇ ਉਤਰੈ ਨਾਹੀ ਮੈਂ ਜਿਨ ਪਟ ਅੰਦਰ ਬਾਹਰ ਗੁਦਰ ਤੇ

ਕੌੜੀ ਆਪੇ ਹੀ ਕਰਨਾ ਕਿਉਂ ਕਲ ਆਪੇ ਹੀ ਤੈ ਥਾਰੀ ਹੈ ਦੇਖੇ ਕਿਤਾ ਆਪਣਾ ਤਰਕ ਚੀ ਪੱਕੀ ਸਾਰੀ ਹੈ ਜੋ ਆਇਆ ਸੋ ਚਲ ਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪ੍ਰਾਣ ਹੈ ਕਿ ਉਸ ਮਨੋ ਵਿਸਾਰੀ ਹੈ।

ਮੰਦਾ ਮੋਹਨਾ ਕੀ ਚੇਦੇ ਲੰਮੀ ਨਦਰ ਨਿਹਾਲੀਐ ਜੋ ਸਾਹਿਬ ਨਾਲ ਨਹਾਰੀਐ ਤੇ ਵੇਹੋ ਪਾਸਾ ਢਾਲੀਐ ਕਿਛਲਾ ਹੈ ਉੱਪਰ ਖਾਲੀਐ ਕਿਛਲਾ ਹੈ ਉੱਪਰ।

0: ਗੱਲਾਂ ਕਰੇ ਕਨੇਰੀਆਂ ਖਸ ਨਾ ਪਾਏ ਸਾਧੂ ਆਪ ਗਵਾਏ ਸੋ ਵਾਹਿਗੁਰੂ ਚਾਕਰ ਲੱਗੇ ਚੱਕਰੀ ਨਾਲੇ ਘਰ ਬਾਰ ਗੱਲਾਂ ਕਰੇ ਕਨੇਰੀਆਂ ਖਸ ਨਾ ਪਾਏ ਸਾ ਆਪ ਗਵਾਏ ਸੇਵਾ ਕਰੇ ਤਾਂ ਤਾਂ ਕਿਛ ਪਾਏ ਮਾਣ ਨਾਨਕ ਜਿਸਨੂੰ ਲੱਗਾ ਤਿਸ ਮਿਲੈ ਲੱਗਾ ਸੋ ਪ੍ਰਵਾਨ ਮਹੱਲਾ ਦੂਜਾ
1: ਜੋ ਜੀ ਹੋਏ ਸੋ ਮੌਕਾ ਕਹਿਆ ਵਾ ਬੀਜੇ ਬਿਖ ਮੰਗੇ ਅੰਮ੍ਰਿਤ ਵੇਖੋ ਇਹੋ

0: ਪਈਏ ਨਾਨਕ ਸਾਕਰ ਮਾਤ ਸਾਹਿਬ ਤੁਠੇ ਜੋ ਮਿਲੇ ਮਹੱਲਾ ਦੂਜਾ
1: ਏਕ ਨਹੀਂ ਚਾਕਰੀ ਭੋਗ ਸੁਣਾ ਜਾਏ ਨਾਨਕ ਸੇਵਕਾ ਡੀਏ ਜੇ ਸੇਤੀ ਖਸਮ ਸਮਾਏ ਪੜੀ ਨਾਨਕ।

ਕੋੜੀ ਨਾਨਕ ਕੰਤਨਾ ਜਪਨੀ ਹਰ ਤਾ ਕੇ ਭਾਰਾਵਾਰ ਆਪ ਕਰਾਏ ਸਾਖਤ ਵੀਰ ਆਪ ਕਰਾਏ ਮਾਰ ਇੱਕ ਨਾ ਗਲੀ ਜੰਜੀਰੇ ਇੱਕ ਤੁਰੀ ਚੜ੍ਹਿਆ ਵੀ ਸਿਆਰ ਆਪ ਕਰਾਏ ਘਰੇ ਆਪ ਹੋ ਕੈਸੋ ਕਰੀ ਪੁਕਾਰ ਨਾਨਕ ਕਰਨਾ ਜਨ ਕੀਆ ਫਿਰ ਤਿਸੀ ਕਰਨੀ ਸਾਰ।

0: ਕਾ ਨਦਰ ਕਰੇ ਮਹੱਲਾ ਦੂਜਾ।
1: ਆਪੇ ਸਜ ਕਰੇ ਆਪ ਜਾਈ ਪੇ ਰੱਖੇ ਆਪ ਇਸ ਵਿੱਚ ਜੰਤ ਪਾਏ ਕਹਿ ਦੇਖੇ ਥਾ ਪਿਓ ਥਾ ਕਿਸ ਨੋ ਕਹੀਏ ਨਾਨਕਾ। ਸਭ ਕਿਛੇ ਆਪੇ ਆਪ ਸਭ ਕਿਛੇ ਆਪੇ ਆਪ ਪੌੜੀ ਵਡੇਕੀਆਂ ਵਡਿਆ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਥੋੜੀ ਵੱਡੇ ਕਿਆ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀ ਅਰਜਕ ਸੰਭਾਹੇ, ਸਾਈ ਕਾਰ ਕਮਾਵਣੀ ਤੁਰ ਛੋਡੀ ਤਿੰਨੇ ਪਾਏ, ਨਾਨਕੇ ਕੀ ਬਾਹਰੀ ਹੋਰ ਦੂਜੀ ਨਾਹੀ ਜਾਏ, ਸੋ ਕਰੇ ਜੇ ਤਿਸਰ ਜਾਏ, ਸੋ ਕਰੇ ਜੇ ਤਿਸਰ ਜਾਏ।

0: ਆਦਿ ਵਿੱਚੋਂ ਜ਼ੁਲਮ, ਝੂਠ, ਫਰੇਬ, ਲਾਲਚ, ਚੋਰੀ ਆਦਿ ਬੁਰਾਈਆਂ ਤੋਂ ਲੋਕਾਂ ਨੂੰ ਦੂਰ ਲੈ ਜਾਣ ਲਈ ਕਈ ਦੇਸ਼ ਭਗਤਾਂ, ਗੁਰੂ ਸਾਹਿਬਾਨ ਅਤੇ ਪੀਰਾਂ ਫਕੀਰਾਂ ਨੇ ਆਪਣਾ ਯੋਗਦਾਨ ਪਾਇਆ, ਇੱਥੋਂ ਤੱਕ ਕਿ ਆਪਣਾ ਆਪਾ ਹੀ ਵਾਰ ਦਿੱਤਾ। ਇਬਰਾਹਿਮ ਸਾਹਿਬ ਅਤੇ ਉਹਨਾਂ ਦੇ ਪੁੱਤਰ ਹਜ਼ਰਤ ਇਸਮਾਇਲ ਨੇ ਅਰਬ ਦੇ ਸਭ ਤੋਂ ਪੁਰਾਣੇ ਸ਼ਹਿਰ ਮੱਕੇ ਵਿੱਚ ਇੱਕ ਮੰਦਰ ਬਣਵਾਇਆ, ਜਿਸ ਦਾ ਨਾਮ ਕਾਬਾ ਸ਼ਰੀਫ ਰੱਖਿਆ। ਹਜ਼ਰਤ ਇਸਮਾਇਲ ਸਾਹਿਬ ਨੇ ਵੀ ਆਪਣੇ ਪਿਤਾ ਵਾਂਗ ਅੱਲਾਹ ਦੇ ਫੁਰਮਾਨ ਨੂੰ ਹਰ ਮਾਨਵ ਤੱਕ ਪਹੁੰਚਾਉਣਾ ਆਪਣਾ ਕਰਤੱਵ ਸਮਝਿਆ। ਇੱਕ ਵਾਰ ਉਹਨਾਂ ਨੂੰ ਮਾਨਵ ਕਲਿਆਣ ਲਈ ਕੁਰਬਾਨੀ ਵੀ ਦੇਣੀ ਪੈ ਗਈ। ਜਦੋਂ ਕੁਰਬਾਨੀ ਦੇਣ ਦਾ ਸਮਾਂ ਆਇਆ ਤਾਂ ਖੁਦਾ ਦੀ ਰਹਿਮਤ ਕਿ ਤਲਵਾਰ ਇਸਮਾਇਲ ਸਾਹਿਬ ਦੀ ਗਰਦਨ 'ਤੇ ਵਾਰ ਨਾ ਕਰ ਸਕੀ, ਜਿਸ ਦੇ ਬਦਲੇ ਇੱਕ ਦੁੰਬਾ ਨਸਲ ਦੀ ਇੱਕ ਭੇਡ ਕੁਰਬਾਨ ਹੋ ਗਈ। ਇਸ ਤਰ੍ਹਾਂ ਖੁਦਾ ਦੇ ਬੰਦੇ ਇਹਨਾਂ ਪੈਗੰਬਰਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਇਹ ਪ੍ਰੇਰਣਾ ਲੈਂਦੇ ਨੇ ਕਿ ਹਰ ਤਰ੍ਹਾਂ ਦੀ ਕੁਰਬਾਨੀ ਦੇਣਾ ਵੀ ਇਨਸਾਨ ਦਾ ਆਪਣਾ ਫਰਜ਼ ਹੈ।
1: ਇਹ ਸੀ ਗਿਆਨ ਅੰਮ੍ਰਿਤ। ਆਓ ਹੁਣ ਸਰਵਨ ਕਰਦੇ ਹਾਂ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

ਤੁਸੀਂ ਸਰਵਨ ਕਰ ਰਹੇ ਹੋ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਪਰਮਾਤਮਾ ਦੇ ਨਾਮ ਵਿੱਚ ਅਨੰਤ ਸੁੱਖ ਹੈ, ਮਨ ਉਸੀ ਕੀ ਕਰੋ ਪ੍ਰਾਰਥਨਾ।

ਤੁਸੀਂ ਸਰਵਨ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਅਮ ਵੇਵ 343 ਸ਼੍ਰੀਆ 6 ਮੀਟਰ ਯਾਨੀ 873 ਕਿਲੋ ਹਰਟਸ, FM ਬੈਂਡ 103.6 ਮੈਗਾਹਰਟਸ ਅੰਮ੍ਰਿਤਸਰ ਅਤੇ DTH ਸੀ AIR ਪੰਜਾਬ ਸੇਵਾ ਦਾ ਇਹ ਹੈ ਜਲੰਧਰ ਕੇਂਦਰ। ਹੁਣ ਪੇਸ਼ ਹੈ ਖੇਤੀਬਾੜੀ ਪ੍ਰੋਗਰਾਮ।

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਰੁੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਹਾਲ ਚਾਲ ਤਕੜਾ, ਚੰਗਾ, ਸ਼ੁਕਰ ਮਾਲਕ ਦਾ। ਦੇਖੋ, ਖੇਤੀਬਾੜੀ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਗੰਭੀਰ ਚੀਜ਼ ਸੋਚਣ ਵਾਲੀ ਆ ਉਹ ਹੈ ਖੇਤੀ ਖਰਚਾ। ਖੇਤੀ ਖਰਚਾ ਸਾਡਾ ਹਮੇਸ਼ਾ ਅਸੀਂ ਦੇਖਦੇ ਹਾਂ ਕਿ ਉੱਪਰ ਦੀ ਜਾ ਰਿਹਾ ਹੈ। ਸੋ ਇਸ ਕਰਕੇ ਇਹਦੇ 'ਚ ਤਵੱਜੋ ਦੇਣ ਦੀ ਲੋੜ ਹੈ। ਜੇ ਸਾਨੂੰ ਸਰਕਾਰ ਕਰਜ਼ ਦੀਆਂ ਸਹੂਲਤਾਂ ਦਿੰਦੀ ਹੈ, ਸਬਸਿਡੀਆਂ ਦਿੰਦੀ ਹੈ, ਇਹਦਾ ਮਤਲਬ ਇਹ ਨਹੀਂ ਕਿ ਅਸੀਂ ਕਰਜ਼ਾ ਜ਼ਰੂਰ ਹੀ ਲੈਣਾ ਆ। ਜੇ ਲੋੜ ਹੈ, ਜਿਸ ਕੰਮ ਲਈ ਲੋੜ ਹੈ, ਉਹਦੇ ਲਈ ਤਾਂ ਕਰਜ਼ਾ ਲੈਣਾ ਕੋਈ ਮਤਲਬ ਮਾੜੀ ਗੱਲ ਨਹੀਂ ਹੈ। ਪਰ ਅੱਜ ਸੰਧੂ ਸਾਹਿਬ ਫਿਕਰ ਇਸ ਗੱਲ ਦੀ ਹੈ ਕਿ ਜਿਹੜੇ ਕੰਮ ਲਈ ਸਾਨੂੰ ਪੈਸੇ ਦੀ ਜ਼ਰੂਰਤ ਹੁੰਦੀ ਹੈ, ਅਸੀਂ ਉਸ ਕੰਮ ਲਈ ਪੈਸਾ ਨਹੀਂ ਲੈਂਦੇ, ਉਹਦੀ ਦੁਰਵਰਤੋਂ ਕਰਦੇ ਹਾਂ।
1: ਜਾਂ ਕਿਸੇ ਹੋਰ ਪਾਸੇ ਵਰਤ ਲੈਂਦੇ ਹਾਂ,
0: ਉਸ ਹੋਰ ਪਾਸੇ ਵਰਤ ਲੈਂਦੇ ਹਾਂ। ਸੋ ਇਹ ਜਿਹੜੀ ਚੀਜ਼ ਹੈ, ਕਿਤੇ ਨਾ ਕਿਤੇ ਕਿਸਾਨੀ ਦੇ ਹਿੱਸੇ ਜਿਹੜੀ ਮਾੜੀ ਚੀਜ਼ ਹੈ, ਕਿਉਂਕਿ ਫਿਰ ਕਿਸ਼ਤਾਂ ਨਹੀਂ ਲਹਿੰਦੀਆਂ, ਕਰਜ਼ਾ ਵਾਪਸੀ ਨਹੀਂ ਹੁੰਦੀ,

0: ਅਤੇ ਫਿਰ ਜ਼ਿਮੀਂਦਾਰ ਜਿਹੜਾ ਹੈ ਕਰਸਾ ਦੇ ਵਿੱਚ ਔਖੀ ਘੜੀ ਚੱਲਿਆ ਜਾਂਦਾ ਹੈ। ਸੋ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕਰਜ਼ਾ ਇੱਕ ਜਿੱਦਾਂ ਆਪਾਂ ਸਿਆਣੇ ਕਹਿੰਦੇ ਮਿੱਠਾ ਜ਼ਹਿਰ ਹੈ, ਲਓ ਜਿੰਨੀ ਲੋੜ ਹੈ, ਜਿਸ ਕੰਮ ਲਈ ਲੋੜ ਹੈ, ਨਹੀਂ ਤਾਂ ਗੁਰੇਜ਼ ਪਰਹੇਜ਼ ਕਰਨਾ ਬਿਹਤਰ ਰਹਿੰਦਾ ਹੈ।
1: ਖਾਸ ਕਰਕੇ ਦੇਖੋ ਨਾਲ ਕਰਜ਼ੇ ਨਾਲ ਰਾਮ ਜੀ, ਕਿ ਵਾਧੂ ਦੀ ਖੇਤੀ ਮਸ਼ੀਨਰੀ ਖਰੀਦਣਾ ਵੀ ਇੱਕ ਤਰ੍ਹਾਂ ਦਾ ਬੋਝ ਹੀ ਹੈ।
0: ਇਹ ਕਰਜ਼ਾ ਚੜਾਉਣ ਦਾ ਇਹੀ ਕਾਰਨ, ਵੱਡਾ ਕਾਰਨ ਤਾਂ ਪੰਜਾਬ ਦੇ ਵਿੱਚ
1: ਆਪਾਂ ਜੇ ਕਹੀਏ ਕਿ ਹਰ ਪਾਸ ਹਰ ਮਸ਼ੀਨਰੀ ਮੇਰੇ ਕੋਲ ਹੋਵੇ, ਇਹ ਨਾ ਤਾਂ ਸੰਭਵ ਹੈ ਅਤੇ ਨਾ ਹੀ ਫਾਇਦੇਮੰਦ ਹੈ।
0: ਫਾਇਦੇਮੰਦ
1: ਕੁਛ ਮਸ਼ੀਨਰੀ ਜਿਹੜੀ ਦੇਖੋ ਆਪਾਂ ਲੈ ਸਕਦੇ ਹਾਂ, ਜਿਹੜੀ ਕਿ ਸਾਨੂੰ ਪਤਾ ਵੀ 12 ਮਹੀਨੇ 30 ਦਿਨ ਕੰਮ ਆਉਣੀ ਹੈ, ਅਤੇ ਜਿਹੜੀ ਸਾਲ ਛਮਾਹੀ ਕੰਮ ਆਉਣੀ ਹੈ, ਕੋਈ ਮਹੀਨੇ 2 ਮਹੀਨੇ ਚੱਲਣੀ ਹੈ, ਜੇ ਉਹ ਕਿਰਾਏ 'ਤੇ ਮਿਲ ਜਾਏ ਤਾਂ ਉਹ ਚੰਗੀ ਗੱਲ ਆ, ਬਜਾਏ ਕਿ ਉਹਨੂੰ ਆਪਣੇ ਖਰੀਦਣ ਦੇ।
0: ਦੇਖੋ ਜੋਤ ਦੇ ਲਿਹਾਜ਼ ਨਾਲ ਪਹਿਲਾਂ ਤਾਂ ਇਹ ਦੇਖੋ ਕਿ ਮੇਰੇ ਕੋਲ ਜੋਤ ਕਿੰਨੀ ਹੈ, ਮੇਰੇ ਕੋਲ ਕੰਮ ਕਿੰਨਾ ਹੈ, ਇੱਕ ਸਾਲ ਦੇ ਵਿੱਚ ਮਸ਼ੀਨਰੀ ਤੋਂ ਮੈਂ ਕੰਮ ਕਿੰਨਾ ਲੈਣਾ ਹੈ। ਜੇ ਤਾਂ ਤੁਹਾਡੇ ਕੋਲ ਉਸ ਲਿਹਾਜ਼ ਨਾਲ ਹਿਸਾਬ ਕਿਤਾਬ ਨਾਲ ਕੰਮ ਹੈ ਤਾਂ ਫਿਰ ਤਾਂ ਮਸ਼ੀਨਰੀ ਖਰੀਦੋ, ਨਹੀਂ ਤਾਂ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ, ਕਿਉਂਕਿ ਡਰਿੱਲਾਂ ਤੋਂ ਲੈ ਕੇ ਆਪਾਂ ਦੇਖਦੇ ਹਾਂ ਕਿ ਮਸ਼ੀਨੀਕਰਨ ਤਾਂ ਹਰ ਪਾਸੇ ਹੈ, ਮਸ਼ੀਨਾਂ ਦੀ ਖੇਤੀ ਹੈ, ਅਤੇ ਸਾਰੀਆਂ ਮਸ਼ੀਨਾਂ ਜੇ ਤੁਸੀਂ ਘਰੇ ਇਕੱਠੀਆਂ ਕਰਕੇ ਰੱਖ ਲਓ ਉਹ ਕੋਈ ਸਿਆਣਪ ਨਹੀਂ ਹੈ, ਕਿਉਂਕਿ ਅੱਜ ਸਾਡੇ ਕੋਲ ਖੇਤੀ ਸੰਦ ਬੈਂਕ ਵੀ ਹੈ, ਬਹੁਤ ਸਾਰੀਆਂ ਐਸੀਆਂ ਸੁਵਿਧਾਵਾਂ ਆ ਗਈਆਂ, ਜਿਹੜਾ ਕੰਮ ਅਸੀਂ ਕਿਰਾਏ 'ਤੇ ਕਰਾ ਕੇ ਸਾਡਾ ਸਰ ਸਕਦਾ ਹੈ, ਉਹਦੇ ਲਈ ਮਸ਼ੀਨਰੀ ਸਾਨੂੰ ਲੈਣੀ ਕੋਈ ਬਹੁਤ ਹੀ ਵਧੀਆ ਚੀਜ਼ ਨਹੀਂ ਹੈ।
1: ਨਾ ਖਾਸ ਕਰਕੇ ਮਹਿੰਗੀ,
0: ਹਾਂ
1: ਕਈ ਮਸ਼ੀਨਰੀ ਤਾਂ ਬਹੁਤ ਮਹਿੰਗੀਆਂ ਹੋ ਰਹੀਆਂ ਰਾਮ ਜੀ।
0: ਆਹੋ ਜੀ,
1: ਇਸ ਕਰਕੇ ਜੇ ਉਹ ਅਸੀਂ ਇਕੱਠੇ ਹੋ ਕੇ ਲੈ ਲਓ, ਜਿੱਦਾਂ ਹੁਣ ਆਪਣੇ ਸੁਸਾਇਟੀ ਬਣਾਈ ਹੈ ਪਿੰਡ 'ਚ, ਜੇ ਉਹ ਲੈ ਲਵੇ
0: ਬਿਲਕੁਲ,
1: ਅਤੇ ਅਸੀਂ ਬੜੇ ਵਧੀਆ ਤਰੀਕੇ ਨਾਲ ਉਹਨੂੰ ਆਪਾਂ ਜਿਹੜਾ ਹੈ ਸਮੇਂ ਸਮੇਂ 'ਤੇ ਇਸਤੇਮਾਲ ਕਰ ਸਕਦੇ ਹਾਂ, ਅਤੇ ਸਾਨੂੰ ਫਾਇਦੇਮੰਦ ਵੀ ਰਹੇਗੀ ਉਹ ਜੀ।
0: ਰਹੇਗੀ ਜੀ, ਰਹੇਗੀ। ਦੂਸਰਾ ਜਿਹੜਾ ਸੰਧੂ ਸਾਹਿਬ ਜ਼ਿਕਰ ਇਹ ਵੀ ਕਰਨਾ ਹੈ ਕਿ ਦੇਖੋ ਖੇਤੀ ਮਸ਼ੀਨਰੀ ਲੈਣੀ ਜਾਂ ਖੇਤੀ ਮਸ਼ੀਨਰੀ ਨੂੰ ਅੱਗੋਂ ਬਣਾ ਤਾਂ ਲੈਂਦੇ ਹਾਂ, ਉਹਦੀ ਸਾਂਭ ਸੰਭਾਲ ਦੇ ਵਿੱਚ ਬੜੀ ਉਹ ਹੈ ਕਿ ਅੱਜ ਸੰਦ ਘਰਾਂ ਦੇ ਵਿੱਚ ਲਿਆ ਕੇ ਖੜੇ ਕੀਤੇ ਆ, ਮੁੜ ਕੇ ਕੋਈ ਇਹ ਨਹੀਂ ਦੇਖਦਾ ਵੀ ਮੀਂਹ ਕਣੀ ਪੈ ਰਹੀ ਹੈ ਇਹਦੇ ਉੱਤੇ, ਇਹਦੇ ਸਾਫ਼ ਸਫਾਈ ਦਾ ਧਿਆਨ ਵੀ ਰੱਖਣਾ ਹੈ ਕਿ ਨਹੀਂ ਰੱਖਣਾ ਹੈ, ਕਿਉਂਕਿ ਖੇਤੀ ਦੇ ਵਿੱਚ ਮਸ਼ੀਨ ਕੋਈ ਵੀ ਸਸਤੀ ਨਹੀਂ, ਡਰਿੱਲ ਮਸ਼ੀਨਾਂ ਵੀ ਬਹੁਤ ਮਹਿੰਗੀਆਂ ਨੇ, ਟਰੈਕਟਰ ਤਾਂ ਦੇਖੋ ਤੁਸੀਂ ਦੇਖੋ ਵੀ ਸਭ ਤੋਂ ਮਸ਼ੀਨਰੀ ਦਾ ਜਿਹਨੂੰ ਅਸੀਂ ਇਹ ਕਹਿ ਸਕਦੇ ਹਾਂ ਮੂਹਰੀ ਬੰਦਾ ਹੈ,
1: ਜਿਹਨੇ ਸਾਰੀ ਚਲਾਉਣੀ ਹੈ
0: ਸਾਰੀ ਚਲਾਉਣੀ ਹੈ। ਸੋ ਇਸ ਕਰਕੇ ਸਾਰੀ ਮਸ਼ੀਨਰੀ ਦੀ ਸਾਂਭ ਸੰਭਾਲ ਜਿਹੜੀ ਹੈ ਵਰਤੋਂ ਤੋਂ ਪਹਿਲੋਂ ਅਤੇ ਵਰਤੋਂ ਤੋਂ ਬਾਅਦ
1: ਬਹੁਤ ਜ਼ਰੂਰੀ,
0: ਬਹੁਤ ਜ਼ਰੂਰੀ ਹੈ। ਇੱਕ ਤਾਂ ਇਹੀ ਹੈ ਕਿ ਜਿੱਦਾਂ ਆਪਾਂ ਖੇਤੀ ਮਸ਼ੀਨਰੀ ਦੇ ਵਿੱਚ ਪਹਿਲਾ ਮੰਤਰ ਤਾਂ ਇਹੀ ਆ ਜਾਂਦਾ ਵੀ ਜੇ ਤੁਸੀਂ ਅਣਜਾਣ ਬੰਦੇ ਦੇ ਕੋਲ ਮਸ਼ੀਨਰੀ ਦੇਤੀ, ਚਾਹੇ ਉਹ ਡਰਿੱਲ ਮਸ਼ੀਨ ਹੈ ਚਾਹੇ ਉਹ ਆਪਣਾ ਕੋਈ ਵੀ ਖੇਤੀ ਦਾ ਯੰਤਰ ਹੈ, ਅਤੇ ਉਹਦਾ ਨਾਸ ਤਾਂ ਵੱਜਣਾ ਹੀ ਵੱਜਣਾ ਹੈ। ਸੋ ਇਸ ਕਰਕੇ ਜਿਹੜਾ ਨਿਪੁੰਨ ਬੰਦਾ ਹੈ ਕੰਮਾਂ ਹੈ, ਜਿੱਦਾਂ ਹੁਣ ਟਰੈਕਟਰ ਚਲਾਉਣ ਦੀ ਆਪਾਂ ਗੱਲ ਕਰਦੇ ਹਾਂ, ਜਿਹੜੇ ਬੰਦੇ ਨੂੰ ਟਰੈਕਟਰ ਦੀ ਜਾਣਕਾਰੀ ਹੈ, ਚਲਾਉਣਾ ਆਉਂਦਾ ਹੈ, ਉਸ ਬੰਦੇ ਨੂੰ ਹੀ ਟਰੈਕਟਰ ਦੇ ਉੱਤੇ ਬਿਠਾਉਣਾ ਚਾਹੀਦਾ ਹੈ। ਐਵੇਂ ਜੇ ਹਰ ਇੱਕ ਨੂੰ ਕਹੋ ਵੀ ਦੇ ਆ ਉਹ 4 ਗੇੜੇ, ਤੂੰ ਵੀ ਦੇ ਆ 4 ਗੇੜੇ, ਇਹਦੇ ਨਾਲ ਟਰੈਕਟਰ ਦੀ ਜਾ ਜਾਂਦੀ ਹੋ ਜਾਂਦੀ ਹੈ,
1: ਹੋ ਜਾਂਦੀ ਆ ਜੀ। ਹੁਣ ਦੇਖੋ ਹਰ ਚੀਜ਼ ਦਾ ਹਿਸਾਬ ਕਿਤਾਬ ਹੁੰਦਾ ਵੀ ਕਲੱਚ ਆ, ਬ੍ਰੇਕ ਆ, ਰੇਸ ਆ। ਹੁਣ ਅਣਜਾਣ ਜਿਹੜਾ ਬੰਦਾ ਜਾਣਕਾਰ ਆ ਉਹਨੂੰ ਪਤਾ ਹੈ ਵੀ ਮੈਂ ਕਿਸ ਹਿਸਾਬ ਨਾਲ ਇਹਦੀ ਵਰਤੋਂ ਕਰਨੀ ਹੈ।
0: ਜਾਣਕਾਰ ਬੰਦੇ ਨੂੰ ਸਾਨੂੰ ਸਭ ਇਹ ਪਤਾ ਲੱਗ ਜਾਂਦਾ ਨਾ ਕਿ ਦੇਖੋ ਮਸ਼ੀਨਰੀ ਮੂੰਹੋਂ ਬੋਲਦੀ ਹੈ, ਜੇ ਕਿਤੇ ਕੋਈ ਸਮੱਸਿਆ ਲੱਗਦੀ ਹੈ ਕਿ ਯਾਰ ਥੋੜ੍ਹੀ ਜਿਹੀ ਸਮੱਸਿਆ ਆ ਰਹੀ ਹੈ, ਤਾਂ ਜਾਣਕਾਰ ਬੰਦਾ ਤਾਂ ਫੜ ਲੂਗਾ, ਉਸੇ ਟਾਈਮ ਮਿਸਤਰੀ ਕੋਲ ਲੈ ਜਾਊਗਾ, ਦਿਖਾ ਲੂਗਾ, ਨੁਕਸ ਫੜਿਆ ਜਾਊਗਾ। ਨਹੀਂ ਤਾਂ ਤੁਸੀਂ ਇਹ ਦੇਖ ਲਓ ਵੀ ਮਸ਼ੀਨਰੀ ਇੱਕ ਵਾਰੀ ਜੋ ਟਰੈਕਟਰ ਹੁਣ ਵੱਡੀਆਂ ਮਸ਼ੀਨਰੀਆਂ ਖੁੱਲਦੀਆਂ ਨੇ ਤਾਂ ਪੈਸਾ ਥੋੜ੍ਹਾ ਖਾਂਦੀਆਂ ਕਿਤੇ।
1: ਬਹੁਤ ਲੱਗਦਾ ਹੈ ਜੀ। ਹੁਣ ਦੇਖੋ ਇੱਕ ਗੱਲ ਹੋਰ ਵੀ ਰੁੜੀ ਆ ਰਾਮ ਜੀ, ਕਿ ਛੋਟੀ ਛੋਟੀ ਗੱਲ ਨੇ ਕਿ ਜੇ ਹੁਣ ਟਰੈਕਟਰ ਦੀ ਬੈਟਰੀ ਲੈ ਲਓ, ਤੁਹਾਡੀ ਪੂਰੇ ਤਰੀਕੇ ਨਾਲ ਵਧੀਆ ਹੋਣੀ ਚਾਹੀਦੀ ਵੀ ਸੈਲਫ ਮਾਰੋ ਸਟਾਰਟ ਹੋ ਜਾਏ, ਉਹਦੇ ਵਿੱਚੋਂ ਕੋਈ ਚੀਜ਼ ਰਿਸਦੀ ਨਾ ਹੋਵੇ, ਨਹੀਂ ਤਾਂ ਉਹ ਜਿਹੜੀ ਕਿਤੇ ਪੈਂਦੀ ਰਹਿੰਦੀ ਹੈ ਉਹਦੇ ਫਿਰ ਧੂਲ ਮਿੱਟੀ ਪੈ ਕੇ ਦੂਸਰੇ ਪੁਰਜੇ ਨੂੰ ਵੀ ਖਰਾਬ ਕਰਦੀ।
0: ਆਹੋ ਜੀ, ਦੇਖੋ ਹੁਣ ਏਅਰ ਕਲੀਨਰ ਦੀ ਗੱਲ ਆਪਾਂ ਕਰਦੇ ਹਾਂ, ਉਹਦੀ ਸਾਫ਼ ਸਫਾਈ ਹੈ, ਰੇਡੀਏਟਰ ਦੀ ਗੱਲ ਕਰਦੇ ਹਾਂ ਜਿੱਥੋਂ ਸਾਹ ਆਉਣਾ ਸਾਡੀ ਮਸ਼ੀਨਰੀ ਨੂੰ, ਫਿਰ ਥੱਲੇ ਤੇਲ ਦਾ ਸਾਨੂੰ ਲੈਵਲ ਜ਼ਰੂਰ ਦੇਖਣਾ ਚਾਹੀਦਾ ਹੈ ਕਿ ਕਿੰਨੇ ਕੁ ਟੱਕ ਤੇਲ ਹੈ ਕਿ ਨਹੀਂ ਹੈ, ਇੱਦਾਂ ਹੀ ਸੈਲਫ ਮਾਰ ਕੇ ਜਿੱਦਾਂ ਹੈ ਸਿੱਧੇ ਚਲਾਈ ਚੱਲੀਏ, ਅਤੇ ਉਹਦੇ ਨਾਲ ਫਿਰ ਜਿਹੜਾ ਹੈ ਸਾਡਾ ਮਸ਼ੀਨਰੀ ਦਾ ਖਰਾਬ ਤਾਂ ਹੋਣਾ ਤੈਅ ਹੈ।
1: ਬਿਲਕੁਲ,
0: ਇਸੇ ਤਰ੍ਹਾਂ ਆਪਾਂ ਜੇ ਗੱਲ ਕਰੀਏ, ਕਿਉਂਕਿ ਹੁਣ ਲੇਜ਼ਰ ਲੈਵਲਰ ਵੀ ਹੈ ਸਾਡੇ ਕੋਲ, ਡਰਿੱਲਾਂ ਵੀ ਹੈ, ਕੰਬਾਈਨਾਂ ਵੀ ਹੈ। ਦੇਖੋ ਕੰਬਾਈਨ ਕਿੱਡੀ ਵੱਡੀ ਮਸ਼ੀਨਰੀ ਹੈ ਕਿ ਨਹੀਂ? ਸੋ ਇਸ ਕਰਕੇ ਇੱਕ ਤਾਂ ਸੰਧੂ ਸਾਹਿਬ ਸਭ ਤੋਂ ਵੱਡੀ ਚੀਜ਼ ਤਾਂ ਇਹੀ ਹੈ ਕਿ ਜੇ ਖੇਤੀ ਮਸ਼ੀਨਰੀ ਲਈ ਹੈ ਭਾਈ, ਉਹਨੂੰ ਮਸ਼ੀਨਰੀ ਨੂੰ ਸਾਂਭਣ ਦਾ ਤੁਹਾਡੇ ਕੋਲ ਸਾਧਨ ਜ਼ਰੂਰ ਹੋਣਾ ਚਾਹੀਦਾ, ਸ਼ੈੱਡ ਤੁਹਾਨੂੰ ਉਸ ਲਿਹਾਜ਼ ਨਾਲ ਬਣਾਉਣੇ ਚਾਹੀਦੇ ਹੈ। ਇਹ ਨਹੀਂ ਵੀ ਤੁਸੀਂ ਲੱਖਾਂ ਦੀ ਮਸ਼ੀਨਰੀ ਲਿਆ ਕੇ ਅਤੇ ਬਾਹਰ ਹੀ ਖੜ੍ਹੀ ਹੈ ਅਤੇ ਉਹ ਮਸ਼ੀਨਰੀ ਦਾ ਫਿਰ ਦੇਖੋ ਮੀਂਹ ਕਣੀ ਅਤੇ ਹੈ ਜੀ ਮੌਸਮ ਦਾ ਗਰਮੀ

0: ਹੈ, ਸਰਦੀ ਹੈ, ਹਰ ਮੌਸਮ ਨੇ ਮਸ਼ੀਨਰੀ 'ਤੇ ਵੀ ਅਸਰ ਪਾਉਣਾ।
1: ਪਾਉਣਾ ਜੀ, ਜੰਗਾਲ ਲੱਗ ਗਿਆ ਤਾਂ ਕੋਈ ਪੁਰਜਾ ਖਰਾਬ ਹੋ ਜੂ, ਅਤੇ ਫਿਰ ਜਦੋਂ ਲੋੜ ਪੈਣੀ ਉਹਨੇ ਕੰਮ ਨਹੀਂ ਦੇਣਾ, ਫਿਰ ਉਹਦੀ ਰਿਪੇਅਰ ਕਰਾਓ। ਇਸ ਕਰਕੇ ਸੰਭਾਲ ਕਰੀਏ ਕਿ ਜੇ ਚੀਜ਼ ਵਰਤੋਂ 'ਚ ਆ ਗਈ, ਆਪਾਂ ਇਹ ਨਹੀਂ ਮੈਨੂੰ ਇਸ ਤਰੀਕੇ ਨਾਲ ਰੱਖੋ ਵੀ ਅਗਲੇ ਸੀਜ਼ਨ 'ਚ ਵਧੀਆ ਕੰਮ ਆ ਜਾਏ।
0: ਨਾ ਜੀ, ਜਿਹੜੇ ਸਿਆਣੇ ਬੰਦੇ ਤਾਂ ਤੁਸੀਂ ਦੇਖੋ ਨਾ ਵੀ
1: ਸਾਫ਼ ਕਰਕੇ ਰੱਖੋ।
0: ਹਾਂ,
1: ਕਈ ਵਾਰ ਨਾ ਆਪਾਂ ਵਿੱਚ ਖਾਦ ਛੱਡ ਦਿੰਦੇ ਹਾਂ ਉੱਦਾਂ ਹੀ,
0: ਹਾਂ, ਡਿੱਲਾਂ 'ਚ ਮੰਜੇ ਪਈ ਹੁੰਦੀ ਹੈ
1: ਅਤੇ ਉਹ ਫਿਰ ਨਾ ਸਲਾਬੇ ਨਾਲ ਜਿਹੜੀ ਆਪਣੇ ਅਸਰ ਕਰਦੀ ਹੈਗੀ ਲੋਹੇ ਦੇ ਉੱਪਰ, ਨਾ ਜੰਗਾਲ ਦਾ ਕਾਰਨ ਬਣ ਜਾਂਦੀ ਹੈ।
0: ਦੇਖੋ ਜੀ, ਸਿਆਣੇ ਬੰਦੇ ਤਾਂ ਜਿਹਨਾਂ ਨੂੰ ਪਤਾ ਹੈ ਕਿ ਮਸ਼ੀਨ ਨੇ ਹੁਣ ਖੜਨਾ, ਜਿੱਦਾਂ ਆਪਾਂ ਟਰੈਕਟ ਦੀ ਗੱਲ ਕਰਦੇ ਹਾਂ, ਟਾਇਰਾਂ ਦੇ ਥੱਲੇ ਇੱਟਾਂ ਦੇਣ ਦੇ ਹੈ ਨਾ, ਅਤੇ ਮਸ਼ੀਨਾਂ ਦੇ ਥੱਲੇ ਇਸ ਤਰ੍ਹਾਂ ਦੀਆਂ ਇੱਟਾਂ ਉੱਟਾਂ ਲਾਉਂਦੇ ਆ ਤਾਂ ਕਿ ਮਸ਼ੀਨ ਨੂੰ ਕਿਸੇ ਤਰ੍ਹਾਂ

0: ਡਰਿੱਲਾਂ 'ਚ ਮੁੰਝਵੇਂ ਪਈ ਹੁੰਦੀ ਹੈ
1: ਅਤੇ ਉਹ ਫਿਰ ਨਾ ਸਲਾਬੇ ਨਾਲ ਜਿਹੜੀ ਆਪਣੇ ਅਸਰ ਕਰਦੀ ਹੈਗੀ ਲੋਹੇ ਦੇ ਉੱਪਰ ਨਾ ਜੰਗਾਲ ਦਾ ਕਾਰਨ ਬਣ ਜਾਂਦੀ ਹੈ।
0: ਦੇਖੋ ਜੀ ਸਿਆਣੇ ਬੰਦੇ ਤਾਂ ਜਿਹਨਾਂ ਨੂੰ ਪਤਾ ਹੈ ਕਿ ਮਸ਼ੀਨ ਨੇ ਹੁਣ ਖੜਨਾ, ਜਿੱਦਾਂ ਆਪਾਂ ਟਰੈਕਟ ਦੀ ਗੱਲ ਕਰਦੇ ਹਾਂ, ਟਾਇਰਾਂ ਦੇ ਥੱਲੇ ਇੱਟਾਂ ਦੇਣ ਦੇ ਹੈ ਨਾ, ਅਤੇ ਮਸ਼ੀਨਾਂ ਦੇ ਥੱਲੇ ਇਸ ਤਰ੍ਹਾਂ ਦੀਆਂ ਇੱਟਾਂ ਉੱਟਾਂ ਲਾਉਂਦੇ ਆ ਤਾਂ ਕਿ ਮਸ਼ੀਨ ਨੂੰ ਕਿਸੇ ਤਰ੍ਹਾਂ ਵੀ ਮਿੱਟੀ ਦੇ ਸੰਪਰਕ ਦੇ ਵਿੱਚ ਆ ਕੇ
1: ਨਾ ਆਵੇ
0: ਨਾ ਆਵੇ ਅਤੇ
1: ਕਿਉਂਕਿ ਦੇਖੋ ਹੁਣ ਜਿਹੜੀਆਂ ਡਰਿੱਲਾਂ ਨੇ ਕੀ ਚੀਜ਼ਾਂ ਹੁੰਦੀਆਂ ਨਾ ਕਿ ਤਵੀਆਂ ਨੇ ਕੋਈ ਸਾਲ 6 ਮਹੀਨੇ ਬਾਅਦ ਹੀ ਕੰਮ ਆਉਣੀਆਂ ਨੇ ਅਤੇ ਉਹਨੂੰ ਕਹਿੰਦੇ ਚਲੋ ਟਾਇਰਾਂ ਉੱਪਰ ਕਰ ਦਿਓ ਤਾਂ ਉਸ ਤਾਂ ਵਧੀਆ ਪਈ ਰਹਿੰਦੀ ਹੈਗੀ
0: ਪਈ ਰਹਿੰਦੀ
1: ਬਜਾਏ ਕਿ ਜ਼ਮੀਨ ਦੇ ਨਾਲ ਲੱਗੀ ਰਹੂਗੀ।
0: ਆ ਜੀ ਹੁਣ ਸੁਹਾਗਾ ਹੈ ਤੁਸੀਂ ਦੇਖ ਲਓ ਵੀ ਜੀ ਸੁਹਾਗਾ ਵੀ ਟਾਈਮ ਸਿਰ ਜੇ ਸੁਹਾਗਾ ਵੀ ਮੰਗਿਆ ਨਹੀਂ ਮਿਲਦਾ। ਆਮ ਤੌਰ 'ਤੇ ਅਸੀਂ ਕੀ ਕਰਦੇ ਹਾਂ ਵੀ ਜਿੱਥੇ ਦੇਖਿਆ ਸੁਹਾਗਾ ਸਿੜਦਾ
1: ਖੇਤਾਂ ਕਈ ਵਾਰ ਪਿਆ ਰਹਿੰਦਾ,
0: ਖੇਤਾਂ 'ਚ ਪਿਆ ਰਹਿੰਦਾ 3-3 ਮਹੀਨੇ 4-4 ਮਹੀਨੇ ਪਿਆ ਰਹਿੰਦਾ ਅਤੇ ਮੁੜ ਕੇ ਜਗਾ ਉਹਨੂੰ
1: ਸਿਉਂਕ ਲੱਗ ਜਾਂਦੀ ਆ
0: ਹੈ ਕਿ ਨਹੀਂ। ਸੋ ਇਹ ਸਾਂਭ ਸੰਭਾਲ ਖੇਤੀ ਮਸ਼ੀਨਰੀ ਦੀ ਸਾਡੇ ਲਈ ਬਹੁਤ ਜ਼ਰੂਰੀ ਹੈ ਔਰ ਟਾਈਮ ਸਿਰ ਖੇਤੀ ਮਸ਼ੀਨਰੀ ਨੂੰ ਵਰਤੋਂ ਤੋਂ ਪਹਿਲਾਂ ਅਤੇ ਵਰਤੋਂ ਤੋਂ ਬਾਅਦ ਦੋਨਾਂ ਪੱਖਾਂ ਦੇ ਉੱਤੇ ਹੀ ਉਹਦੀ ਜਾਂਚ ਪੜਤਾਲ ਸਾਨੂੰ ਕਰਾਉਣੀ। ਜਿੱਥੇ ਕੋਈ ਗਰੀਸ ਦੇਣਾ ਹੈ ਗਰੀਸ ਦਿਓ, ਜਿੱਥੇ ਕੋਈ ਤੇਲ ਦੀ ਜ਼ਰੂਰਤ ਹੈ ਤੇਲ ਦਿਓ। ਬਾਕੀ ਵੱਡੀ ਗੱਲ ਇਹੀ ਹੈ ਸੰਧੂ ਸਾਹਿਬ ਕਿ ਖੇਤੀ ਮਸ਼ੀਨਰੀ ਨੂੰ ਖਰੀਦਣ ਵੇਲੇ ਹੀ ਸਾਨੂੰ ਇਹ ਚੀਜ਼ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਹੈ ਕਿ ਉਹੀ ਮਸ਼ੀਨ ਮੈਂ ਖਰੀਦਾਂ, ਉਹੀ ਮਸ਼ੀਨਰੀ ਘਰ ਦੇ ਵਿੱਚ ਲੈ ਕੇ ਆਵਾਂ ਜਿਹਦੇ ਬਿਨਾਂ ਮੇਰਾ ਸਰਦਾ ਨਹੀਂ।
1: ਅੱਛਾ ਟਾਇਰਾਂ 'ਚ ਹਵਾ ਦਾ ਵੀ ਬੜਾ ਮਹੱਤਵ,
0: ਬੜਾ ਮਹੱਤਵ ਹੈ ਜੀ, ਬੜਾ ਮਹੱਤਵ ਹੈ।
1: ਪੂਰੀ ਆਪਾਂ ਧਿਆਨ ਰੱਖੀਏ, ਥੋੜ੍ਹਾ ਬਹੁਤਾ ਘੱਟ ਜਾਏ ਤਾਂ ਇਹਦਾ ਵੀ ਅਸਰ ਪੈਂਦਾ, ਉਹਦੀ ਜਿਹੜੀ ਨਾ ਆਪਾਂ ਕੰਮ ਕਰਦੀ ਜਿਹੜੀ ਕਾਰਜ ਕੁਸ਼ਲਤਾ ਹੁੰਦੀ ਹੈ ਉਹ 'ਤੇ ਅਸਰ ਪੈਂਦਾ
0: ਪੈਂਦਾ ਜੀ ਪੈਂਦਾ, ਹਰ ਚੀਜ਼ ਦਾ ਅਸਰ ਪੈਂਦਾ ਹੈ। ਗੱਲ ਫਿਰ ਉੱਥੇ ਸੰਧੂ ਸਾਹਿਬ ਆ ਜਾਂਦੀ ਹੈ ਕਿ ਜਾਣਕਾਰ ਖੇਤੀ ਦੇ ਵਿੱਚ, ਅੱਜ ਆਪਾਂ ਇਸੇ ਕਰਕੇ ਤਾਂ ਕਹਿੰਦੇ ਹਾਂ ਕਿ ਖੇਤੀ ਵਿਗਿਆਨ ਦੀ ਖੇਤੀ ਹੈ ਹੁਣ, ਹੈ ਕਿ ਨਹੀਂ, ਸਾਇੰਸ ਦੀ ਖੇਤੀ ਰਹਿ ਗਈ। ਅਤੇ ਇਹਦੇ 'ਚ ਇਹੀ ਨਹੀਂ ਹੈ ਕਿ ਹਰ ਬੰਦਾ ਟਰੈਕਟ ਵਾਹੀ ਕਰ ਲਊਗਾ, ਹਰ ਬੰਦੇ ਨੂੰ ਗਿਆਨ, ਜਿਹਨੂੰ ਗਿਆਨ ਹੋਊਗਾ ਉਹੀ ਬੰਦਾ ਕੰਮ ਸਹੀ ਕਰੂਗਾ। ਸੋ ਇਸ ਕਰਕੇ ਹੁਣ ਖੇਤੀ ਗਿਆਨ, ਕਿਉਂਕਿ ਖੇਤੀਬਾੜੀ ਯੂਨੀਵਰਸਿਟੀ ਸਾਡੇ ਕੋਲ, ਮਹਿਕਮਾ ਜ਼ਰਾਇਤ ਹੋਰ ਵੀ ਮਹਿਕਮੇ ਹੈ, ਵੱਖ ਵੱਖ ਤਰ੍ਹਾਂ ਦੀਆਂ ਟ੍ਰੇਨਿੰਗਾਂ ਲਾਉਂਦੇ ਹੈ, ਤੁਹਾਨੂੰ ਟਰੈਕਟਰ ਦੇ ਬਾਰੇ ਵੀ ਦੱਸ ਦਿੰਦੇ ਸਾਰਾ ਕੁਛ, ਮਸ਼ੀਨਰੀ ਦੇ ਬਾਰੇ ਵੀ ਤੁਹਾਨੂੰ ਸਾਰਾ ਕੁਛ ਪਤਾ,
1: ਮੈਨੂਅਲ ਨਾਲ ਮਿਲਦਾ ਟਰੈਕਟਰ ਦੇ
0: ਨਹੀਂ,
1: ਉਹ ਪੜ੍ਹਿਆ ਜਾ ਸਕਦਾ,
0: ਹਾਂ
1: ਉਹ 'ਚ ਲਿਖਿਆ ਹੁੰਦਾ ਕਦੋਂ ਕਿਹੜਾ ਕੰਮ
0: ਕਰਨਾ,
1: ਕਦੋਂ ਸਰਵਿਸ ਕਰਾਉਣੀ ਹੈ ਇਹਦੀ।
0: ਬਿਲਕੁਲ, ਚੱਲੀਏ ਫਿਰ ਆਪਾਂ।
1: ਜੈ ਹਿੰਦ ਜੀ,
0: ਜੈ ਹਿੰਦ ਜੀ।

ਇਹ ਸੀ ਅੱਜ ਦਾ ਖੇਤੀਬਾੜੀ ਪ੍ਰੋਗਰਾਮ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮਾਨਸ ਗਾਨ ਅੱਜ ਤੁਸੀਂ ਸੁਣੋਗੇ ਇਸ ਦੀ 87ਵੀਂ ਕੜੀ।

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਦੇ ਪਰਿਚੇ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ ਇਸ ਤਰ੍ਹਾਂ ਹੈ। ਸਵੇਰੇ 7 ਵਜੇ ਮੁੱਖ ਖਬਰਾਂ ਅਤੇ ਉਸ ਤੋਂ ਬਾਅਦ ਹੋਏਗਾ ਪ੍ਰੋਗਰਾਮ ਸੋਹਣੀ ਸਵੇਰ। ਸਵੇਰੇ 8 ਵਜੇ ਸਮਾਚਾਰ ਪ੍ਰਭਾਤ, 8:15 ਵਜੇ ਮੋਰਨਿੰਗ ਨਿਊਜ਼, 8:30 ਪੰਜਾਬੀ ਖਬਰਾਂ ਹੋਣਗੀਆਂ। ਪੰਜਾਬੀ ਫਿਲਮਾਂ ਤੋਂ ਕੁਝ ਗੀਤ ਸੁਣਵਾਏ ਜਾਣਗੇ। ਪ੍ਰੋਗਰਾਮ ਹੋਏਗਾ ਮਹਿਕ ਪੰਜਾਬ ਦੀ, ਸਮਾਂ ਸਵੇਰੇ 8:40। ਸਵੇਰੇ 9 ਵਜੇ ਮੁੱਖ ਸਮਾਚਾਰਾਂ ਤੋਂ ਬਾਅਦ ਹੋਏਗਾ ਪ੍ਰੋਗਰਾਮ ਇੱਕ ਕਲਾਕਾਰ। ਸਾਡੇ ਅੱਜ ਦੇ ਕਲਾਕਾਰ ਨੇ ਫਿਲਮ ਡਾਇਰੈਕਟਰ ਰਾਜ ਖੋਸਲਾ। NCERT ਦੁਆਰਾ ਸਪੋਂਸਰਡ ਪ੍ਰੋਗਰਾਮ ਦਾ ਸਮਾਂ ਰਹੇਗਾ ਸਵੇਰੇ 9:30 ਵਜੇ। 10 ਵਜੇ ਮੁੱਖ ਖਬਰਾਂ ਤੋਂ ਬਾਅਦ ਹੋਏਗਾ ਪ੍ਰੋਗਰਾਮ ਹੈਲੋ ਫਰਮਾਇਸ਼। ਇਹ ਫੋਨ ਇਨ ਪ੍ਰੋਗਰਾਮ ਹੈ ਔਰ ਤੁਸੀਂ ਇਸ ਲਈ ਸਾਨੂੰ ਫੋਨ ਕਰ ਸਕਦੇ ਹੋ। ਸਾਡਾ ਫੋਨ ਨੰਬਰ ਹੈ 2342173 ਔਰ ਏਰੀਆ ਕੋਡ ਹੈ ਜਲੰਧਰ ਦਾ 0181 ਯਾਨੀ 0181। 11 ਵਜੇ ਹਿੰਦੀ ਸਮਾਚਾਰਾਂ ਤੋਂ ਬਾਅਦ ਹੋਏਗਾ ਪ੍ਰੋਗਰਾਮ ਪੰਜਾਬੀ ਗੀਤਾਂ 'ਤੇ ਆਧਾਰਿਤ

0: ਤਮਕ ਜਲੰਧਰ ਪੈਂਦੇ। ਦਿਨੇ 12:05 ਦੇ ਪ੍ਰੋਗਰਾਮ ਹੈਗਾ ਵਾਸਤੇ ਵੇਲੇ, ਇਸ ਵਿੱਚ ਡਾਕਟਰ ਕਮਲਜੀਤ ਸਿੰਘ ਜਾਣਕਾਰੀ ਦੇਣਗੇ ਗਰਮੀਆਂ ਵਿੱਚ ਪੇਟ ਦੇ ਰੋਗ ਕਾਰਨ ਅਤੇ ਇਲਾਜ। ਨਾਟਕ ਅੰਦਾਜ਼ ਵਿੱਚ ਕਹਾਣੀ ਸੁਣਾਈ ਜਾਏਗੀ ਬੜੀ ਦੇਰ ਹੋ ਗਈ। ਦੈਨਿਕ ਵੱਜ ਕੇ 15 ਮਿੰਟ 'ਤੇ ਹੋਏਗਾ ਪ੍ਰੋਗਰਾਮ ਫੌਜੀ ਮੇਰਾ ਲਈ, ਜੋ ਕਿ ਜਾਰੀ ਰਹੇਗਾ ਦਿਨੇ 2:15 ਤੱਕ। ਇਸ ਦੌਰਾਨ ਤੁਸੀਂ ਖਬਰਾਂ ਸੁਣੋਗੇ 1:40 'ਤੇ ਪੰਜਾਬੀ ਅਤੇ 1:50 'ਤੇ ਉਰਦੂ ਖਬਰਾਂ, ਜੋ ਕਿ ਦਿੱਲੀ ਕੇਂਦਰ ਤੋਂ ਰਿਲੇਅ ਹੋਣਗੀਆਂ। ਰੰਗਲੀ ਧਰਤੀ ਤਹਿਤ ਤੁਸੀਂ ਸਵਰਨ ਯਮਲਾ ਅਤੇ ਸਾਥੀਆਂ ਹੋਣ ਦੇ ਗਾਏ ਲੋਕ ਗੀਤ ਸੁਣੋਗੇ ਦਿਨੇ 2:30 ਪ੍ਰੋਗਰਾਮ ਰੰਗਲੀ ਧਰਤੀ। ਸ਼ਾਮ 4:00 ਮੁੱਖ ਖਬਰਾਂ ਹੋਣਗੀਆਂ ਅਤੇ ਉਸ ਤੋਂ ਬਾਅਦ ਹੋਏਗਾ ਪੰਜਾਬੀ ਫਿਲਮਾਂ ਤੋਂ ਕੁਝ ਗੀਤ ਸੁਣੋਗੇ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋ ਸ਼ਾਮੀ 4:30 ਅਤੇ ਸ਼ਾਮ 5:30 ਤੁਸੀਂ ਸਰਵਣ ਕਰੋਗੇ ਗੁਰਬਾਣੀ ਵਿਚਾਰ ਪ੍ਰੋਗਰਾਮ। ਦਿਹਾਤੀ ਪ੍ਰੋਗਰਾਮ ਦਾ ਸਮਾਂ ਰਹੇਗਾ ਸ਼ਾਮ 6:30, ਜਿਸ ਵਿੱਚ ਕੰਮ ਦੀਆਂ ਗੱਲਾਂ ਹੋਣਗੀਆਂ। ਅਰਹਰ ਦੀ ਕਾਸ਼ਤ ਇਸ ਵਿਸ਼ੇ 'ਤੇ ਜਾਣਕਾਰੀ ਦੇਣਗੇ ਡਾਕਟਰ ਹਰਪ੍ਰੀਤ ਕੌਰ। ਇਸ ਇਲਾਵਾ ਗੀਤ ਸੰਗੀਤ ਕੱਲ੍ਹ ਦਾ ਪ੍ਰੋਗਰਾਮ ਅਤੇ ਮੌਸਮ ਦੀ ਜਾਣਕਾਰੀ ਵੀ ਦਿੱਤੀ ਜਾਏਗੀ। ਰਾਤ ਦੇ 7:50 'ਤੇ ਆਬਸ਼ਾਰ, ਇਸ ਅੰਤਰਗਤ ਤੁਸੀਂ ਗਜ਼ਲਾਂ ਸੁਣੋਗੇ। ਰਾਤ ਦੇ 7:40 'ਤੇ ਸਮਾਚਾਰ ਦਰਸ਼ਨ। ਰਾਤ 8:00 ਸਮਾਂ ਰਹੇਗਾ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਦਾ। ਰਾਤ 9:15 'ਤੇ ਸਪੋਟਲਾਈਟ, ਰਾਤ 9:30 ਕੰਟਰੀ ਵਾਈਡ, ਰਾਤ 9:45 'ਤੇ ਇਨਸਾਈਟਸ। ਇਹ ਪ੍ਰੋਗਰਾਮ ਹੋਣਗੇ ਦਿੱਲੀ ਕੇਂਦਰ ਤੋਂ। ਰਾਤ 10:00 ਮੁੱਖ ਖਬਰਾਂ ਹੋਣਗੀਆਂ ਅਤੇ ਉਸ ਤੋਂ ਬਾਅਦ ਹੋਏਗਾ ਪ੍ਰੋਗਰਾਮ ਸੁਰ ਸਾਧਨਾ। ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਹੋਏਗਾ ਔਰ ਇਸ ਵਿੱਚ ਪੰਡਿਤ ਜਤਿੰਦਰ ਅਭਿਸ਼ੇਕੀ ਹੋਰਾਂ ਦਾ ਸ਼ਾਸਤਰੀ ਗਾਇਨ ਹੋਏਗਾ ਰਾਗ ਹੇਮੰਤ। ਰਾਤ 10:30 ਫਿਲਮੀ ਗੀਤਾਂ ਦਾ ਪ੍ਰੋਗਰਾਮ ਹੋਏਗਾ ਸਰਗਮ। ਸਾਡੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਜਲੰਧਰ ਕੇਂਦਰ ਤੋਂ ਪ੍ਰੋਗਰਾਮ ਹੋਏਗਾ ਖਤਾਂ 'ਤੇ ਆਧਾਰਿਤ। ਸਮਾਂ ਰਹੇਗਾ ਬਾਅਦ ਦੁਪਹਿਰ 3:00 ਤੋਂ 4:00 ਤੱਕ। ਪਰਿਚੇ ਅੰਤਰਗਤ ਇਹ ਸਨ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ। ਆਕਾਸ਼ਵਾਣੀ ਦਾ ਇਹ ਹੈ ਜਲੰਧਰ ਕੇਂਦਰ। 6:55 ਹੋਏ ਨੇ, ਸੁਣਦੇ ਹਾਂ ਸਮਾਚਾਰ ਸੰਸਕ੍ਰਿਤ ਵਿੱਚ।
1: ਇਯਮ ਆਕਾਸ਼ਵਾਣੀ ਸੰਪ੍ਰਤੀ ਵਾਰਤਾਃ ਸ਼੍ਰੂਯਂਤਾਂ ਪ੍ਰਵਾਚਿਕਾ ਨਿਧੀ ਝਾ। अथ वार्ताः। प्रधानमंत्री नरेंद्र मोदी स्वच्छ भारत अभियानम 2.0 इत्यस्य प्रभावपूर्ण क्रियान्वयनस्य आवश्यकतामुद्दिश्य सबलं प्रोक्तवान् यत् अभियानम् आधारभूत संरचना निर्माणमतिक्रम्य नियमित निरीक्षणेन नागरिक सहभागितया अथ विभिन्न हितधारकाणां समन्वयेन मापन योग्य परिमाणान् सुनिश्चितं कुर्यात्। नवदिल्ल्याम् 1.5 प्रगति उपवेशने अध्यक्षतां कुर्वन् श्रीमोदी राज्येभ्यः निर्दिष्टवान् यत् अपशिष्ट प्रसंस्करण संयंत्राणि सहैव गोबरधन संयंत्राणि च सम्मिलितं कृत्वा कठोर अपशिष्ट प्रबंधन सम्बद्धानां आधारभूत परियोजनानां कार्यं शीघ्रं पूर्णं कुर्वन्तु। उपवेशनावधौ प्रधानमन्त्रिणा 30,000 कोटि रूप्यकाणां 7 महत्वपूर्ण परियोजनानां समीक्षा विहिता। सः अवोचत् यत् विद्युत् व्ययं न्यूनीकर्तुं, ऊर्जा सुरक्षां वर्धयितुं, गृह सामुदायिक स्तरे च स्वच्छ ऊर्जायाः प्रसारार्थं रूफटॉप सौरयोजना मिशन मोड रूपेण स्वीकरणीया। राष्ट्रपति द्रौपदी मुर्मू अद्य गैंगटॉक नगरस्य पालजोर क्रीडांगणे आयोजिते समारोहे सिक्किम आरक्षिबलाय प्रतिष्ठितं प्रेसिडेंट्स पुलिस कलर इति सर्वोच्चं सम्माननं प्रदास्यते। एतेन सह सिक्किम राज्यं सम्मानमिदं प्राप्तुं देशस्य 15 राज्यं तथा उत्तर पूर्व क्षेत्रस्य 3 राज्यं अभवत्। प्रेसिडेंट्स पुलिस कलर इति सम्माननं

0: देशे कस्यापि आरक्षिबलस्य असाधारणसेवायाः सुदृढ अनुशासनस्य राष्ट्रं प्रति निष्ठायाः च कृते दीयमानं सर्वोच्चम् औपचारिकसम्मानं वर्तते। केन्द्रीयमाध्यमिकशिक्षापरिषदा CBSE इत्यनेन हैदराबादस्थितस्य शैक्षणिकतन्त्रज्ञानसंस्थायै कोयम्प्ट एड्युटेक् इत्यस्मै परीक्षापरिणामानुबन्ध आवंटनस्य विषये आरोपाः निराकृताः। एकस्मिन् सामाजिकान्तर्जालीयपटलीये सन्देशे CBSE इत्यनेन आरोपाः त्रुटिपूर्णः, भ्रमात्मकः, तथ्यहीनास्ति इति प्रतिपादितम्। परिषदा उक्तं यत् संस्थायै अनुबन्धप्रदाने सामान्य वित्तीयनियमानां नियमावल्याः च निष्ठापूर्वकं पालनं कर्तव्यम्। परिषदा सूचितं यत् 26,000 बोर्ड परीक्षायाः उत्तरपुस्तिकानां डिजिटल मूल्याङ्कनेभ्यः RFP इति गतवर्षस्य अगस्तमासे केन्द्रीय सार्वजनिक क्रयण पोर्टल इत्यत्र आरभ्य योग्याय निविदानुबन्धः प्रदत्तः आसीत्। केन्द्रीय गृहमन्त्री अमितशाहः अद्य गुजरातराज्यस्य यात्रां प्रति एष्यति। स्वयात्रावधौ गृहमन्त्री अहमदाबाद गांधीनगर मण्डलयोः प्रायः 12 जनोपयोगी शिक्षा ग्रामीण आधारभूत संरचना परियोजनानां उद्घाटनं शिलान्यासं च विधास्यति। ईद उल अजहा अद्य कृत्स्ने उत्तरप्रदेशे सोत्साहं सोल्लासम् आचर्यते। बकरीद पर्व निर्विघ्नेन आचरितुं प्रशासनेन विस्तृता व्यवस्था कृतास्ति। राज्यसर्वकारेण सर्वेषां मण्डलारक्षिप्रमुखाणां कृते सञ्चेतना च प्रसारिता अस्ति यत् क्षेत्रे नूतनपरम्परायाः आरम्भः न भवेत्, निषिद्धानां पशूनां बलिः न भवेत् इति सुनिश्चितं कर्तव्यम्। अन्ते च क्रिकेट् क्रीडायां IPL क्रिकेट् स्पर्धायां गतरात्रौ न्यू चण्डीगढ़ नगरे क्रीडिते एलिमिनेटर द्वन्द्वे राजस्थान रॉयल्स दलेन सनराइजर्स हैदराबाद दलं 47 धावनांकैः पराजितम्। राजस्थान रॉयल्स दलेन सनराइजर्स हैदराबाद दलस्य सम्मुखं 44.2 धावनांकानां लक्ष्यं स्थापितम् आसीत्। प्रत्युत्तरे हैदराबाद दलं केवलं 96.1 धावनांकानेव अवाप्नोत् इति वार्ताः।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਨੇ ਮੁੱਖ ਖਬਰਾਂ। ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਜਨਤਕ ਵੰਡ ਪ੍ਰਣਾਲੀ PDS ਨੂੰ ਆਧੁਨਿਕ ਬਣਾਉਣ ਦੀ ਯੋਜਨਾ ਨੂੰ 2031 ਤੱਕ ਜਾਰੀ ਰੱਖਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਸਰਵਉੱਚ ਅਦਾਲਤ ਨੇ ਚੋਣ ਕਮਿਸ਼ਨ ਵੱਲੋਂ ਕਰਵਾਈ ਗਈ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਪ੍ਰਕਿਰਿਆ ਦੀ ਵੈਧਤਾ ਨੂੰ ਬਰਕਰਾਰ ਰੱਖਿਆ ਹੈ। ਕੇਂਦਰੀ ਜਾਂਚ ਬਿਊਰੋ ਨੇ ਨੀਟ UG 2026 ਪੇਪਰ ਲੀਕ ਮਾਮਲੇ ਵਿੱਚ 3 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਹੈ ਕਿ ਦੇਸ਼ ਦੀ ਤਰੱਕੀ ਲਈ ਉੱਤਰ ਪੂਰਬੀ ਖੇਤਰ ਦਾ ਵਿਕਾਸ ਬਹੁਤ ਹੀ ਮਹੱਤਵਪੂਰਨ ਹੈ। ਆਸਾਮ ਵਿਧਾਨ ਸਭਾ ਨੇ 1 ਸਿਵਲ ਜ਼ਾਬਤਾ ਬਿੱਲ ਪਾਸ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਮਨੀਪੁਰ ਵਿੱਚ 2023 ਦੀ ਹਿੰਸਾ ਨਾਲ ਸੰਬੰਧਿਤ ਚੱਲ ਰਹੇ ਮੁਕੱਦਮਿਆਂ ਨੂੰ ਤੇਜ਼ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਸੰਬੰਧਿਤ ਅਧਿਕਾਰੀਆਂ ਨੂੰ ਸਾਬਕਾ ਸੈਨਿਕਾਂ ਲਈ ਰੁਜ਼ਗਾਰ ਦੇ ਬਿਹਤਰ ਮੌਕੇ ਪ੍ਰਦਾਨ ਕਰਨ ਦੇ ਦਿੱਤੇ ਨਿਰਦੇਸ਼। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਵਾਲੇ ਮਡਿਊਲ ਦਾ ਪਰਦਾ ਫਾਸ਼ ਕਰਦਿਆਂ 5 ਮੁਲਜ਼ਮਾਂ ਨੂੰ 8 ਆਧੁਨਿਕ ਪਿਸਤੌਲਾਂ ਅਤੇ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ ਹੈ। ਅਤੇ IPL ਕ੍ਰਿਕਟ ਵਿੱਚ ਬੀਤੀ ਰਾਤ ਐਲੀਮੀਨੇਟਰ ਮੈਚ ਵਿੱਚ ਰਾਜਸਥਾਨ ਰਾਇਲਸ ਸਨਰਾਈਜ਼ਰਸ ਹੈਦਰਾਬਾਦ ਨੂੰ 47 ਨਾਲ ਹਰਾ ਕੇ ਦੂਜੇ ਕੁਆਲੀਫਾਇਰ ਵਿੱਚ ਪਹੁੰਚ ਗਈ ਹੈ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਅਗਲੀਆਂ ਮੁੱਖ ਖਬਰਾਂ ਸਵੇਰੇ 9 ਵਜੇ।

ਦੇ ਸੁਣਨ ਵਾਲਿਆਂ ਦਾ ਹਾਲ ਚਾਲ ਵਧੀਆ ਹੋਏਗਾ, ਫਸਟ ਕਲਾਸ ਹੋਏਗਾ। ਦੇਖੋ ਗੱਲ ਇਸ ਤਰ੍ਹਾਂ ਕਿ ਮੌਸਮ ਚਾਹੇ ਕਿਹੋ ਜਿਹਾ ਵੀ ਕਿਉਂ ਨਾ ਹੋਵੇ, ਸਾਡੇ ਜਿਹੜੇ ਮਾਹਿਰ ਨੇ ਹਮੇਸ਼ਾ ਇਹ ਕਹਿੰਦੇ ਰਹਿੰਦੇ ਨੇ ਕਿ ਮੌਸਮ ਦੇ ਮੁਤਾਬਿਕ ਹੀ ਆਪਣੇ ਆਪ ਨੂੰ ਢਾਲ ਲੈਣਾ ਹੈ ਤਾਂ ਕਿ ਕੋਈ ਸਮੱਸਿਆ ਨਾ ਆਵੇ। ਵੈਸੇ ਵੀ ਦੇਖਿਆ ਜਾਵੇ ਤਾਂ ਉਮੀਦ 'ਤੇ ਹਰ ਚੀਜ਼ ਕਾਇਮ ਹੈ, ਇਸ ਕਰਕੇ ਆਪਣੀ ਜ਼ਿੰਦਗੀ ਵਿੱਚ ਉਮੀਦ ਕਦੇ ਨਾ ਛੱਡੋ। ਉਮੀਦ ਦਾ ਦਾਮਨ, ਉਮੀਦ ਦਾ ਪੱਲਾ ਹਮੇਸ਼ਾ ਫੜੀ ਰੱਖੋ। ਜ਼ਿੰਦਗੀ ਤੁਹਾਨੂੰ ਸਹੀ ਰਾਹ ਵੱਲ ਜ਼ਰੂਰ ਲੈ ਜਾਏਗੀ, ਬਸ ਆਪਣਾ ਕੰਮ ਕਰਨਾ ਹੈ, ਕਰਮ ਕਰਨਾ ਹੈ। ਅਤੇ ਹੁਣ ਅਸੀਂ ਵੀ ਅੱਗੇ ਚੱਲੀਏ। ਜੀ ਹਾਂ, ਬਿਲਕੁਲ ਸਮਝ ਗਏ ਨਾ ਤੁਸੀਂ। ਚੱਲਦੇ ਹਾਂ ਗੀਤ ਵੱਲ, ਹਾਜ਼ਰ ਹੁੰਦੇ ਹਾਂ ਗੀਤ ਤੋਂ ਬਾਅਦ।

ਲਓ ਕਿ ਤੁਹਾਡੀ ਕੀ ਰਾਏ ਹੈ। ਪੁੱਤਰ ਨੇ ਕਿਹਾ ਕਿ ਐ ਮੇਰੇ ਪਿਤਾ, ਤੁਹਾਨੂੰ ਜੋ ਹੁਕਮ ਮਿਲਿਆ ਹੈ ਉਸ ਨੂੰ ਲਾਗੂ ਕਰੋ। ਇਨਸ਼ਾਅੱਲਾ ਤੁਸੀਂ ਮੈਨੂੰ ਸਬਰ ਕਰਨ ਵਾਲਿਆਂ ਵਿੱਚ ਪਾਓਗੇ। ਅੰਤ ਜਦੋਂ ਦੋਵੇਂ ਰਜ਼ਾਮੰਦ ਹੋ ਗਏ, ਇਬਰਾਹੀਮ ਨੇ ਇਸਮਾਇਲ ਨੂੰ ਜ਼ਮੀਨ 'ਤੇ ਲਿਟਾ ਦਿੱਤਾ ਤਾਂ ਅਸੀਂ ਉਸ ਨੂੰ ਆਵਾਜ਼ ਦਿੱਤੀ ਕਿ ਐ ਇਬਰਾਹੀਮ, ਤੁਸੀਂ ਸੁਪਨੇ ਨੂੰ ਸੱਚ ਕਰ ਵਿਖਾਇਆ ਹੈ। ਬੇਸ਼ੱਕ ਅਸੀਂ ਨੇਕੀ ਕਰਨ ਵਾਲਿਆਂ ਨੂੰ ਅਜਿਹਾ ਹੀ ਬਦਲਾ ਦਿੰਦੇ ਹਾਂ, ਭਾਵ ਪਰਮਾਤਮਾ ਦੇ ਰਾਹ ਦੇ ਵਿੱਚ ਕੁਰਬਾਨੀ ਕੀਤੇ ਜਾਣਾ ਕੋਈ ਕੀਮਤੀ ਚੀਜ਼ ਜਾਂ ਜਾਨਵਰ। ਸੋ ਈਦ ਉਲ ਅਜ਼ਹਾ ਦਾ ਤਿਉਹਾਰ ਜਿੱਥੇ ਇੱਕ ਮੁਸਲਮਾਨ ਨੂੰ ਰੱਬ ਪ੍ਰਤੀ ਉਸ ਦੀ ਵਫ਼ਾਦਾਰੀ ਦੀ ਯਾਦ ਦਿਲਾਉਂਦਾ ਹੈ, ਉੱਥੇ ਦੂਸਰੇ ਪਾਸੇ ਇਹ ਆਪਣੇ ਲੋਕਾਂ, ਦੋਸਤਾਂ, ਗਰੀਬਾਂ, ਫਕੀਰਾਂ ਅਤੇ ਉਹਨਾਂ ਦੇ ਹੱਕਾਂ ਦਾ ਧਿਆਨ ਵੀ ਦਿਵਾਉਂਦਾ ਹੈ। ਇਸ ਤਿਉਹਾਰ ਨੂੰ ਰਲ ਮਿਲ ਕੇ ਬੈਠਣ ਦਾ ਇੱਕ ਸੁਨਹਿਰੀ ਮੌਕਾ ਵੀ ਮੰਨਿਆ ਜਾਂਦਾ ਹੈ। ਬਕਰੀਦ ਦਾ ਤਿਉਹਾਰ ਭਾਰਤੀ ਸੰਸਕ੍ਰਿਤੀ ਇੱਕ ਮਹੱਤਵਪੂਰਨ ਤਿਉਹਾਰ ਮੰਨਿਆ ਜਾਂਦਾ ਹੈ। ਸਾਰੇ ਲੋਕ ਇਕੱਠੇ ਹੋ ਕੇ ਮਨਾਉਂਦੇ ਨੇ। ਕੰਪੋਜ਼ਿਟ ਕਲਚਰ ਦੀ ਇੱਕ ਵੱਡੀ ਵਿਸ਼ੇਸ਼ਤਾ ਹੈ ਅਤੇ ਇਸ ਨੂੰ ਖੁਸ਼ੀਆਂ ਦੇ ਤੌਰ 'ਤੇ ਲੋਕ ਇੱਕ ਦੂਸਰੇ ਦੇ ਘਰ ਜਾਂਦੇ ਨੇ। ਬੱਚਿਆਂ ਨੂੰ ਖਾਸ ਤੌਰ 'ਤੇ ਵੱਡਿਆਂ ਵੱਲੋਂ ਜਿਹੜਾ ਈਦ ਦਾ ਗਿਫਟ ਦਿੱਤਾ ਜਾਂਦਾ ਹੈ, ਜਿਸ ਨੂੰ ਈਦੀ ਕਹਿੰਦੇ ਹਾਂ। ਉਸ ਤੋਂ ਬਾਅਦ ਕੁਰਬਾਨੀ ਦੇ ਗੋਸ਼ਤ ਨੂੰ ਇੱਕ ਦੂਸਰੇ ਦੇ ਘਰਾਂ ਦੇ ਵਿੱਚ ਵੰਡਣਾ ਔਰ ਦੂਸਰੇ ਲੋਕਾਂ ਨੂੰ ਦਾਵਤ ਕਰਨਾ ਤਾਂ ਕਿ ਜਿਹੜਾ ਰਲ ਮਿਠ ਬੈਠ ਕੇ ਜਿਹੜਾ ਇੱਕ ਦੂਸਰੇ ਨਾਲ ਮਨਾਉਣ, ਇਸ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ। ਔਰ ਜਿਸ ਤਰ੍ਹਾਂ ਕਿ ਈਦ ਉਲ ਫਿਤਰ ਦੇ ਮੌਕੇ 'ਤੇ ਸੇਵੀਆਂ ਦਾ ਔਰ ਜਿਹੜਾ ਜਰਦੇ ਦੇ ਚੌਲਾਂ ਦੇ ਨਾਲ ਲੋਕਾਂ ਨੂੰ ਦਾਵਤਾਂ ਕੀਤੀਆਂ ਜਾਂਦੀਆਂ ਨੇ, ਬਕਰੀਦ ਤੋਂ ਭਾਵ ਇਕੱਲਾ ਇਸਲਾਮਿਕ ਕਲਚਰ ਦਾ ਤਿਉਹਾਰ ਨਹੀਂ, ਭਾਰਤੀ ਸੰਸਕ੍ਰਿਤੀ ਵਿੱਚ ਇਸ ਦਾ ਸਭ ਤੋਂ ਮਹੱਤਵਪੂਰਨ ਜਿਹੜਾ ਯੋਗਦਾਨ ਹੈ ਉਹ ਇਹ ਹੈ ਕਿ ਲੋਕਾਂ ਨੂੰ ਇਕੱਠੇ ਬੈਠਣਾ, ਆਪਸੀ ਮਿਲਵਰਤਨ ਵਧਾਉਣ ਦੇ ਲਈ ਇੱਕ ਸੱਦਾ ਦੇਣ ਦਾ ਮੰਤਵ ਵੀ ਮੰਨਿਆ ਜਾਂਦਾ ਹੈ।

ਗੀਤ ਤੋਂ ਬਾਅਦ ਅਸੀਂ ਹਾਜ਼ਰ ਹਾਂ, ਪ੍ਰੋਗਰਾਮ ਹੈ ਸੋਹਣੀ ਸਵੇਰ। ਹੁਣ ਤੁਹਾਨੂੰ ਲੈ ਚੱਲਦੇ ਹਾਂ ਇਤਿਹਾਸ ਵੱਲ। ਵਿਨਾਇਕ ਦਮੋਦਰ ਸਾਵਰਕਰ ਹੋਰਾਂ ਦੀ ਗੱਲ ਕਰਦੇ ਹਾਂ, ਜਿਨ੍ਹਾਂ ਦਾ ਜਨਮ 28 ਮਈ ਨੂੰ ਹੋਇਆ 1883 ਨੂੰ। ਇੱਕ ਭਾਰਤੀ ਸੁਤੰਤਰਤਾ ਕਾਰਕੁਨ ਅਤੇ ਸਿਆਸਤਦਾਨ ਜਿਨ੍ਹਾਂ ਨੇ ਹਿੰਦੂਤਵ ਦੇ ਹਿੰਦੂ ਰਾਸ਼ਟਰਵਾਦੀ ਦਰਸ਼ਨ ਨੂੰ ਸੂਤਰਬੱਧ ਕੀਤਾ। ਉਹ ਹਿੰਦੂ ਮਹਾਂਸਭਾ ਵਿੱਚ ਇੱਕ ਮੋਹਰੀ ਸ਼ਖਸੀਅਤ ਰਹੇ। ਸਾਵਰਕਰ ਹਿੰਦੂ ਮਹਾਂਸਭਾ ਵਿੱਚ ਸ਼ਾਮਿਲ ਹੋਏ ਅਤੇ ਭਾਰਤ ਦੇ ਸਾਰਵਜਿਕ ਸਮੂਹਿਕ ਹਿੰਦੂ ਪਛਾਣ ਬਣਾਉਣ ਲਈ ਚੰਦਰਨਾਥ ਬਾਸੂ ਦੁਆਰਾ ਪਹਿਲਾਂ ਘੜੇ ਗਏ ਹਿੰਦੂਤਾ ਸ਼ਬਦ ਨੂੰ ਪ੍ਰਸਿੱਧ ਬਣਾਇਆ। ਸਾਵਰਕਰ ਹੋਰਾਂ ਦਾ ਜਨਮ 28 ਮਈ 1883 ਨੂੰ ਨਾਸਿਕ ਜ਼ਿਲ੍ਹੇ ਬੰਬਈ ਰਾਜ ਬ੍ਰਿਟਿਸ਼ ਭਾਰਤ ਵਿੱਚ ਹੋਇਆ ਸੀ ਅਤੇ 26 ਫਰਵਰੀ 1966 ਨੂੰ ਉਹਨਾਂ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਿਹਾ। ਗੋਪਾਲ ਰਾਮਾਨੁਜਮ ਦੀ ਗੱਲ ਕਰਦੇ ਹਾਂ, ਜਿਨ੍ਹਾਂ ਦਾ ਜਨਮ 28 ਮਈ 1915 ਨੂੰ ਹੋਇਆ। ਇੱਕ ਭਾਰਤੀ ਸਿਆਸਤਦਾਨ ਅਤੇ ਇੰਡੀਅਨ ਨੈਸ਼ਨਲ ਟ੍ਰੇਡ ਯੂਨੀਅਨ ਕਾਂਗਰਸ ਦੇ ਸਹਿ ਸੰਸਥਾਪਕ ਰਹੇ। ਉਹਨਾਂ ਨੂੰ ਪਦਮ ਭੂਸ਼ਣ ਦੇ ਤੀਜੇ ਸਭ ਤੋਂ ਵੱਡੇ ਭਾਰਤੀ ਨਾਗਰਿਕ ਪੁਰਸਕਾਰ ਦਾ ਸਨਮਾਨ ਮਿਲਿਆ। ਉਹਨਾਂ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਿਹਾ 26 ਜੂਨ 2001 ਨੂੰ। ਮਹਿਬੂਬ ਖਾਨ ਰਮਜ਼ਾਨ ਖਾਨ ਹੋਰਾਂ ਦੀ ਗੱਲ ਕਰਦੇ ਹਾਂ, ਭਾਰਤੀ ਸਿਨੇਮਾ ਦੇ ਮੋਢੀ, ਨਿਰਮਾਤਾ, ਨਿਰਦੇਸ਼ਕ, ਸਮਾਜਿਕ ਮਹਾਂਕਾਵਿ ਜਿਨ੍ਹਾਂ ਨੇ ਮਦਰ ਇੰਡੀਆ 1957 ਵਿੱਚ ਆਈ ਇਸ ਦੇ ਨਿਰਦੇਸ਼ਨ ਲਈ ਜਾਣੇ ਜਾਂਦੇ ਨੇ। ਨਿਰਦੇਸ਼ਕ ਲਈ ਫਿਲਮਫੇਅਰ ਪੁਰਸਕਾਰ, 2 ਰਾਸ਼ਟਰੀ ਫਿਲਮ ਪੁਰਸਕਾਰ ਜਿੱਤੇ। ਸਰਵੋਤਮ ਵਿਦੇਸ਼ੀ ਭਾਸ਼ਾ ਫਿਲਮ ਲਈ ਅਕੈਡਮੀ ਅਵਾਰਡ ਲਈ ਨਾਮਜ਼ਦ ਰਹੇ। ਉਹਨਾਂ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਿਹਾ 28 ਮਈ 1964।

ਸੋਨੂ ਨੇ ਮੋਨੂ ਨੂੰ ਕਿਹਾ, ਜਲਦੀ ਘਰ ਜਾ, ਤੇਰੇ ਘਰ ਮੀਂਹ ਦਾ ਪਾਣੀ ਚਲਾ ਗਿਆ ਹੈ। ਅਤੇ ਮੋਨੂ ਦਾ ਜਵਾਬ ਸੀ, ਐਵੇਂ ਨਾ ਮਾਰੀ ਜਾਇਆ ਕਰ, ਪਾਣੀ ਕਿਵੇਂ ਜਾਏਗਾ, ਚਾਬੀਆਂ ਤਾਂ ਮੇਰੇ ਕੋਲ ਨੇ। ਪ੍ਰੋਗਰਾਮ ਹੈ ਸੋਹਣੀ ਸਵੇਰ। ਅਸੀਂ ਕਿੰਨੇ ਤਰ੍ਹਾਂ ਦੇ ਦਿਨ ਮਨਾਉਂਦੇ ਹਾਂ, ਜਿਵੇਂ ਕਿ ਅਸੀਂ ਪਿੱਛੇ ਜਿਹੇ ਪਰਿਵਾਰ ਦਿਵਸ ਮਨਾਏ, ਯਾਨੀ ਕਿ ਇੰਟਰਨੈਸ਼ਨਲ ਡੇ ਆਫ ਫੈਮਿਲੀਜ਼ ਮਨਾਇਆ। ਕਦੇ ਸਮਾਂ ਸੀ ਜਦੋਂ ਜੁਆਇੰਟ ਫੈਮਿਲੀ ਸੀ ਤਾਂ ਗਿਲੇ ਸ਼ਿਕਵੇ, ਗੁੱਸਾ ਗਿਲਾ ਸਭ ਕੁਛ ਸਾਂਝਾ ਕਰਦੇ ਸੀ ਆਪਾਂ, ਕੋਈ ਵੀ ਸਮੱਸਿਆ ਆਉਂਦੀ ਸੀ ਸਾਂਝਾ ਕਰਦੇ ਸੀ। ਪਰ ਅੱਜ ਕੱਲ੍ਹ ਦੇ ਸਮੇਂ ਵਿੱਚ ਇਕਾਰੇ ਪਰਿਵਾਰ ਨੇ, ਬੱਚੇ ਨੇ ਇੱਕ ਜਾਂ ਦੋ, ਉਹ ਵੀ ਮਾਂ ਬਾਪ ਦਾ ਪੂਰੀ ਤਰ੍ਹਾਂ ਸਨਮਾਨ ਨਹੀਂ ਕਰਦੇ। ਅਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਹੁਣ ਇਹ ਫੈਸਲਾ ਕੀਤਾ ਹੈ ਕਿ ਜੋ ਵੀ ਬੱਚੇ ਆਪਣੇ ਮਾਂ ਬਾਪ ਦੀ ਸੇਵਾ ਨਹੀਂ ਕਰ ਰਹੇ, ਉਹਨਾਂ ਦਾ ਧਿਆਨ ਨਹੀਂ ਰੱਖ ਰਹੇ, ਉਹਨਾਂ ਨੂੰ ਵੱਖਰਾ ਘਰ ਦੇਣਾ ਹੋਏਗਾ, ਨਾਲ ਦੀ ਨਾਲ ਪੈਸੇ ਵੀ ਦੇਣੇ ਹੋਣਗੇ, ਉਹਨਾਂ ਨੂੰ ਦੇਖਣਾ ਵੀ ਹੋਏਗਾ। ਇਹ ਹੈ ਹਾਈਕੋਰਟ ਦਾ ਫੈਸਲਾ। ਦੇਖਿਆ ਜਾਵੇ ਤਾਂ ਇਹੋ ਜਿਹੀਆਂ ਗੱਲਾਂ, ਪਰਿਵਾਰ ਦੀਆਂ ਗੱਲਾਂ ਕੋਰਟ ਤੱਕ ਕਿਵੇਂ ਪਹੁੰਚ ਗਈਆਂ। ਜੇ ਬਿਰਧ ਮਾਤਾ ਪਿਤਾ ਦੀ ਦੇਖਭਾਲ ਕਰਨ ਵਿੱਚ ਲਗਾਤਾਰ ਨਾਕਾਮ ਸਾਬਿਤ ਹੁੰਦੀ ਹੈ ਔਲਾਦ, ਤਾਂ ਫਿਰ ਉਸ ਔਲਾਦ ਦਾ ਫਾਇਦਾ ਹੀ ਕੀ ਹੈ। ਦੇਖੋ ਗੱਲ ਇਸ ਤਰ੍ਹਾਂ ਕਿ ਆਪਾਂ ਜਦੋਂ ਆਪਣੇ ਪੈਰਾਂ 'ਤੇ ਖੜ੍ਹੇ ਹੋ ਜਾਂਦੇ ਹਾਂ ਤਾਂ ਫਿਰ ਅਸੀਂ ਇਹ ਸੋਚਦੇ ਹਾਂ ਕਿ ਅਸੀਂ ਹੁਣ ਕਮਾਉਣ ਜੋਗੇ ਹੋ ਗਏ ਹਾਂ, ਅਸੀਂ ਬਹੁਤ ਵੱਡੇ ਹੋ ਗਏ ਹਾਂ। ਪਰ ਸਾਨੂੰ ਇਹ ਨਹੀਂ ਪਤਾ ਹੁੰਦਾ

ਅਸੀਂ ਜਦੋਂ ਵੱਡੇ ਹੋਵਾਂਗੇ, ਅਸੀਂ ਜਦੋਂ ਮਾਂ ਬਾਪ ਬਣ ਜਾਵਾਂਗੇ, ਸਾਡੇ ਬੱਚੇ ਹੋਣਗੇ, ਤਾਂ ਸਾਡੇ ਲਈ ਕੀ ਸੋਚਣਗੇ? ਸੋ ਅਸੀਂ ਇਹਨਾਂ ਗੱਲਾਂ ਨੂੰ ਇਸ ਕਰਕੇ ਕਰਦੇ ਹਾਂ ਕਿ ਇਹੋ ਜਿਹਾ ਕੋਈ ਹਾਦਸਾ ਨਾ ਵਾਪਰੇ। ਮਾਂ ਬਾਪ ਨੂੰ ਲੈ ਕੇ ਜਿਹੜੇ ਬਹੁਤ ਸਾਰੇ ਕੇਸਿਸ ਨੇ, ਉਹ ਵੀ ਕੋਰਟ ਤੱਕ ਪਹੁੰਚ ਰਹੇ ਨੇ। ਔਰ ਦੇਖੋ, ਕੋਰਟ ਤੱਕ ਜਾਣਾ, ਕਚਹਿਰੀ ਤੱਕ ਜਾਣਾ ਕਿੰਨਾ ਔਖਾ ਹੈ, ਕਿੰਨਾ ਸਮਾਂ ਬਰਬਾਦ ਹੁੰਦਾ ਹੈ, ਔਰ ਪਰਿਵਾਰ ਵਿੱਚ ਕਿੰਨੇ ਝਗੜੇ ਹੁੰਦੇ ਨੇ, ਭਾਵਨਾਵਾਂ ਬਿਖਰ ਜਾਂਦੀਆਂ ਨੇ। ਮਾਂ ਬਾਪ ਜਿੱਥੇ ਇਹ ਸੋਚਦੇ ਕਿ ਉਹਨਾਂ ਦਾ ਬੱਚਾ ਧਿਆਨ ਰੱਖੇਗਾ, ਉੱਥੇ ਉਹਨਾਂ ਦੀਆਂ ਉਮੀਦਾਂ ਟੁੱਟ ਜਾਂਦੀਆਂ ਨੇ। ਪਰ ਮਾਂ ਬਾਪ ਦਾ ਔਲਾਦ ਪ੍ਰਤੀ ਪਿਆਰ ਇਹ ਨਹੀਂ ਘਟਦਾ, ਕਿਉਂਕਿ ਇਹ ਸਾਡੀ ਵਿਰਾਸਤ ਵਿੱਚ, ਸਾਡੇ ਖੂਨ ਵਿੱਚ ਸ਼ਾਮਿਲ ਹੈ ਕਿ ਤੁਹਾਡੇ ਮਾਂ ਬਾਪ ਨੇ ਤੁਹਾਡੇ ਵਾਸਤੇ ਕੀ ਨਹੀਂ ਕੀਤਾ। ਮਾਂ ਬਾਪ ਦੀਆਂ ਦੁਆਵਾਂ ਹਮੇਸ਼ਾ ਲੈਣੀਆਂ ਚਾਹੀਦੀਆਂ ਨੇ। ਇਹ ਇੱਕ ਰਸਤਾ ਹੈ ਸਫਲਤਾ ਦੀ ਪੌੜੀ ਚੜ੍ਹਨ ਵੱਲ। ਕਿ ਯਾਦ ਕਰੋ, ਜਦੋਂ ਬਚਪਨ ਵਿੱਚ ਤੁਸੀਂ ਕਦੇ ਬਿਮਾਰ ਹੋਏ ਜਾਂ ਕਿਤੇ ਤੁਸੀਂ ਖਾਣਾ ਨਹੀਂ ਖਾਇਆ, ਤਾਂ ਕਿਵੇਂ ਤੁਹਾਡੇ ਮਾਂ ਬਾਪ ਤੁਹਾਡੇ ਪਿੱਛੇ ਪਿੱਛੇ ਘੁੰਮਦੇ, ਤੁਹਾਨੂੰ ਮਨਾਉਂਦੇ, ਲੋਰੀਆਂ ਸੁਣਾਉਂਦੇ ਅਤੇ ਗਾਣਾ ਗਾਉਂਦੇ ਸਨ? ਯਾਦ ਕਰੋ, ਜੋ ਤੁਸੀਂ ਅੱਜ ਬੀਜ ਬੀਜ ਰਹੇ ਹੋ, ਉਹੀ ਕੱਲ੍ਹ ਤੁਹਾਨੂੰ ਵਾਪਿਸ ਮਿਲੇਗਾ। ਇਸ ਗੱਲ ਦਾ ਧਿਆਨ ਦਿਓ। ਪ੍ਰੋਗਰਾਮ ਹੈ ਸੋਹਣੀ ਸਵੇਰ।

ਆਪਾਂ ਸਭ ਜਾਣਦੇ ਹਾਂ ਕਿ ਗਰਮੀ ਵੱਧ ਰਹੀ ਹੈ, ਮਈ ਦਾ ਮਹੀਨਾ ਚੱਲ ਰਿਹਾ ਹੈ, ਆਖਰੀ ਹਫ਼ਤਾ ਹੈ ਔਰ ਜੂਨ ਸ਼ੁਰੂ ਹੋਣ ਵਾਲਾ ਹੈ, ਅਤੇ ਦੇਖਿਆ ਜਾਵੇ ਤਾਂ ਪੱਛਮੀ ਗੜਬੜੀ ਦਾ ਅਸਰ ਵੀ ਹੈ ਇਸ ਵਿੱਚ ਔਰ 40 ਡਿਗਰੀ ਸੈਲਸੀਅਸ ਤੋਂ ਪਾਰ ਕਰ ਗਿਆ ਹੈ ਤਾਪਮਾਨ, ਲੂ ਚੱਲਣ ਲੱਗ ਪਈ ਹੈ। ਇਸ ਕਾਰਨ ਮਾਹਿਰ ਬਹੁਤ ਤਰ੍ਹਾਂ ਦੀ ਸਲਾਹ ਦੇ ਰਹੇ ਨੇ ਔਰ ਦੇਖਿਆ ਜਾਵੇ ਤਾਂ ਬਿਜਲੀ ਦੀ ਮੰਗ ਵੀ ਵਧੀ ਹੈ। ਬੀਤੇ ਸੋਮਵਾਰ ਦੀ ਗੱਲ ਕਰੀਏ 13,712 ਮੈਗਾਵਾਟ ਤੱਕ ਪਹੁੰਚ ਗਈ, ਜੋ ਕਿ ਇਸ ਸੀਜ਼ਨ ਦਾ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਹੈ। ਅਤੇ ਗੱਲ ਕਰੀਏ ਤਾਂ ਰੋਪੜ, ਤਲਵੰਡੀ ਸਾਬੋ ਥਰਮਲ ਪਲਾਂਟਾਂ ਦਾ ਇੱਕ ਇੱਕ ਯੂਨਿਟ ਬੰਦ ਹੋ ਗਿਆ ਹੈ ਜਾਂ ਬੰਦ ਰਿਹਾ ਹੈ, ਅਤੇ ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਹੋਰ ਵਧੇਗਾ ਅਤੇ ਬਿਜਲੀ ਦੀ ਜਿਹੜੀ ਮੰਗ ਹੈ 14,000 ਮੈਗਾਵਾਟ ਨੂੰ ਪਾਰ ਹੋਣ ਦੀ ਸੰਭਾਵਨਾ ਹੈ। ਵੈਸੇ ਪਾਵਰਕੌਮ ਦੀ ਗੱਲ ਕਰੀਏ ਤਾਂ ਇਹ ਵੀ ਪਾਵਰਕੌਮ ਲਈ ਅਸਲੀ ਪ੍ਰੀਖਿਆ, ਪਰ ਅਸਲੀ ਪ੍ਰੀਖਿਆ ਤਾਂ ਵੈਸੇ ਸਾਡੀ ਵੀ ਹੈ। ਜਦੋਂ ਬਿਜਲੀ ਬੰਦ ਹੁੰਦੀ ਹੈ ਤਾਂ ਇਸ ਕਾਰਨ ਅਸੀਂ ਪਰੇਸ਼ਾਨ ਹੁੰਦੇ ਹਾਂ ਕਿ ਅਸੀਂ ਕਿਹੜਾ ਪੱਖੇ ਬੰਦ ਕਰਦੇ ਹਾਂ। ਸੋ ਗੱਲ ਇਸ ਰਹੀ ਕਿ ਜੇਕਰ ਅਸੀਂ ਬਿਜਲੀ ਬਚਾਵਾਂਗੇ, ਪਾਣੀ ਬਚਾਵਾਂਗੇ, ਤਾਂ ਹੀ ਤਾਂ ਫਾਇਦਾ ਹੋਏਗਾ। ਖਾਸ ਤੌਰ 'ਤੇ ਜੇਕਰ ਇਹਨਾਂ ਦਿਨਾਂ ਦੀ ਗੱਲ ਕਰ ਰਹੇ ਹਾਂ, ਖਾਸ ਤੌਰ 'ਤੇ ਗਰਮੀ ਵੱਧ ਰਹੀ ਹੈ, ਤਾਂ ਧਿਆਨ ਰੱਖੋ ਕਿ ਫਾਲਤੂ ਪੱਖੇ, ਫਾਲਤੂ ਏਸੀ, ਫਾਲਤੂ ਕੂਲਰ ਨਾ ਚੱਲਣ। ਪ੍ਰੋਗਰਾਮ ਹੈ ਸੋਹਣੀ ਸਵੇਰ, ਹਾਜ਼ਰ ਹੁੰਦੇ ਹਾਂ ਜੀ ਗੀਤ ਤੋਂ ਬਾਅਦ।

0: ਹਰ ਕੋਈ ਚਾਹੁੰਦਾ ਮੈਂ ਤਰੱਕੀ ਕਰਾਂ, ਮੈਂ ਅੱਗੇ ਆਵਾਂ। ਜਿੱਥੋਂ ਤੱਕ ਗੱਲ ਹੈ ਵਿਦਿਆਰਥੀਆਂ ਦੀ, ਹਮੇਸ਼ਾ ਉਹਨਾਂ ਦੀ ਇਹ ਤਾਂਘ ਹੁੰਦੀ ਹੈ, ਕੋਸ਼ਿਸ਼ ਹੁੰਦੀ ਹੈ ਕਿ ਉਹ ਵੀ ਬਿਹਤਰ ਤੋਂ ਬਿਹਤਰ ਕਰਨ, ਪਰ ਇਹਦੇ ਵਾਸਤੇ ਕਾਉਂਸਲਰਸ ਦੀ ਲੋੜ ਹੁੰਦੀ ਹੈ, ਅਧਿਆਪਕਾਂ ਦੀ ਲੋੜ ਹੁੰਦੀ ਹੈ, ਡੀਨਸ ਦੀ ਵੀ ਲੋੜ ਹੁੰਦੀ ਹੈ ਜੋ ਉਹਨਾਂ ਨੂੰ ਸਹੀ ਤੌਰ 'ਤੇ ਗਾਈਡ ਕਰਨ। ਔਰ ਸਾਡੇ ਨਾਲ ਮੌਜੂਦ ਨੇ ਡਾਕਟਰ ਅਜੇ ਸਰੀਨ ਜੀ, ਡੀਨ ਹੈੱਡ ਆਫ ਸਕੂਲਸ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ। ਅਜੇ ਜੀ, ਤੁਹਾਡਾ ਸਵਾਗਤ ਕਰਦੇ ਹਾਂ।
1: ਬਹੁਤ ਬਹੁਤ ਸ਼ੁਕਰੀਆ ਜੀ।
0: ਜਿਵੇਂ ਕੰਪੀਟੀਸ਼ਨ ਦਾ ਯੁੱਗ ਹੈ, ਹੁਣ ਛੁੱਟੀਆਂ ਨੇ ਬੱਚਿਆਂ ਨੂੰ, ਬੱਚੇ ਇਹ ਚਾਹੁੰਦੇ ਨੇ ਕਿ ਅਸੀਂ ਅੱਗੇ ਜਾਈਏ, ਕੋਰਸਿਸ ਕਰੀਏ। ਕਿਹੜੇ ਕਿਹੜੇ ਕੋਰਸਿਸ ਹੋ ਸਕਦੇ ਨੇ ਜਿਨ੍ਹਾਂ ਨੂੰ ਉਹ ਕਰ ਸਕਦੇ ਨੇ ਔਰ ਅੱਗੇ ਆ ਸਕਦੇ ਨੇ?
1: ਦੇਖੋ, ਆਪਾਂ ਜੇ ਗੱਲ ਕਰੀਏ ਪਲੱਸ ਟੂ ਤੋਂ ਬਾਅਦ ਕਾਲਜਿਸ ਦੇ ਵਿੱਚ ਆਉਣ ਦੀ, ਤਾਂ ਇਹ ਜਿਹੜੀਆਂ ਸਮਰ ਵਕੇਸ਼ਨਸ ਨੇ, ਇਹ ਸਾਨੂੰ ਇਸ ਤਰ੍ਹਾਂ ਹੀ ਸਮਝਣਾ ਚਾਹੀਦਾ ਹੈ ਕਿ ਸਾਡੇ ਲਈ ਇੱਕ ਪ੍ਰੈਪਰੇਟਰੀ ਸਕੂਲ ਨੇ, ਤਾਂ ਕਿ ਅਸੀਂ ਕਾਲਜ ਦੇ ਵਿੱਚ ਜਿਹੜੀ ਵੀ ਸਟਰੀਮ ਨੂੰ ਕੰਟੀਨਿਊ ਕਰਨਾ ਹੈ ਉਹਦੀ ਆਪਾਂ ਤਿਆਰੀ ਕਰ ਲਈਏ। ਸਪੋਜ਼ ਕਰ ਲਓ ਕੋਈ ਬੱਚਾ CA ਕਰਨਾ ਚਾਹੁੰਦਾ, ਉਹਨੇ BCOM ਕਰਨੀ ਹੈ ਔਰ ਉਹਦੇ ਨਾਲ ਉਹਨੇ CA ਕਰਨੀ ਹੈ, ਸੋ ਇਹਨਾਂ ਦਿਨਾਂ ਦੇ ਵਿੱਚ ਉਹਨੂੰ ਕੁਛ ਨਾ ਕੁਛ ਕਾਮਰਸ ਦੇ ਰਿਲੇਟਿਡ ਕੋਰਸਿਸ ਜਿਹੜੇ ਨੇ ਕਰਨੇ ਚਾਹੀਦੇ ਨੇ। ਕਾਮਰਸ ਦੇ ਨਾਲ ਨਾਲ ਉਹਨੂੰ ਕੁਛ ਕੰਪਿਊਟਰਸ ਦੇ ਕੋਰਸਿਸ ਕਰਨੇ ਚਾਹੀਦੇ ਨੇ, ਕੁਛ ਲੈਂਗੁਏਜਿਸ ਸਿੱਖਣੀਆਂ ਚਾਹੀਦੀਆਂ ਨੇ, ਤਾਂ ਕਿ ਜਦੋਂ BCOM ਔਰ CA ਦਾ ਪ੍ਰੈਸ਼ਰ ਉਹਦੇ ਉੱਤੇ ਹੋਏ ਤਾਂ ਉਹ ਇਹਨਾਂ ਚੀਜ਼ਾਂ ਦੀ ਹੈਲਪ ਦੇ ਨਾਲ ਹੋਰ ਅੱਗੇ ਵੱਧ ਸਕੇ। ਜੇ ਸਪੋਜ਼ ਕਰੋ ਅਸੀਂ ਕੋਈ ਕੰਪੀਟੀਸ਼ਨਸ ਦੀ ਗੱਲ ਕਰਦੇ ਹਾਂ ਕਿ ਕੋਈ ਬੱਚਾ UPSC ਦੀ ਤਿਆਰੀ ਕਰ ਰਿਹਾ ਜਾਂ ਕਰਨਾ ਚਾਹੁੰਦਾ ਆਉਣ ਵਾਲੇ ਸਮੇਂ ਦੇ ਵਿੱਚ, ਤਾਂ ਉਹਨੂੰ ਇਹਨਾਂ ਦਿਨਾਂ ਦੇ ਵਿੱਚ ਜਿੰਨੀਆਂ ਕਿਤਾਬਾਂ NCERT ਦੀਆਂ ਉਹਨੇ 6ਵੀਂ ਤੋਂ ਲੈ ਕੇ 12ਵੀਂ ਤੱਕ ਪੜ੍ਹੀਆਂ ਨੇ, ਉਹਨਾਂ ਨੂੰ ਰਿਵਾਈਜ਼ ਕਰਨ ਦੇ ਬਾਰੇ ਔਰ ਕੁਛ ਨੋਟਸ ਬਣਾਉਣ ਦੇ ਬਾਰੇ 'ਚ ਸੋਚਣਾ ਚਾਹੀਦਾ ਹੈ। ਕਾਰਨ ਇਹ ਹੈ ਕਿ UPSC ਜਿਹੜਾ ਹੈ ਉਹ ਓਵਰਨਾਈਟ ਉਹਦੀ ਤਿਆਰੀ ਨਹੀਂ ਕੀਤੀ ਜਾ ਸਕਦੀ, ਉਹ ਇੱਕ ਬੜਾ ਲੰਬਾ ਪ੍ਰੋਸੈਸ ਹੈ। ਜੇ ਕੋਈ ਬੱਚਾ ਬੈਂਕਿੰਗ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਨੂੰ ਉਹਦੀਆਂ ਕੋਚਿੰਗ ਕਲਾਸਿਸ ਜਿਹਦੇ ਵਿੱਚ ਕਿ ਉਹਦੀ ਲੌਜੀਕਲ ਰੀਜ਼ਨਿੰਗ ਔਰ ਐਪਟੀਚਿਊਡ ਟੈਸਟ ਹੋ ਸਕਣ ਕਲੀਅਰ, ਉਹਦੇ ਬਾਰੇ 'ਚ ਕੁਛ ਨਾ ਕੁਛ ਵੈਦਿਕ ਮੈਥਸ ਹੋ ਗਿਆ ਜਾਂ ਲੌਜੀਕਲ ਰੀਜ਼ਨਿੰਗ ਹੋ ਗਿਆ, ਉਹਦੇ ਬਾਰੇ 'ਚ ਕੋਰਸਿਸ ਕਰਨੇ ਚਾਹੀਦੇ ਨੇ। ਜਿਹੜਾ ਬੱਚਾ ਕੋਈ ਆਪਣੇ ਕਮਿਊਨੀਕੇਸ਼ਨ ਸਕਿੱਲਸ ਨੂੰ ਇੰਪਰੂਵ ਕਰਨਾ ਚਾਹੁੰਦਾ, ਮੈਨੂੰ ਲੱਗਦਾ ਕਿ ਕਿਸੇ ਵੀ ਚੀਜ਼ ਨੂੰ ਜਦੋਂ ਤੁਸੀਂ ਕੋਈ ਵੀ ਡਿਗਰੀ ਲੈ ਲੈਂਦੇ ਹੋ, ਇੰਟਰਵਿਊ ਦੇ ਟਾਈਮ ਦੇ ਉੱਤੇ ਆ ਕੇ ਤੁਹਾਨੂੰ ਕਮਿਊਨੀਕੇਸ਼ਨ ਸਕਿੱਲਸ ਔਰ ਸੋਫਟ ਸਕਿੱਲਸ ਜਿਹੜੇ ਹੈ ਉਹ ਸ਼ਾਰਪਨ ਕਰਨ ਦੀ ਬੜੀ ਜ਼ਰੂਰਤ ਪੈਂਦੀ ਹੈ। ਇਹ ਛੁੱਟੀਆਂ ਜਿਹੜੀਆਂ ਹੈ ਇਹਨਾਂ ਨੂੰ ਸਿਰਫ ਛੁੱਟੀਆਂ ਨਾ ਮੰਨ ਕੇ, ਇਹਨਾਂ ਨੂੰ ਸਿਰਫ ਉਹ ਟਾਈਮ ਨਾ ਮੰਨ ਕੇ ਕਿ ਅਸੀਂ ਮੋਬਾਈਲ ਦੇ ਉੱਤੇ ਰੀਲਸ ਸਕਰੋਲ ਕਰਨੀਆਂ ਹੈ ਜਾਂ ਅਸੀਂ ਜਿਹੜਾ ਹੈ ਉਹ ਅਲੱਗ ਅਲੱਗ OTT ਪਲੈਟਫਾਰਮਸ ਦੇ ਉੱਤੇ ਜਾ ਕੇ ਸੀਰੀਅਲਸ ਦੇਖਣੇ ਨੇ। ਇੱਕ ਕੰਸਟਰਕਟਿਵ ਤਰੀਕੇ ਦੇ ਨਾਲ ਯੂਜ਼ ਕਰੋ, ਆਪਣੇ ਕਮਿਊਨੀਕੇਸ਼ਨ ਸਕਿੱਲਸ ਨੂੰ ਹੋਨ ਕਰੋ, ਕੁਛ ਹੋਬੀਜ਼ ਜਿਹੜੀਆਂ ਉਹਨਾਂ ਨੂੰ, ਜਿਹੜਾ ਕਿ ਤੁਹਾਨੂੰ 12ਵੀਂ ਤੱਕ ਪੜ੍ਹਦੇ ਪੜ੍ਹਦੇ ਟਾਈਮ ਨਹੀਂ ਮਿਲਿਆ, ਉਹਨਾਂ ਨੂੰ ਥੋੜ੍ਹਾ ਜਿਹਾ ਵਧਾਓ ਤਾਂ ਕਿ ਉਹ ਤੁਹਾਡੇ ਮੈਂਟਲ ਹੈਲਥ ਨੂੰ ਵੀ ਬੈਟਰ ਕਰਨਗੀਆਂ ਔਰ ਤੁਹਾਨੂੰ ਆਉਣ ਵਾਲੀ ਜ਼ਿੰਦਗੀ ਲਈ ਵੀ ਤਿਆਰ ਕਰਨਗੀਆਂ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਇਹਨਾਂ ਦਿਨਾਂ 'ਚ ਕੀਤੀਆਂ ਜਾ ਸਕਦੀਆਂ। ਉਹ ਜ਼ਮਾਨੇ ਗਏ ਕਿ ਜਦੋਂ ਮਦਰਸ ਇਹ ਕਹਿੰਦੀਆਂ ਹੁੰਦੀਆਂ ਸੀ ਕਿ ਸਮਰ ਵਿਕੇਸ਼ਨਸ ਹੋਈਆਂ ਤਾਂ ਬੱਚੀਆਂ ਜਿਹੜੀਆਂ ਉਹ ਕੋਈ ਇੰਬਰਾਇਡਰੀ ਕਰ ਲੈਣ, ਕੁਛ ਕਰ ਲੈਣ, ਉਹ ਜ਼ਮਾਨਾ ਚਲਾ ਗਿਆ। ਅੱਜ ਕੱਲ੍ਹ ਤਾਂ ਸਕਿੱਲਸ ਦੀ ਗੱਲ ਹੋ ਰਹੀ ਹੈ, ਅੱਜ ਕੱਲ੍ਹ ਤਾਂ ਹਰ ਪਾਸੇ ਇਹ ਹੋ ਰਿਹਾ ਕਿ ਮੈਂ ਇੱਕ ਨਵੀਂ ਲੈਂਗੁਏਜ ਸਿੱਖ ਲਵਾਂ, ਮੈਂ ਇੱਕ ਸਕਿੱਲ ਕਰ ਲਵਾਂ, ਮੈਂ ਕੋਈ ਫੋਰਨ ਲੈਂਗੁਏਜ ਸਿੱਖ ਲਵਾਂ, ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਤੁਸੀਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਕਰਨੀ ਹੈ ਔਰ ਤੁਸੀਂ ਜਦੋਂ ਜੋਬ ਮਾਰਕੀਟ ਦੇ ਵਿੱਚ ਜਾਣਾ ਹੈ ਤਾਂ ਤੁਹਾਨੂੰ ਉਸ ਵੇਲੇ ਅਡੀਸ਼ਨਲ ਫੋਰਨ ਲੈਂਗੁਏਜ ਵੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਪੇ ਕਰਦੀ ਹੈ। ਆਪਾਂ ਬੱਚਿਆਂ ਨੂੰ ਇਹੀ ਗਾਈਡ ਕਰੀਏ ਕਿ ਇਹਨਾਂ ਛੁੱਟੀਆਂ ਦੇ ਵਿੱਚ ਉਹ ਆਪਣੇ ਪੇਰੈਂਟਸ ਦੇ ਨਾਲ ਮਿਲ ਕੇ, ਪੇਰੈਂਟਸ ਦੀ ਸਲਾਹ ਦੇ ਨਾਲ ਇਹਨਾਂ ਸਾਰੇ ਫੀਲਡਸ ਦੇ ਵਿੱਚ ਕੁਛ ਨਾ ਕੁਛ ਅਡੀਸ਼ਨਲ ਜ਼ਰੂਰ ਕਰਨ,
0: ਅਡੀਸ਼ਨਲ ਵੀ ਕਰਨ ਔਰ ਨਾਲ ਦੀ ਨਾਲ ਕਾਉਂਸਲਰਸ ਦੀ, ਅਧਿਆਪਕ ਦੀ, ਡੀਨ ਦੀ ਵੀ ਸਲਾਹ ਲੈਣ ਤਾਂ ਕਿ ਅੱਗੇ ਵੱਧ ਸਕਣ ਸਾਡੇ ਵਿਦਿਆਰਥੀ, ਕੰਪੀਟੀਸ਼ਨ ਦੀ ਤਿਆਰੀ ਕਰਕੇ ਆਪਣਾ ਇੱਕ ਰਾਹ ਚੁਣ ਸਕਣ। ਡਾਕਟਰ ਅਜੇ ਸਰੀਨ ਜੀ, ਤੁਸੀਂ ਇਸ ਬਾਰੇ ਜਾਣਕਾਰੀ ਦਿੱਤੀ, ਬਹੁਤ ਬਹੁਤ ਧੰਨਵਾਦ।
1: ਵੈਲਕਮ ਜੀ।

ਪ੍ਰੋਗਰਾਮ ਹੈ ਸੋਹਣੀ ਸਵੇਰ ਚੱਲ ਰਿਹਾ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਵੈਸੇ ਦੇਖਿਆ ਜਾਵੇ ਤਾਂ ਅਸੀਂ ਰਸਤੇ ਵਿੱਚ ਆਪਣੀ ਗੱਡੀ 'ਤੇ ਜਾਂਦੇ ਹਾਂ ਜਾਂ ਦੋ ਪਹੀਆ ਹੋਵੇ ਚਾਰ ਪਹੀਆ ਹੋਵੇ, ਪਰ ਇਹ ਹੈ ਕਿ ਸਾਨੂੰ ਟ੍ਰੈਫਿਕ ਨਿਯਮਾਂ ਦਾ ਪਤਾ ਹੋਣਾ ਚਾਹੀਦਾ। ਅਸੀਂ ਕਈ ਵਾਰ ਚੌਰਾਹਾਂ 'ਤੇ ਜਦੋਂ ਖੜ੍ਹੇ ਹੁੰਦੇ ਹਾਂ, ਜਦੋਂ ਰੈੱਡ ਲਾਈਟ ਹੁੰਦੀ ਹੈ ਤਾਂ ਕਈ ਮੋਟਰਸਾਈਕਲ ਕਈ ਸਕੂਟਰ ਵਾਲੇ ਸਿੱਧੇ ਨਿਕਲ ਜਾਂਦੇ ਨੇ ਬਿਨਾਂ ਇੱਧਰ ਉੱਧਰ ਦੇਖਿਆ ਕਿ ਅੱਗੇ ਜਿਹੜਾ ਟ੍ਰੈਫਿਕ ਨੇ ਜਿਸ ਸੜਕ ਤੋਂ ਆਉਣਾ ਹੈ ਕਿਸੇ ਕਾਰ ਨਾਲ ਕਿਸੇ ਚੀਜ਼ ਨਾਲ ਟੱਕਰ ਵੀ ਹੋ ਸਕਦੀ ਹੈ। ਔਰ ਵੈਸੇ ਵੀ ਦੇਖਿਆ ਜਾਵੇ ਤਾਂ ਹੁਣ 1 ਜੂਨ ਤੋਂ ਚਲਾਨ ਜਿਹੜਾ ਹੈ ਹੋਣਾ ਸ਼ੁਰੂ ਹੋ ਜਾਏਗਾ, 9 ਹੋਰ ਥਾਵਾਂ 'ਤੇ ਚਲਾਨ ਕੱਟਣਗੇ ਈ ਚਲਾਨ। ਪਰ ਜਦੋਂ ਤੁਸੀਂ ਈ ਚਲਾਨ ਭਰਨਾ ਹੈ ਨਾ, ਇਸ ਦਾ ਧਿਆਨ ਰੱਖੋ ਕਿ ਇਹ ਜਿਹੜਾ ਹੈ ਮੋਬਾਈਲ 'ਤੇ ਤੁਸੀਂ ਈ ਚਲਾਨ ਭਰੋਗੇ

0: at the 2022 Asian Paragames in Hangzhou. In Norway chess, R. Pragyananda defeated the world number one Magnus Carlsen, gripping the contest to claim 3 full points in round 3 of the tournament. In contrast, world champion D. Gukesh continued to endure a difficult run, suffering another setback after losing to Alireza Firozshah in the final game following a hard-fought classical draw. And now for a look at today's newspapers, it's over to Shagun Chopra.
1: Thank you, Sunil. The Supreme Court of India upholding the validity of the special intensive revision conducted by the Election Commission of India is the top news in many dailies today. SIR valid, falls within ECI's powers, says SC, is the headline in Hindustan Times. The observation of Madras High Court defending free speech in a judgment on Tamil film Karuppu, that judges need not be treated as holy cows and that corruption within judiciary cannot be denied, finds front page mention in the Times of India. And finally, the Statesman mentions that a joint study by Banaras Hindu University, University of Colombo and others has revealed a 57,000-year-old human journey hidden in Sri Lankan DNA. And with that, it's back to you, Sunil.
0: Thank you, Shagun. And now before we end the bulletin, the headlines once again. Prime Minister Narendra Modi chairs 51st Pragati meeting in New Delhi, reviews 7 critical infrastructure projects worth around 30,000 crore rupees. Union Home Minister Amit Shah asks authorities to demolish all illegal structures within 15 kilometres of international border. Heatwave conditions to continue over central and northwest India during next 2 days. Eid al-Azha being celebrated in different parts of the country today with religious fervour. And in IPL cricket, Rajasthan Royals beat Sunrisers Hyderabad by 47 runs in eliminator match in New Chandigarh. And with that, we end the morning news. Have a nice day.
2: Namaskar, Akashwani hai. ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ 'ਚ 51ਵੀਂ ਪ੍ਰਗਤੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਕਰੀਬ 30,000 ਕਰੋੜ ਰੁਪਏ ਦੀ ਲਾਗਤ ਵਾਲੇ 7 ਮਹੱਤਵਪੂਰਨ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਧਿਕਾਰੀਆਂ ਨੂੰ ਕੌਮਾਂਤਰੀ ਸਰਹੱਦਾਂ 'ਤੇ 15 ਕਿਲੋਮੀਟਰ ਦੇ ਅੰਦਰ ਸਾਰੇ ਗੈਰ ਕਾਨੂੰਨੀ ਢਾਂਚੇ ਢਾਹੁਣ ਲਈ ਆਖਿਆ ਮੌਸਮ ਵਿਭਾਗ ਨੇ ਅੱਜ ਤੋਂ ਪੰਜਾਬ ਅਤੇ ਹਰਿਆਣਾ 'ਚ ਕਈ ਥਾਵਾਂ 'ਤੇ ਗਰਜ ਚਮਕ ਨਾਲ ਮੀਂਹ ਦੀ ਪੇਸ਼ੀਨਗੋਈ ਕੀਤੀ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਅੱਜ ਈਦ ਉਲ ਅਜ਼ਹਾ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ ਅਤੇ ਆਈ ਪੀ ਐਲ ਕ੍ਰਿਕਟ ਦੇ ਐਲੀਮੀਨੇਟਰ ਮੁਕਾਬਲੇ 'ਚ ਰਾਜਸਥਾਨ ਰਾਇਲਸ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 47 ਦੌੜਾਂ ਨਾਲ ਹਰਾਇਆ ਅਤੇ ਹੁਣ ਖ਼ਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵੱਛ ਭਾਰਤ ਮਿਸ਼ਨ ਦੇ ਦੂਜੇ ਗੇੜ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਮੁਹਿੰਮ ਸਿਰਫ਼ ਬੁਨਿਆਦੀ ਢਾਂਚੇ ਦੇ ਨਿਰਮਾਣ ਤੱਕ ਸੀਮਿਤ ਨਹੀਂ ਹੋਣੀ ਚਾਹੀਦੀ ਸਗੋਂ ਨਿਯਮਿਤ ਨਿਗਰਾਨੀ ਜਨਤਕ ਭਾਗੀਦਾਰੀ ਅਤੇ ਵੱਖ ਵੱਖ ਹਿੱਸੇਦਾਰਾਂ ਦੇ ਨਾਲ ਤਾਲਮੇਲ ਨਾਲ ਠੋਸ ਨਤੀਜੇ ਯਕੀਨੀ ਬਣਾਏ ਜਾਣੇ ਚਾਹੀਦੇ ਨੇ ਨਵੀਂ ਦਿੱਲੀ 'ਚ 51ਵੀਂ ਪ੍ਰਗਤੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪ੍ਰਧਾਨ ਮੰਤਰੀ ਨੇ ਸੂਬਿਆਂ ਨੂੰ ਕੂੜੇ ਦੀ ਪ੍ਰੋਸੈਸਿੰਗ ਅਤੇ ਗੋਬਰਧਨ ਪਲਾਂਟਾਂ ਦੀ ਉਸਾਰੀ ਜਿਹੇ ਕੂੜਾ ਪ੍ਰਬੰਧਨ ਪ੍ਰੋਜੈਕਟਾਂ 'ਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨੇ 9 ਰਾਜਾਂ ਵਿੱਚ ਰੇਲਵੇ ਬਿਜਲੀ ਅਤੇ ਸੜਕ ਖੇਤਰਾਂ 'ਚ ਲਗਭਗ 30,000 ਕਰੋੜ ਰੁਪਏ ਦੇ 7 ਮਹੱਤਵਪੂਰਨ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਸਮੀਖਿਆ ਵੀ ਕੀਤੀ ਪ੍ਰਧਾਨ ਮੰਤਰੀ ਨੇ ਸ਼ਹਿਰੀ ਖੇਤਰਾਂ ਰਿਹਾਇਸ਼ੀ ਕੰਪਲੈਕਸਾਂ ਅਤੇ ਜਨਤਕ ਸੰਸਥਾਵਾਂ 'ਚ ਛੱਤ ਵਾਲੇ ਸੋਲਰ ਪੈਨਲਾਂ ਨੂੰ ਉਤਸ਼ਾਹਿਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਉਹਨਾਂ ਕਿਹਾ ਕਿ ਇਸ ਨਾਲ ਬਿਜਲੀ ਦੀਆਂ ਲਾਗਤਾਂ ਘਟਣਗੀਆਂ ਊਰਜਾ ਸੁਰੱਖਿਆ ਵਧੇਗੀ ਅਤੇ ਸਵੱਛ ਊਰਜਾ ਨੂੰ ਉਤਸ਼ਾਹ ਮਿਲੇਗਾ ਸੜਕ ਅਤੇ ਬੰਦਰਗਾਹ ਸੰਪਰਕ ਪ੍ਰੋਜੈਕਟਾਂ ਦੀ ਸਮੀਖਿਆ ਕਰਦਿਆਂ ਪ੍ਰਧਾਨ ਮੰਤਰੀ ਨੇ ਵਾਵਨ 'ਚ ਬੰਦਰਗਾਹ ਨੂੰ ਇੱਕ ਆਧੁਨਿਕ ਮਲਟੀ ਮਾਡਲ ਲੌਜਿਸਟਿਕ ਹੱਬ ਵਜੋਂ ਵਿਕਸਿਤ ਕਰਨ 'ਤੇ ਜ਼ੋਰ ਦਿੱਤਾ ਸ਼੍ਰੀ ਮੋਦੀ ਨੇ ਕਿਹਾ ਕਿ ਇਸ ਪ੍ਰੋਜੈਕਟ ਨੂੰ ਸਿਰਫ਼ ਇੱਕ ਬੰਦਰਗਾਹ ਵਜੋਂ ਹੀ ਨਹੀਂ ਦੇਖਿਆ ਜਾਣਾ ਚਾਹੀਦਾ ਸਗੋਂ ਸਾਹਿਲੀ ਜਹਾਜ਼ ਰਾਣੀ ਅੰਦਰੂਨੀ ਜਲ ਮਾਰਗਾਂ ਸਮਰਪਿਤ ਮਾਲ ਢੋਆਢੁਆਈ ਲਾਂਘਿਆਂ ਉੱਚ ਗਤੀ ਰੇਲ ਸੰਪਰਕ ਸ਼ਾਹਰਾਹ ਅਤੇ ਹਵਾਈ ਅੱਡਿਆਂ ਰਾਹੀਂ ਜੁੜੇ ਇੱਕ ਰਾਸ਼ਟਰੀ ਗੇਟਵੇ ਵਜੋਂ ਦੇਖਿਆ ਜਾਣਾ ਚਾਹੀਦਾ ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਜਨਤਕ ਪ੍ਰੋਜੈਕਟਾਂ ਨੂੰ ਲਾਗੂ ਕਰਨ 'ਚ ਦੇਰੀ ਲਾਗਤ 'ਚ ਵਾਧਾ ਕਰਦੀ ਹੈ ਅਤੇ ਨਾਗਰਿਕਾਂ ਨੂੰ ਸਮੇਂ ਸਿਰ ਜ਼ਰੂਰੀ ਸਹੂਲਤਾਂ ਅਤੇ ਵਿਕਾਸ ਲਾਭ ਪ੍ਰਾਪਤ ਕਰਨ ਤੋਂ ਰੋਕਦੀ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਦੀਆਂ ਸਰਹੱਦਾਂ 'ਤੇ 15 ਕਿਲੋਮੀਟਰ ਦੇ ਅੰਦਰ ਕਿਸੇ ਵੀ ਗੈਰ ਕਾਨੂੰਨੀ ਉਸਾਰੀ ਲਈ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਹਨਾਂ ਨੇ ਅਜਿਹੇ ਸਾਰੇ ਗੈਰ ਕਾਨੂੰਨੀ ਢਾਂਚੇ ਨੂੰ ਤੁਰੰਤ ਢਾਹੁਣ ਦੇ ਹੁਕਮ ਦਿੱਤੇ ਨੇ ਰਾਜਸਥਾਨ ਦੇ ਬੀਕਾਨੇਰ 'ਚ ਇੱਕ ਸੁਰੱਖਿਆ ਸਮੀਖਿਆ ਮੀਟਿੰਗ 'ਚ ਅਮਿਤ ਸ਼ਾਹ ਨੇ ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਜ਼ਿਲ੍ਹਿਆਂ 'ਚ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ ਗ੍ਰਹਿ ਮੰਤਰਾਲੇ ਨੇ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ

0: ਨਹੀਂ ਕਿ ਸਰਹੱਦੀ ਖੇਤਰਾਂ 'ਚ ਬੈਂਕਿੰਗ ਲੈਣ ਦੇਣ ਸਖਤੀ ਨਾਲ ਕਾਨੂੰਨੀ ਨਿਯਮਾਂ ਮੁਤਾਬਕ ਹੋਵੇ। ਵੱਡੇ ਵਪਾਰਕ ਅਦਾਰਿਆਂ ਅਤੇ ਉਹਨਾਂ ਦੀ ਆਮਦਨ ਦੇ ਵਸੀਲਿਆਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ। ਇਸ ਤੋਂ ਇਲਾਵਾ ਪ੍ਰਸ਼ਾਸਨ ਨੂੰ ਜਾਅਲੀ ਬੈਂਕ ਖਾਤਿਆਂ ਅਤੇ ਕੰਪਨੀਆਂ ਦੇ ਨਾਲ ਨਾਲ ਜਾਅਲੀ ਆਧਾਰ ਕਾਰਡਾਂ ਦੀ ਪਛਾਣ ਕਰਨ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ। ਅਮਿਤ ਸ਼ਾਹ ਨੇ ਹਰੇਕ ਸਰਹੱਦੀ ਜ਼ਿਲ੍ਹੇ ਲਈ ਇੱਕ ਮਜ਼ਬੂਤ ਸੁਰੱਖਿਆ ਪ੍ਰਣਾਲੀ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ, ਜਿਸ ਵਿੱਚ ਨਾਗਰਿਕ, ਰਾਜ ਸਰਕਾਰਾਂ ਅਤੇ ਸੁਰੱਖਿਆ ਏਜੰਸੀਆਂ ਮਿਲ ਕੇ ਕੰਮ ਕਰਨ। ਉਹਨਾਂ ਨੇ ਸਰਹੱਦੀ ਸੁਰੱਖਿਆ ਲਈ ਸੀਮਾ ਸੁਰੱਖਿਆ ਬਲ, ਸਿੱਧੇ ਟੈਕਸ ਬਾਰੇ ਕੇਂਦਰੀ ਬੋਰਡ, ਨਾਰਕੋਟਿਕਸ ਕੰਟਰੋਲ ਬਿਊਰੋ ਅਤੇ ਰਾਜ ਪ੍ਰਸ਼ਾਸਨ ਦਰਮਿਆਨ ਬਿਹਤਰ ਤਾਲਮੇਲ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ। ਗ੍ਰਹਿ ਮੰਤਰੀ ਨੇ ਸਾਈਬਰ ਅਪਰਾਧ ਨੂੰ ਰੋਕਣ ਵਾਸਤੇ 1930 ਹੈਲਪਲਾਈਨ ਦੀ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਕਰਨ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ। ਉਧਰ ਪੱਛਮੀ ਬੰਗਾਲ ਸਰਕਾਰ ਨੇ ਭਾਰਤ ਬੰਗਲਾਦੇਸ਼ ਸਰਹੱਦ 'ਤੇ ਚੌਂਕੀਆਂ ਅਤੇ ਕੰਡਿਆਲੀ ਤਾਰ ਦੀ ਵਾੜ ਲਗਾਉਣ ਲਈ 142.7 ਏਕੜ ਜ਼ਮੀਨ ਸੀਮਾ ਸੁਰੱਖਿਆ ਬਲ ਨੂੰ ਸੌਂਪ ਦਿੱਤੀ ਹੈ। ਇਹ ਫੈਸਲਾ ਭਾਰਤੀ ਜਨਤਾ ਪਾਰਟੀ ਸਰਕਾਰ ਦੀ 11 ਮਈ ਨੂੰ ਆਪਣੀ ਪਹਿਲੀ ਕੈਬਨਿਟ ਮੀਟਿੰਗ 'ਚ ਲਏ ਗਏ ਫੈਸਲੇ ਦਾ ਹਿੱਸਾ ਹੈ, ਜਿਸ ਦੇ ਤਹਿਤ ਸਰਹੱਦੀ ਵਾੜ 'ਤੇ ਸਬੰਧਤ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਲਈ 45 ਦਿਨਾਂ ਦੇ ਅੰਦਰ 600 ਏਕੜ ਜ਼ਮੀਨ ਤਬਦੀਲ ਕੀਤੀ ਜਾਣੀ ਸੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਮੁੱਖ ਮੰਤਰੀ ਸੁਭੇਂਦੂ ਅਧਿਕਾਰੀ ਨੇ ਕਿਹਾ ਕਿ ਪੱਛਮੀ ਬੰਗਾਲ ਸਰਕਾਰ ਨੇ ਸੀਮਾ ਸੁਰੱਖਿਆ ਬਲ ਦੀਆਂ ਚੌਕੀਆਂ ਅਤੇ ਕੰਡਿਆਲੀ ਤਾਰ ਦੀ ਵਾੜ ਦੇ ਨਿਰਮਾਣ ਦੀ ਸਹੂਲਤ ਦੇ ਕੇ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਉਪਾਅ ਸ਼ੁਰੂ ਕੀਤੇ ਨੇ, ਜਿਸ ਨਾਲ ਸਰਹੱਦੀ ਖੇਤਰਾਂ 'ਚ ਸੁਰੱਖਿਆ ਹੋਰ ਵਧੇਗੀ। ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਗੁਜਰਾਤ ਦੇ ਦੌਰੇ 'ਤੇ ਨੇ। ਇਸ ਦੌਰੇ ਦੌਰਾਨ ਅਮਿਤ ਸ਼ਾਹ ਅਹਿਮਦਾਬਾਦ ਅਤੇ ਗਾਂਧੀ ਨਗਰ ਜ਼ਿਲ੍ਹਿਆਂ 'ਚ ਲਗਭਗ 12 ਜਨਤਕ ਉਪਯੋਗਤਾ, ਸਿੱਖਿਆ ਅਤੇ ਪੇਂਡੂ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਰਾਸ਼ਨ, ਟਰਾਂਸਪੋਰਟ, ਡੀਲਰ ਸਹਾਇਤਾ ਅਤੇ ਤਕਨਾਲੋਜੀ ਅਪਗ੍ਰੇਡ ਸਮੇਤ ਜਨਤਕ ਵੰਡ ਪ੍ਰਣਾਲੀ PDS ਨੂੰ ਆਧੁਨਿਕ ਬਣਾਉਣ ਲਈ ਯੋਜਨਾ ਨੂੰ ਮਾਰਚ 2031 ਤੱਕ ਜਾਰੀ ਰੱਖਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਨਵੀਂ ਦਿੱਲੀ 'ਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ।
1: इस प्रोग्राम में तीन बड़े सुधार अप्रूव हुए हैं। सबसे पहला, जो सरकारों के एजेंसीज राज्य में FCI का बड़ा गोडाउन होता है, वहां से डिफरेंट डिस्ट्रिक्ट्स में, डिविजन्स में फेयर प्राइस शॉप तक पहुंचाने का जो कॉस्ट होती है, उस कॉस्ट को सपोर्ट करेंगे। दूसरा, फेयर प्राइस शॉप्स है उनमें डीलर्स का रिमुनरेशन रखा गया था, उसको बढ़ाने की जरूरत थी, तो वो भी फैसला लिया गया। और तीसरा फैसला, टेक्नोलॉजी का यूज करके पब्लिक डिस्ट्रीब्यूशन सिस्टम को हम कैसे मॉडर्नाइज कर सकते हैं।
0: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNE ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIRRNE ਜਲੰਧਰ। ਰਾਸ਼ਟਰੀ ਮਹਿਲਾ ਕਮਿਸ਼ਨ ਨੇ ਭਾਰਤ ਵਿੱਚ ਮੁਸਲਿਮ ਔਰਤਾਂ ਦੇ ਅਧਿਕਾਰਾਂ ਬਾਰੇ ਆਪਣੀਆਂ ਸਿਫਾਰਸ਼ਾਂ ਵਾਲੀ ਇੱਕ ਵੇਰਵੇ ਸਮੇਤ ਰਿਪੋਰਟ ਗ੍ਰਹਿ ਮੰਤਰਾਲੇ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਅਤੇ ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਨੂੰ ਸੌਂਪ ਦਿੱਤੀ ਹੈ। ਵਿਆਪਕ ਵਿਚਾਰ ਵਟਾਂਦਰੇ ਤੋਂ ਬਾਅਦ ਤਿਆਰ ਕੀਤੀ ਗਈ ਇਸ ਰਿਪੋਰਟ ਦਾ ਉਦੇਸ਼ ਦੇਸ਼ ਭਰ ਵਿੱਚ ਮੁਸਲਿਮ ਭਾਈਚਾਰੇ ਦੀਆਂ ਔਰਤਾਂ ਦੇ ਕਾਨੂੰਨੀ, ਸਮਾਜਿਕ ਅਤੇ ਸੰਵਿਧਾਨਕ ਅਧਿਕਾਰਾਂ ਨੂੰ ਮਜ਼ਬੂਤ ਕਰਨਾ ਹੈ। ਕਮਿਸ਼ਨ ਨੇ ਕਿਹਾ ਕਿ ਹਾਲ ਹੀ ਵਿੱਚ ਹੋਏ ਕਾਨੂੰਨੀ ਸੁਧਾਰਾਂ ਨੇ ਔਰਤਾਂ ਦੇ ਅਧਿਕਾਰਾਂ ਨੂੰ ਮਜ਼ਬੂਤ ਕੀਤਾ, ਪਰ ਕਾਨੂੰਨੀ ਜਾਗਰੂਕਤਾ ਅਤੇ ਨਿਆਂ ਤੱਕ ਪਹੁੰਚ ਨੂੰ ਹੋਰ ਬਿਹਤਰ ਬਣਾਉਣ ਦੀ ਜ਼ਰੂਰਤ ਹੈ। ਸਰਵਉੱਚ ਅਦਾਲਤ ਦੇ ਕੋਲਸੀਅਮ ਨੇ 4 ਹਾਈ ਕੋਰਟਾਂ ਦੇ ਮੁੱਖ ਜੱਜਾਂ ਅਤੇ ਸੀਨੀਅਰ ਵਕੀਲ ਵੀ ਮੋਹਨਾ ਨੂੰ ਸੁਪਰੀਮ ਕੋਰਟ ਦੇ ਜੱਜਾਂ ਵਜੋਂ ਤਰੱਕੀ ਦੇਣ ਦੀ ਸਿਫਾਰਿਸ਼ ਕੀਤੀ ਹੈ। ਸਰਵਉੱਚ ਅਦਾਲਤ ਦੀ ਵੈਬਸਾਈਟ 'ਤੇ ਅਪਲੋਡ ਕੀਤੇ ਗਏ ਇੱਕ ਬਿਆਨ ਮੁਤਾਬਕ ਚੀਫ ਜਸਟਿਸ ਸੂਰਿਆਕਾਂਤ ਦੀ ਪ੍ਰਧਾਨਗੀ ਵਾਲੀ ਕੋਲਸੀਅਮ ਨੇ 22 ਅਤੇ 27 ਮਈ ਨੂੰ ਮੀਟਿੰਗ ਕੀਤੀ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਸ਼ੀਲ ਨਾਗੂ, ਬੰਬੇ ਹਾਈ ਕੋਰਟ ਦੇ ਚੀਫ ਜਸਟਿਸ ਚੰਦਰ ਸ਼ੇਖਰ, ਮੱਧ ਪ੍ਰਦੇਸ਼ ਹਾਈ ਕੋਰਟ ਦੇ ਚੀਫ ਜਸਟਿਸ ਸੰਜੀਵ ਸਚਦੇਵਾ, ਜੰਮੂ ਕਸ਼ਮੀਰ ਅਤੇ ਲੱਦਾਖ ਹਾਈ ਕੋਰਟ ਦੇ ਚੀਫ ਜਸਟਿਸ ਅਰੁਣ ਪੱਲੀ ਅਤੇ ਸੀਨੀਅਰ ਵਕੀਲ ਵੀ ਮੋਹਨਾ ਨੂੰ ਸੁਪਰੀਮ ਕੋਰਟ ਦੇ ਜੱਜਾਂ ਵਜੋਂ ਤਰੱਕੀ ਦੇਣ ਦੀ ਸਿਫਾਰਿਸ਼ ਕੀਤੀ। ਸਰਵਉੱਚ ਅਦਾਲਤ ਵਿੱਚ ਇਸ ਸਮੇਂ ਚੀਫ ਜਸਟਿਸ ਸਮੇਤ 32 ਜੱਜ ਨੇ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਯੂਰਪੀਅਨ ਯੂਨੀਅਨ ਦੇ ਵਿਦੇਸ਼ ਮੰਤਰੀਆਂ ਦੀ ਗੈਰ ਰਸਮੀ ਮੀਟਿੰਗ ਜ਼ਿਮਨਿਚ ਵਿੱਚ ਹਿੱਸਾ ਲੈਣ ਲਈ ਸਾਈਪ੍ਰਸ ਪਹੁੰਚੇ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਵਿਦੇਸ਼ ਮੰਤਰੀ ਨੇ ਯੂਰਪੀਅਨ ਕਮਿਸ਼ਨ ਦੇ ਉਪਰਧਾਨ ਕਾਜ਼ਾਕਲੌਸ ਅਤੇ ਸਾਈਪ੍ਰਸ ਦੇ ਵਿਦੇਸ਼ ਮੰਤਰੀ ਡਾਕਟਰ ਕੋਨਸਟੈਂਟੀਨੋਸ ਕੋਮਬੋਸ ਦਾ ਸੱਦਾ ਪੱਤਰ ਦੇਣ ਲਈ ਧੰਨਵਾਦ ਕੀਤਾ। ਕੇਂਦਰੀ ਖੇਤੀਬਾੜੀ ਦੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਨਵੀਂ ਦਿੱਲੀ 'ਚ ਸਾਉਣੀ ਮੁਹਿੰਮ 2026 ਲਈ ਖੇਤੀਬਾੜੀ ਦੇ ਰਾਸ਼ਟਰੀ ਸੰਮੇਲਨ ਦਾ ਉਦਘਾਟਨ ਕਰਨਗੇ। ਦੋ ਦਿਨਾਂ ਸਮਾਗਮ 'ਚ ਵਿਸ਼ੇ ਸਬੰਧੀ ਵਿਚਾਰ ਵਟਾਂਦਰੇ, ਰਾਜਵਾਰ ਭਾਗੀਦਾਰੀ ਅਤੇ ਮਹੱਤਵਪੂਰਨ ਖੇਤੀਬਾੜੀ ਅਤੇ ਸਬੰਧਤ ਮੁੱਦਿਆਂ 'ਤੇ ਪੇਸ਼ਕਾਰੀਆਂ ਸ਼ਾਮਲ ਹੋਣਗੀਆਂ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSE ਨੇ ਹੈਦਰਾਬਾਦ ਸਥਿਤ ਕੰਪਨੀ ਕੁਐਂਪਟ ਐਜੂਕੇਟ ਨੂੰ ਪ੍ਰੀਖਿਆ ਮੁਲਾਂਕਣ ਦਾ ਠੇਕਾ ਦੇਣ ਸਬੰਧੀ ਇਲਜ਼ਾਮਾਂ ਨੂੰ ਰੱਦ ਕਰ ਦਿੱਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਬੋਰਡ ਨੇ ਇਹਨਾਂ ਇਲਜ਼ਾਮਾਂ ਨੂੰ ਗੁੰਮਰਾਹਕੁੰਨ ਅਤੇ ਬੇਬੁਨਿਆਦ ਕਰਾਰ ਦਿੱਤਾ ਹੈ। ਬੋਰਡ ਨੇ ਕਿਹਾ ਕਿ ਉਸਨੇ ਕੰਪਨੀ ਨੂੰ ਠੇਕਾ ਦੇਣ ਵਿੱਚ ਆਮ ਵਿੱਤੀ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਹੈ। ਬੋਰਡ ਨੇ ਸਪਸ਼ਟ ਕੀਤਾ ਹੈ ਕਿ 2026 ਦੀਆਂ ਬੋਰਡ ਪ੍ਰੀਖਿਆਵਾਂ ਲਈ ਉੱਤਰ ਪੱਤਰੀਆਂ ਦੇ ਡਿਜੀਟਲ ਮੁਲਾਂਕਣ ਵਾਸਤੇ ਸਰਕਾਰੀ ਨਿਯਮਾਂ ਦੇ ਮੁਤਾਬਕ ਟੈਂਡਰ ਮੰਗੇ ਗਏ ਸਨ। ਮੌਸਮ ਵਿਭਾਗ ਨੇ ਪੂਰਬੀ ਮੱਧ ਪ੍ਰਦੇਸ਼ ਅਤੇ ਵਿਦਰਭ 'ਚ ਅੱਜ ਲੂ ਚੱਲਣ ਬਾਰੇ ਰੈੱਡ ਅਲਰਟ ਜਾਰੀ

ਕੀਤਾ ਹੈ। ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਦਿੱਲੀ, ਰਾਜਸਥਾਨ ਤੇ ਉੱਤਰ ਪ੍ਰਦੇਸ਼ 'ਚ ਵੀ ਲੂ ਦੇ ਹਾਲਾਤ ਰਹਿਣ ਦੀ ਸੰਭਾਵਨਾ ਜਤਾਈ ਹੈ। ਅੱਜ ਰਾਤ ਰਾਜਸਥਾਨ ਦੇ ਉੱਤਰ ਪ੍ਰਦੇਸ਼ ਵਿੱਚ ਵੀ ਧੂੜ ਭਰੀ ਹਨੇਰੀ ਆਉਣ ਦੀ ਉਮੀਦ ਜਤਾਈ ਗਈ ਹੈ। ਇਸੇ ਦੌਰਾਨ ਮੌਸਮ ਵਿਭਾਗ ਨੇ ਅੱਜ ਤੋਂ ਪੰਜਾਬ ਤੇ ਹਰਿਆਣਾ 'ਚ ਗਰਜ ਚਮਕ ਨਾਲ ਮੀਂਹ ਦੀ ਪੇਸ਼ੀਨਗੋਈ ਵੀ ਕੀਤੀ ਹੈ, ਜਦਕਿ ਅਗਲੇ ਦੋ ਦਿਨਾਂ 'ਚ ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਦਿੱਲੀ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਦੇ ਗੰਗਾ ਦੇ ਮੈਦਾਨਾਂ 'ਚ ਗਰਜ ਚਮਕ ਨਾਲ ਗੜੇਮਾਰੀ ਦੀ ਪੇਸ਼ੀਨਗੋਈ ਕੀਤੀ ਗਈ ਹੈ। ਇਸੇ ਦੌਰਾਨ ਅੱਜ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ 'ਚ ਬਦਲਵਾਈ ਬਣੀ ਹੋਈ ਹੈ। ਉੱਧਰ ਦਿੱਲੀ ਲਈ ਵੱਧ ਤੋਂ ਵੱਧ ਤਾਪਮਾਨ 42 ਤੋਂ 44 ਡਿਗਰੀ ਸੈਲਸੀਅਸ, ਜਦਕਿ ਘੱਟੋ ਘੱਟ ਤਾਪਮਾਨ 27 ਤੋਂ 29 ਡਿਗਰੀ ਸੈਲਸੀਅਸ ਨੇੜੇ ਰਹਿਣ ਦੀ ਉਮੀਦ ਜਤਾਈ ਗਈ ਹੈ। ਅੱਜ ਇਸ ਦੇ

ਉੱਤਰ ਪ੍ਰਦੇਸ਼ ਪੱਛਮੀ ਬੰਗਾਲ ਦੇ ਗੰਗਾ ਦੇ ਮੈਦਾਨਾਂ 'ਚ ਗਰਜ ਚਮਕ ਨਾਲ ਗੜੇਮਾਰੀ ਦੀ ਪੇਸ਼ੀਨਗੋਈ ਕੀਤੀ ਗਈ ਹੈ। ਇਸ ਦੌਰਾਨ ਅੱਜ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ 'ਚ ਬੱਦਲਵਾਈ ਬਣੀ ਹੋਈ ਹੈ। ਉੱਧਰ ਦਿੱਲੀ ਲਈ ਵੱਧ ਤੋਂ ਵੱਧ ਤਾਪਮਾਨ 42 ਤੋਂ 44 ਡਿਗਰੀ ਸੈਲਸੀਅਸ, ਜਦਕਿ ਘੱਟੋ ਘੱਟ ਤਾਪਮਾਨ 27 ਤੋਂ 29 ਡਿਗਰੀ ਸੈਲਸੀਅਸ ਨੇੜੇ ਰਹਿਣ ਦੀ ਉਮੀਦ ਜਤਾਈ ਗਈ ਹੈ। ਅੱਜ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਈਦ ਉਲ ਅਜ਼ਹਾ ਧਾਰਮਿਕ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਈ ਜਾ ਰਹੀ ਹੈ। ਇਸ ਨੂੰ ਬਕਰੀਦ ਵੀ ਕਿਹਾ ਜਾਂਦਾ ਹੈ। ਸ਼ਰਧਾਲੂ ਈਦਗਾਹਾਂ ਅਤੇ ਵੱਡੀਆਂ ਮਸਜਿਦਾਂ ਦੇ ਵਿੱਚ ਈਦ ਦੀ ਨਮਾਜ਼ ਅਦਾ ਕਰ ਰਹੇ ਨੇ। ਸ਼ਾਂਤਮਈ ਜਸ਼ਨ ਨੂੰ ਯਕੀਨੀ ਬਣਾਉਣ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਇਸ ਮੌਕੇ ਵਿਆਪਕ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਈਦ ਉਲ ਅਜ਼ਹਾ ਮੌਕੇ ਰਾਸ਼ਟਰ ਨੂੰ ਵਧਾਈ ਦਿੱਤੀ ਹੈ। ਆਪਣੇ ਸੁਨੇਹੇ 'ਚ ਉਹਨਾਂ ਕਿਹਾ ਕਿ ਇਹ ਤਿਉਹਾਰ ਸ਼ਰਧਾ, ਕੁਰਬਾਨੀ ਅਤੇ ਨਿਸਵਾਰਥ ਭਾਵਨਾ ਦਾ ਪ੍ਰਤੀਕ ਹੈ। ਉਹਨਾਂ ਕਿਹਾ ਕਿ ਇਹ ਤਿਉਹਾਰ ਨਾਗਰਿਕਾਂ ਨੂੰ ਮਨੁੱਖਤਾ, ਖਾਸ ਕਰਕੇ ਦੱਬੇ ਕੁਚਲੇ ਲੋਕਾਂ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦਾ ਹੈ। IPL ਦੇ ਐਲੀਮੀਨੇਟਰ ਮੁਕਾਬਲੇ 'ਚ ਬੀਤੀ ਰਾਤ ਰਾਜਸਥਾਨ ਰਾਇਲਸ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 47 ਦੌੜਾਂ ਦੇ ਨਾਲ ਹਰਾਇਆ। ਨਿਊ ਚੰਡੀਗੜ੍ਹ 'ਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਰਾਜਸਥਾਨ ਨੇ ਆਪਣੇ ਨਿਰਧਾਰਤ 20 ਓਵਰਾਂ 'ਚ 8 ਵਿਕਟਾਂ ਅਤੇ 243 ਦੌੜਾਂ ਬਣਾਈਆਂ। ਜਵਾਬ 'ਚ ਸਨਰਾਈਜ਼ਰਸ ਹੈਦਰਾਬਾਦ ਆਖਰੀ ਓਵਰ 'ਚ 196 ਦੌੜਾਂ 'ਤੇ ਆਲ ਆਊਟ ਹੋ ਗਿਆ। ਰਾਜਸਥਾਨ ਲਈ ਵੈਭਵ ਸੂਰਿਆਵੰਸ਼ੀ ਨੇ 29 ਗੇਂਦਾਂ 'ਚ 97 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਵੈਭਵ ਨੂੰ ਪਲੇਅਰ ਆਫ ਦਾ ਮੈਚ ਚੁਣਿਆ ਗਿਆ। ਬੈਂਗਲੁਰੂ ਵਿੱਚ 8ਵੀਂ ਇੰਡੀਅਨ ਓਪਨ ਇੰਟਰਨੈਸ਼ਨਲ ਪੈਰਾ ਐਥਲੈਟਿਕ ਚੈਂਪੀਅਨਸ਼ਿਪ 'ਚ ਮਰਦਾਂ ਦੇ ਜੈਵਲਿਨ ਥਰੋ F64 ਸ਼੍ਰੇਣੀ 'ਚ 2 ਵਾਰ ਦੇ ਪੈਰਾਲੰਪਿਕ ਚੈਂਪੀਅਨ ਸੁਮਿਤ ਅੰਤਿਲ ਨੇ ਸੋਨ ਤਮਗਾ ਜਿੱਤਿਆ। ਅਤੇ ਆਖਿਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ 'ਚ 51ਵੀਂ ਪ੍ਰਗਤੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਕਰੀਬ 30,000 ਕਰੋੜ ਰੁਪਏ ਦੀ ਲਾਗਤ ਵਾਲੇ 7 ਮਹੱਤਵਪੂਰਨ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਧਿਕਾਰੀਆਂ ਨੂੰ ਕੌਮਾਂਤਰੀ ਸਰਹੱਦਾਂ ਦੇ 15 ਕਿਲੋਮੀਟਰ ਦੇ ਅੰਦਰ ਸਾਰੇ ਗੈਰ ਕਾਨੂੰਨੀ ਢਾਂਚੇ ਢਾਹੁਣ ਲਈ ਕਿਹਾ। ਮੌਸਮ ਵਿਭਾਗ ਨੇ ਅੱਜ ਤੋਂ ਪੰਜਾਬ ਅਤੇ ਹਰਿਆਣਾ 'ਚ ਕਈ ਥਾਵਾਂ 'ਤੇ ਗਰਜ ਚਮਕ ਨਾਲ ਮੀਂਹ ਦੀ ਪੇਸ਼ੀਨਗੋਈ ਕੀਤੀ। ਅਤੇ ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਖਤਮ ਹੋਈਆਂ। ਨਮਸਕਾਰ।

ਇਹ ਸੀ ਜੋਤਿਕਾ ਤਾਂਗੜੀ ਦੀ ਆਵਾਜ਼ ਵਿੱਚ ਗੀਤ, ਫਿਲਮ ਸੀ ਬੜਾ ਕਰਾਰਾ ਪੂਤਨਾ। ਆਓ ਸੁਣਦੇ ਹਾਂ ਅਗਲਾ ਗੀਤ ਐਮੀ ਵਿਰਕ ਦੀ ਆਵਾਜ਼ ਵਿੱਚ।

0: Esse gir Jyoti Nuroh Rendevas vich film si ik kudi. Esse program Mehak Punjab de.
1: Man ki baat. Maanyog Pradhan Mantri Shri Narendra Modi Bharat di janta naal sanji karange apne man ki baat. Aitwar 31 mai 2026 nu dine 11 baje. ਆਕਾਸ਼ਵਾਣੀ ਦੇ ਸਾਰੇ ਕੇਂਦਰ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ ਨਾਲੋ ਨਾਲ ਨਾਲ ਹੀ ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਨੈਸ਼ਨਲ ਚੈਨਲ ਡੀਡੀ ਨਿਊਜ਼ ਡੀਡੀ ਭਾਰਤੀ ਡੀਡੀ ਇੰਡੀਆ ਤੇ ਡੀਡੀ ਕਿਸਾਨ ਚੈਨਲ ਤੇ ਵੀ ਕੀਤਾ ਜਾਏਗਾ ਪ੍ਰਧਾਨ ਮੰਤਰੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਤੁਸੀਂ ਸਾਡੇ ਪ੍ਰਾਇਮਰੀ ਚੈਨਲ ਮੀਡੀਅਮ ਵੇਵ 343.6 ਮੀਟਰ FM 102.7 ਮੈਗਾਹਰਟਜ਼ DTH ਦੀ AIR ਪੰਜਾਬ ਸੇਵਾ DRM 864 ਕਿਲੋਹਰਟਜ਼ FM 100.6 ਮੈਗਾਹਰਟਜ਼ ਵਿਵਿਧ ਭਾਰਤੀ FM 103.6 ਮੈਗਾਹਰਟਜ਼ ਅੰਮ੍ਰਿਤਸਰ FM 100.9 ਮੈਗਾਹਰਟਜ਼ ਅਤੇ FM 100.8 ਮੈਗਾਹਰਟਜ਼ ਆਕਾਸ਼ਵਾਣੀ ਬਠਿੰਡਾ ਆਕਾਸ਼ਵਾਣੀ ਪਟਿਆਲਾ ਵਿਵਿਧ ਭਾਰਤੀ ਲੁਧਿਆਣਾ ਤੇ ਆਕਾਸ਼ਵਾਣੀ ਚੰਡੀਗੜ੍ਹ ਤੋਂ ਸੁਣ ਸਕੋਗੇ ਇਸ ਤੋਂ ਫੌਰਨ ਬਾਅਦ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਕੀਤਾ ਜਾਏਗਾ ਰਾਤ 8 ਵਜੇ ਸੁਣਨਾ ਜ਼ਰੂਰ ਮਨ ਕੀ ਬਾਤ ਦੀ 134ਵੀਂ ਕੜੀ

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ। ਹੁਣ ਪੇਸ਼ਾ ਪ੍ਰੋਗਰਾਮ ਇੱਕ ਕਲਾਕਾਰ, ਔਰ ਸਾਡੇ ਅੱਜ ਦੇ ਇੱਕ ਕਲਾਕਾਰ ਦੇ ਅੰਤਰਗਤ ਅਸੀਂ ਗੱਲਾਂ ਕਰਾਂਗੇ, ਜਾਣਕਾਰੀ ਲਵਾਂਗੇ ਡਾਇਰੈਕਟਰ ਪ੍ਰੋਡਿਊਸਰ ਰਾਜ ਖੋਸਲਾ, ਜਿਨ੍ਹਾਂ ਨੇ ਬਹੁਤ ਸਾਰੀਆਂ ਫਿਲਮਾਂ ਦਾ ਨਿਰਮਾਣ ਕੀਤਾ ਔਰ ਪ੍ਰੋਡਿਊਸਰ ਵੀ ਰਹੇ। ਵੈਸੇ ਹਰ ਇਨਸਾਨ ਬਹੁਤ ਸਾਰੇ ਸੁਪਨੇ ਦੇਖਦਾ, ਪਰ ਰਾਜ ਖੋਸਲਾ ਵੀ ਬੰਬਈ ਆਏ ਕੁਛ ਹੋਰ ਬਣਨ, ਪਰ ਬਣ ਗਏ ਫਿਲਮ ਨਿਰਦੇਸ਼ਕ, ਫਿਲਮ ਨਿਰਮਾਤਾ

ਬਹੁਤ ਸਾਰੇ ਇਨਸਾਨ ਦੇ ਸੁਪਨੇ ਹੁੰਦੇ ਨੇ, ਔਰ ਜੇਕਰ ਉਹਨਾਂ ਸੁਪਨੇ ਨੂੰ ਉਸਨੇ ਪੂਰਾ ਕਰਨਾ ਹੈ ਫਿਰ ਤਾਂ ਸੰਘਰਸ਼ ਕਰਨਾ ਹੀ ਪੈਂਦਾ ਹੈ। ਰਾਜ ਖੋਸਲਾ ਹੋਰਾਂ ਨੇ ਵੀ ਸੰਘਰਸ਼ ਕੀਤਾ। ਵੈਸੇ ਉਹ ਅਸੀਂ ਪਹਿਲਾਂ ਦੱਸਿਆ ਕਿ ਉਹ ਗਾਇਕ ਦੇ ਤੌਰ 'ਤੇ ਉੱਭਰਨਾ ਚਾਹੁੰਦੇ ਸਨ, ਔਰ ਗਾਇਕੀ ਵਿੱਚ ਜਿਹੜਾ ਸੀ ਸ਼ੁਰੂ ਵਿੱਚ ਉਹਨਾਂ ਨੇ ਜੋ ਫਿਲਮਾਂ ਬਣਾਈਆਂ ਉਹਨਾਂ ਨੇ ਸੰਗੀਤ ਵੀ ਦੇਖਿਆ ਸਿੱਖਿਆ, ਔਰ ਜਿਹੜਾ ਸੀ ਉਹਨਾਂ ਦੇ ਵਧੇਰੇ ਕਰਕੇ ਫਿਲਮਾਂ ਵਿੱਚ ਘੱਟੋ ਘੱਟ ਇਹ ਗੀਤ ਲੋਕ ਧੁਨਾਂ 'ਤੇ ਅਧਾਰਿਤ ਹੁੰਦਾ ਸੀ, ਜਿਵੇਂ ਕਿ CID ਹੋ ਗਈ, 16 ਸਾਲ ਹੋ ਗਈ, ਮੇਰਾ ਸਾਇਆ ਹੋ ਗਿਆ, 2 ਰਾਸਤੇ ਹੋ ਗਈ, ਮੇਰਾ ਗਾਓ ਮੇਰੇ ਦੇ ਮੇਰਾ ਦੇਸ਼ ਹੋ ਗਈ, ਔਰ ਇਸ ਤੋਂ ਇਲਾਵਾ ਫਿਲਮ ਬੰਬਈ ਕਾ ਬਾਬੂ, ਇਸ ਵਿੱਚ ਵੀ ਲੋਕ ਧੁਨਾਂ 'ਤੇ ਅਧਾਰਿਤ ਗੀਤ ਰਹੇ, ਔਰ ਆਪਣੇ ਸ਼ਾਨਦਾਰ ਗੀਤਾਂ ਦੇ ਚਿੱਤਰਨ ਲਈ ਜਾਣੇ ਜਾਂਦੇ ਨੇ ਰਾਜ ਖੋਸਲਾ ਜੀ, ਔਰ ਆਪਣੇ ਕੈਰੀਅਰ ਦੌਰਾਨ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਗਾਇਕ ਬਣ ਸਕਣ, ਪਰ ਬਣ ਗਏ ਫਿਲਮ ਨਿਰਦੇਸ਼ਕ, ਨਿਰਮਾਤਾ ਔਰ ਸਕ੍ਰੀਨ ਲੇਖਕ।

3 मई 2013 ਨੂੰ ਤੇ 1 ਮਈ 2025 ਨੂੰ ਇੰਡੀਆ ਪੋਸਟ ਦੁਆਰਾ ਉਹਨਾਂ ਦੇ ਸਨਮਾਨ ਵਿੱਚ ਉਹਨਾਂ ਦੇ ਚਿਹਰੇ ਵਾਲੀ ਇੱਕ ਡਾਕ ਟਿਕਟ ਜਾਰੀ ਕੀਤੀ ਗਈ ਸੀ ਔਰ 20 ਤੋਂ ਲੈ ਕੇ 28 ਨਵੰਬਰ 2025 ਤੱਕ ਜਿਹੜਾ 56ਵਾਂ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਫ ਇੰਡੀਆ ਹੋਇਆ ਉਹ 'ਤੇ ਇਹਨਾਂ ਦੀ ਸ਼ਤਾਬਦੀ ਮਨਾਈ ਗਈ ਅਤੇ ਰਾਜ ਖੋਸਲੇ ਨੂੰ ਉਹਨਾਂ ਦੀਆਂ ਕਲਾਸਿਕ ਫਿਲਮਾਂ ਦਿਖਾ ਕੇ ਸ਼ਰਧਾਂਜਲੀ ਭੇਟ ਕੀਤੀ।

ਦੇਖਿਆ ਜਾਵੇ ਤਾਂ ਜੇਕਰ ਅਸੀਂ ਦੋ ਰਾਸਤੇ ਫਿਲਮ ਦੀ ਗੱਲ ਕਰੀਏ ਤਾਂ ਜਿੱਥੇ ਇੱਕ ਐਂਗਲ ਸੀ ਪਿਆਰ ਮੁਹੱਬਤ ਆ, ਪਿਆਰ ਮੁਹੱਬਤ ਦਾ ਸੀ, ਔਰ ਇਸ ਵਿੱਚ ਇੱਕ ਫੈਮਲੀ ਬੌਂਡ ਵੀ ਸੀ ਕਿ ਫੈਮਲੀ ਯਾਨੀ ਕਿ ਪਰਿਵਾਰ ਜਿਹੜਾ ਹੈ ਕਿਸ ਤਰ੍ਹਾਂ ਇਕੱਠਾ ਮਿਲ ਜੁਲ ਕੇ ਰਹਿ ਸਕਦਾ ਹੈ, ਅਤੇ ਜਦੋਂ ਪਰਿਵਾਰ ਟੁੱਟ ਜਾਂਦਾ ਹੈ ਫਿਰ ਕਿੰਨੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਔਰ ਅੱਜ ਦੇ ਹਾਲਾਤ ਵੀ ਇਹੀ ਨੇ। ਬਹੁਤ ਸਾਰੇ ਐਸੇ ਨਿਰਦੇਸ਼ਕ ਰਹੇ ਨੇ ਜਿਨ੍ਹਾਂ ਨੇ ਇਹੋ ਜਿਹੀਆਂ ਸਟੋਰੀਜ਼ ਬਣਾਈਆਂ ਨੇ, ਇਹੋ ਜਿਹੀਆਂ ਫਿਲਮਾਂ ਬਣਾਈਆਂ ਨੇ ਜੋ ਕਿ ਸਾਨੂੰ ਇੱਕ ਪ੍ਰੇਰਣਾ ਦੇ ਤੌਰ 'ਤੇ ਅੱਗੇ ਲੈ ਕੇ ਜਾਂਦੇ ਨੇ। ਅਸੀਂ ਸਿੱਖਣਾ ਚਾਹੀਏ ਤਾਂ ਕਿੰਨਾ ਕੁਝ ਸਿੱਖ ਸਕਦੇ ਹਾਂ, ਪਰ ਅਸੀਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਸ਼ਾਇਦ ਸਿੱਖੇ ਸਿਖਾਏ ਸਮਝਦੇ ਹਾਂ, ਅਤੇ ਦਿਨ ਭਰ ਦੀਆਂ ਪ੍ਰੋਬਲਮਸ ਜੋ ਨਹੀਂ ਪੈਦਾ ਹੋਣੀਆਂ ਉਹ ਵੀ ਪੈਦਾ ਹੋ ਜਾਂਦੀਆਂ ਨੇ। ਅਤੇ ਰਾਜ ਖੋਸਲਾ ਬਹੁਤ ਸਾਰੀ ਐਸੇ ਚੀਜ਼ਾਂ ਨੂੰ ਸਮਝਦੇ ਸਨ ਜੋ ਇੱਕ ਔਰਤ ਦੇ ਅੰਦਰ ਦਰਦ ਹੁੰਦਾ ਹੈ, ਅਤੇ ਇਸੇ ਕਾਰਨ ਰਾਜ ਖੋਸਲਾ ਨੂੰ ਇੱਕ ਅਜਿਹਾ ਨਿਰਦੇਸ਼ਕ ਮੰਨਿਆ ਜਾਂਦਾ ਸੀ ਜੋ ਔਰਤ ਦੇ ਮਰਮ ਨੂੰ, ਔਰਤ ਦੀਆਂ ਭਾਵਨਾਵਾਂ ਨੂੰ, ਔਰਤ ਦੇ ਦਰਦ ਨੂੰ ਸਮਝਦੇ ਸੀ, ਅਤੇ ਹਾਲੀਵੁੱਡ ਵਿੱਚ ਜੌਰਜ ਕੁਕੋਰ ਵਾਂਗ ਮਹਿਲਾ ਨਿਰਦੇਸ਼ਕ ਵਜੋਂ ਵੀ ਉਹ ਜਾਣੇ ਜਾਂਦੇ ਰਹੇ। ਨਿਰਦੇਸ਼ਕ ਰਾਜ ਖੋਸਲਾ।

ਉਹਨਾਂ ਦੀ ਬੇਟੀ ਨੇ ਕੀਤੀ ਅਤੇ ਬਹੁਤ ਸਾਰੇ ਐਕਟਰਸ ਨੂੰ ਅੱਗੇ ਲੈ ਕੇ ਆਏ ਅਤੇ ਫਿਲਮਾਂ ਜਿਹੜੀਆਂ ਰਹੀਆਂ ਸਭ ਤੋਂ ਵਧੀਆ ਨਿਰਦੇਸ਼ਕ ਦੇ ਤੌਰ 'ਤੇ ਫਿਲਮ ਰਹੀ ਦੋ ਰਾਸਤੇ ਔਰ ਉਸ ਤੋਂ ਬਾਅਦ ਆਈ ਫਿਲਮ ਫਿਲਮਫੇਅਰ ਅਵਾਰਡ ਲਈ ਨਾਮਜ਼ਦ ਹੋਏ ਫਿਲਮ ਸੀ ਮੈਂ ਤੁਲਸੀ ਤੇਰੇ ਆਂਗਨ ਕੀ।

9 ਜੂਨ 1991 ਨੂੰ ਉਹਨਾਂ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਿਹਾ, ਪਰ ਯਾਦਾਂ ਦੇ ਤੌਰ 'ਤੇ ਇਹ ਫਿਲਮਾਂ ਔਰ ਫਿਲਮਾਂ ਦਾ ਸੰਗੀਤ, ਉਹਨਾਂ ਦੇ ਲਿਖੇ ਹੋਏ ਡਾਇਲੋਗ, ਫਿਲਮਾਂ, ਉਸ ਵਿੱਚ ਅਦਾਕਾਰਾ ਉਹਨਾਂ ਦਾ ਕੀਤਾ ਹੋਇਆ ਕੰਮ ਹਮੇਸ਼ਾ ਮਨਾਂ ਵਿੱਚ ਰਹੇਗਾ।

ਸਿਹਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ, ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ, ਆਕਾਸ਼ਵਾਣੀ ਕੇਂਦਰ, ਨੇੜੇ BMC ਚੌਂਕ, ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਏ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸੋ ਕੁਛ ਹੀ ਪਲਾਂ 'ਚ ਅਸੀਂ ਤੁਹਾਡੇ ਲਈ ਪੇਸ਼ ਕਰਾਂਗੇ NCERT ਦੁਆਰਾ ਸਪੋਂਸਰ ਪ੍ਰੋਗਰਾਮ ਉਮੰਗ। ਔਰ ਦੇਖੋ ਗੱਲ ਇਸ ਹੈ ਕਿ ਕਦੇ ਕਦੇ ਜਿਹੜੀ ਸਾਡੀ ਮਸ਼ੀਨਰੀ ਹੈ ਨਾ, ਕਦੇ ਕਦੇ ਕਿਤੇ ਖਰਾਬ ਵੀ ਹੋ ਸਕਦੀ ਹੈ। ਸੋ ਕੋਸ਼ਿਸ਼ ਇਹ ਕਰ ਰਹੇ ਹਾਂ ਕਿ ਫਟਾਫਟ ਤੁਹਾਡੀ ਨਜ਼ਰ ਸਪੋਂਸਰ ਪ੍ਰੋਗਰਾਮ ਕੀਤੇ ਜਾਣ ਔਰ ਤੁਸੀਂ ਜੁੜੇ ਹੋ ਆਕਾਸ਼ਵਾਣੀ ਜਲੰਧਰ ਨਾਲ। ਬਹੁਤ ਸਾਰੇ ਅਸੀਂ ਪ੍ਰੋਗਰਾਮ ਜਿਹੜੇ ਨੇ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਔਰ ਤੁਸੀਂ ਇਹਨਾਂ ਪ੍ਰੋਗਰਾਮਾਂ ਵਿੱਚ ਆਪਣੀ ਜਾਣਕਾਰੀ ਦੇ ਸਕਦੇ ਹੋ ਔਰ ਇਹਨਾਂ ਪ੍ਰੋਗਰਾਮਾਂ ਰਾਹੀਂ ਤੁਸੀਂ ਜੁੜ ਸਕਦੇ ਹੋ। ਔਰ ਜਿਵੇਂ ਕਿ ਅਸੀਂ ਹਰ ਸ਼ਨੀਚਰਵਾਰ ਪ੍ਰੋਗਰਾਮ ਲੈ ਕੇ ਆਉਂਦੇ ਹਾਂ, ਤੁਹਾਡੀ ਚਿੱਠੀ ਮਿਲੀ ਇਸ ਹੈ, ਤੁਸੀਂ ਆਪਣੇ ਖਤਾਂ 'ਤੇ ਆਧਾਰਿਤ ਜਵਾਬ ਸੁਣਦੇ ਹੋ। ਔਰ ਜੇਕਰ ਤੁਹਾਨੂੰ ਕੋਈ ਪ੍ਰੋਗਰਾਮ ਜਿਹੜੇ ਨੇ ਹੋਰ ਤੁਹਾਨੂੰ ਨਵਾਂਪਨ ਇਸ ਵਿੱਚ ਚਾਹੀਦਾ ਔਰ ਇਸ ਵਿੱਚ ਤੁਸੀਂ ਹੋਰ ਕੋਈ ਪਰਿਵਰਤਨ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਖਤਾਂ ਰਾਹੀਂ ਸਾਨੂੰ ਲਿਖ ਸਕਦੇ ਹੋ। ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ ਪਿੰਨ ਕੋਡ 144001। ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਹਰ ਸ਼ਨੀਵਾਰ ਸਵੇਰੇ 9:30 ਵਜੇ ਅਸੀਂ ਤੁਹਾਡੇ ਲਈ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ।

ਇਸ ਤੋਂ ਇਲਾਵਾ ਬਹੁਤ ਸਾਰੇ ਪ੍ਰੋਗਰਾਮ ਅਸੀਂ ਲਿਖਦੇ ਹਾਂ, ਔਰ ਜਿਵੇਂ ਕਿ ਅਸੀਂ ਸਪੋਂਸਰ ਪ੍ਰੋਗਰਾਮ ਤੋਂ ਬਾਅਦ ਅਸੀਂ ਤੁਹਾਡੇ ਲਈ ਲੈ ਕੇ ਆਵਾਂਗੇ ਪ੍ਰੋਗਰਾਮ ਹੈਲੋ ਫਰਮਾਇਸ਼, ਉਸ ਵਿੱਚ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ। ਸਾਡਾ ਫੋਨ ਨੰਬਰ ਹੈਗਾ 2342-173, ਔਰ ਏਰੀਆ ਕੋਡ ਹੈ ਜਲੰਧਰ ਦਾ 0181, ਯਾਨੀ 0181।

0: प्रोग्राम है हेलो फरमाइश, 2342173 है साडा नंबर। हेलो,
1: नमस्कार, सत श्री अकाल जी।
0: हाँ जी नमस्कार जी, सत श्री अकाल जी, सत श्री अकाल। कौन बोल रहे हो?
1: ਮਲੋੜ ਤੋਂ ਕੁਲਵੰਤ ਗਿੱਲ ਜੀ।
0: ਹਾਂਜੀ, ਕਿਹੜਾ ਗੀਤ ਸੁਣਨਾ?
1: ਫਿਲਮ ਹੈਗੀ ਆ ਜੀ ਤੁਮ ਬਿਨ।
0: ਹਾਂਜੀ, ਕੋਈ ਵੀ ਗੀਤ?
1: ਹਾਂਜੀ ਕੋਈ ਵੀ ਗੀਤ ਸੁਣਾ ਲਿਓ ਜੀ।
0: ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ। ਤੁਸੀਂ ਵੀ ਸਾਨੂੰ ਨੰਬਰ ਮਿਲਾ ਸਕਦੇ, ਅਸੀਂ ਵਾਰ ਵਾਰ ਆਪਣਾ ਨੰਬਰ ਦੱਸਦੇ ਹਾਂ ਤਾਂ ਕਿ ਸਾਡੇ ਜਿਹੜੇ ਨਵੇਂ ਦੋਸਤ ਨੇ ਸਾਡੇ ਨਾਲ ਜੁੜ ਸਕਣ, ਰਾਬਤਾ ਕਾਇਮ ਕਰ ਸਕਣ। 2342173 'ਤੇ

0: ਪ੍ਰੋਗਰਾਮ ਹੈ ਹੈਲੋ ਫਰਮਾਇਸ਼। ਹੈਲੋ,
1: ਹਾਂ ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੌਣ ਬੋਲਦੇ ਹੋ?
1: ਮੈਂ ਜੀ ਕੁਲਵਿੰਦਰ ਸਿੰਘ ਬੋਲ ਰਿਹਾ ਮੈਡਮ ਜੀ, ਜ਼ਿਲ੍ਹਾ ਸ਼੍ਰੀ ਗੰਗਾ ਨਗਰ ਪਿੰਡ ਚਾਰਮ ਤੋਂ ਜੀ।
0: ਪਹਿਲੀ ਵਾਰ ਗੱਲ ਕਰ ਰਹੇ ਹੋ ਕਿ ਕਰਦੇ ਰਹਿੰਦੇ ਹੋ?
1: ਨਹੀਂ ਜੀ, ਪਹਿਲਾਂ ਲਾਉਂਦੇ ਸੀ ਜੀ, ਹੁਣ ਬਹੁਤ ਟਾਈਮ ਬਾਅਦ ਲੱਗਿਆ, 2 ਸਾਲ ਹੋ ਗਏ ਲੱਗੇ ਨਹੀਂ ਫੋਨ ਜੀ।
0: ਫੋਨ ਨਹੀਂ ਲੱਗਾ ਕਿ ਤੁਸੀਂ ਲਾਇਆ ਨਹੀਂ ਹੈ?
1: ਲੱਗਦਾ ਹੀ ਨਹੀਂ ਸੀ ਜੀ, ਮੱਥਾ ਸੁਣਦੇ ਜੀ।
0: ਤੇ ਅੱਜ ਕਿਵੇਂ ਲੱਗਿਆ?
1: ਮਿਲਦਾ ਨਹੀਂ ਸੀ, ਹੁਣ ਮਿਲਿਆ ਜੀ ਅੱਜ।
0: ਚਲੋ, ਦਿਨ ਵਧੀਆ ਹੈ, ਤਿਉਹਾਰ ਦਾ ਦਿਨ ਹੈ ਤੇ ਫੋਨ ਮਿਲਿਆ, ਬਹੁਤ ਚੰਗਾ ਲੱਗਦਾ ਹੈ ਜਦੋਂ ਫੋਨ ਮਿਲ ਜਾਂਦਾ
1: ਹੈ। ਮੁਬਾਰਕਾਂ ਸਾਨੂੰ।
0: ਹਾਂਜੀ, ਗੀਤ ਦੱਸਦੇ ਹੋ?
1: ਹਾਂਜੀ,
0: ਗੀਤ ਕਿਹੜਾ ਸੁਣਨਾ ਚਾਹੁੰਦੇ ਹੋ?
1: ਮੈਂ ਜੀ ਮੁਕੇਸ਼ ਦੀ ਆਵਾਜ਼ ਚ ਗੀਤ ਸੁਣਾ ਦਿਓ।
0: ਕੋਈ ਵੀ
1: ਕੋਈ ਵੀ ਗੀਤ।
0: ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ।

0: ਜੀ ਕਈ ਵਾਰ ਫੋਨ ਲੱਗ ਜਾਂਦਾ ਹੈ।
1: ਅੱਛਾ ਠੀਕ ਹੈ, ਗੀਤ ਦੱਸ ਦਿਓ ਕਿਹੜਾ ਸੁਣਨਾ ਚਾਹੁੰਦੇ ਹੋ ਅੱਜ ਦੇ ਇਸ ਹੈਲੋ ਫਰਮਾਇਸ਼ ਵਿੱਚ?
0: ਜੀ ਸ਼ੋਲੇ ਫਿਲਮ ਦਾ ਗੀਤ ਹੈਗਾ ਕੋਈ ਹਸੀਨਾ ਜਾਂ ਬਰੂ ਉੱਠ ਜਾਤੀ ਹੈ।
1: ਠੀਕ ਹੈ, ਬਹੁਤ ਬਹੁਤ ਧੰਨਵਾਦ ਫੋਨ ਕਰਨ ਲਈ।
0: ਧੰਨਵਾਦ ਮੈਮ ਤੁਹਾਡਾ
1: ਜੀ। ਅਸੀਂ ਆਪਣਾ ਨੰਬਰ ਦੱਸ ਰਹਿੰਦੇ ਹਾਂ ਔਰ ਨੰਬਰ ਹੈ ਸਾਡਾ 2342-173।

0: ਪ੍ਰੋਗਰਾਮ ਹੈ ਹੈਲੋ ਫਰਮਾਇਸ਼। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ?
1: ਮੈਂ ਜੀ ਕ੍ਰਿਸ਼ਨ ਸਿੰਘ ਕਰਨਾਵਲ ਬੋਲਦਾ ਜੀ, ਪਿੰਡ ਛਤੀਰ ਵਾਲਾ, ਜ਼ਿਲ੍ਹਾ ਫਾਜ਼ਿਲਕਾ ਜੀ।
0: ਪਹਿਲੀ ਵਾਰ ਗੱਲ ਕਰ ਰਹੇ ਹੋ, ਕਰਦੇ ਰਹਿੰਦੇ ਹੋ?

0: پروگرام ہے، ہیلو فرمائش دیکھ دیا، کون جڑے نے؟ ہیلو،
1: ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੌਣ ਬੋਲਦੇ ਹੋ?
1: ਜਗਤਾਰ ਸਿੰਘ ਗਿੱਲ ਬੋਲਦਾ ਜੀ, ਪਿੰਡ ਬਨਾਲਾ ਤੋਂ, ਜ਼ਿਲ੍ਹਾ ਫਾਜ਼ਿਲਕਾ, ਤਹਿਸੀਲ ਅਬੋਹਰ। ਮੈਮ
0: ਜੀ, ਕੀ ਹਾਲ ਚਾਲ ਨੇ?
1: ਬਹੁਤ ਵਧੀਆ ਮੈਮ, ਬਹੁਤ ਹੀ ਵਧੀਆ, ਵੈਰੀ ਗੁਰੂ ਦੀ ਕਿਰਪਾ ਮੈਮ।
0: ਗੀਤ ਦੱਸ ਦਿਓ।
1: ਹਾਂਜੀ,
0: ਮੈਂ ਕਿਹਾ ਗੀਤ ਦੱਸ ਦਿਓ ਆਪਣਾ, ਜਿਹੜਾ ਸੁਣਨਾ ਚਾਹੁੰਦੇ ਹੋ।
1: ਗੀਤ ਜੀ ਅੱਜ ਆਸ਼ਾ ਫਿਲਮ ਦਾ ਜੀ, ਲਤਾ ਮੰਗੇਸ਼ਕਰ ਦੀ ਆਵਾਜ਼ ਹੈ ਜੀ, ਆਪਣੇ ਸ਼ੀਸ਼ਾ ਹੋ ਜਾ ਤੇ ਲੱਕ ਟੁੱਟ ਜਾ ਤੇ।
0: ਬਹੁਤ ਬਹੁਤ ਧੰਨਵਾਦ।

0: ਪ੍ਰੋਗਰਾਮ ਹੈ। ਹੈਲੋ ਫਰਮਾਇਸ਼। ਹੈਲੋ,
1: ਹਾਂਜੀ ਨਮਸਕਾਰ ਜੀ।
0: ਨਮਸਕਾਰ ਜੀ, ਨਮਸਕਾਰ, ਕੌਣ ਬੋਲਦੇ ਹੋ?
1: ਮੈਂ ਸੁਖਦੇਵ ਸਿੰਘ ਗਿੱਲ, ਨਾਲ ਮੇਰਾ ਪੋਤਾ ਜੀ ਹਰ ਸਿੰਘ ਗਿੱਲ, ਕੋਟਪੁਰੇ ਤੋਂ ਬੋਲਦੇ ਹਾਂ ਜੀ।
0: ਕਿਹੜਾ ਗੀਤ ਸੁਣਨਾ ਸੁਖਦੇਵ ਜੀ?
1: ਜੀ ਤਾਂ ਜੇਠਲਾ ਮਹੀਨਾ ਜੀ, ਬਹੁਤ ਗਰਮੀ, ਬੁਰਾ ਹਾਲ ਕਰ ਰੱਖਿਆ ਜੀ।
0: ਅੱਛਾ, ਇਸ ਵਿੱਚ ਸ਼ਿਕਾਇਤ ਕਰਨ ਦੀ ਕੀ ਲੋੜ ਹੈ? ਦੇਖੋ, ਗਰਮੀ ਹੋਈ ਤੇ ਗਰਮੀ ਹੈ, ਜਦੋਂ ਸਰਦੀ ਹੁੰਦੀ ਹੈ ਅਸੀਂ ਸਰਦੀ ਕਹਿੰਦੇ।
1: ਥੋੜਾ ਜੇਠ ਕੀ ਵਰੀ ਆਵੇ ਪਹੁੰਚ ਲੈ।
0: ਠੀਕ ਹੈ, ਫਿਰ ਆਪਣਾ ਘਰ ਰਹੋ। ਤਾਈ ਤਾਂ ਮਾਹਿਰ ਕਹਿੰਦੇ ਨੇ ਕਿ ਘਰ ਰਹੋ ਔਰ ਆਪਣਾ ਆਰਾਮ ਨਾਲ ਖਾਓ ਪੀਓ, ਠੀਕ ਹੈ?
1: ਰਹੀਏ ਜੀ, ਜਿਹਦਾ ਕੰਮ ਕਾਰ ਬਿਨਾਂ ਸਰਦਾ ਨਹੀਂ, ਇਕੱਲਾ ਜੀ ਕਮਾਉਣ ਵਾਲਾ ਪੰਜ ਵਾਲੇ ਖਾਣ ਵਾਲੇ ਦਾ ਕਿਵੇਂ ਰਹੂਗਾ ਜੀ?
0: ਚਲੋ ਕੋਈ ਗੱਲ ਨਹੀਂ, ਕੰਮ ਕਰਦੇ ਰਹੋ, ਸਿਹਤਯਾਬ ਰਹੋ। ਬਹੁਤ ਬਹੁਤ ਧੰਨਵਾਦ ਫੋਨ ਕਰਨ ਲਈ। ਸਾਡਾ ਨੰਬਰ ਹੈ 2342173, ਏਰੀਆ ਕੋਡ ਹੈ ਜਲੰਧਰ ਦਾ 011, ਯਾਨੀ ਕਿ 0181, 2342173।

0: ਸੋ ਜੀ, ਗਰਮੀ ਤਾਂ ਗਰਮੀ ਹੀ ਹੈ, ਕੋਈ ਗੱਲ ਨਹੀਂ, ਰੁੱਤ ਰੁੱਤ ਦਾ ਮੇਵਾ ਹੈ। ਔਰ ਦੇਖਦੇ ਹਾਂ ਕੌਣ ਜੁੜੇ ਨੇ ਸਾਡੇ ਨਾਲ। ਹੈਲੋ,
1: ਹੈਲੋ, ਨਮਸਕਾਰ ਮੈਮ।
0: ਨਮਸਕਾਰ ਜੀ, ਨਮਸਕਾਰ, ਕੌਣ ਬੋਲ ਰਹੇ ਹੋ?
1: ਮੈਂ ਰਾਣੂ ਗੁਪਤਾ ਬਾਤ ਕਰ ਰਹੀ ਹੂੰ, ਮੱਧ ਪ੍ਰਦੇਸ਼ ਸੇ।
0: ਅੱਛਾ ਰਾਣੂ ਜੀ, ਕੈਸੀ ਹੈਂ ਆਪ?
1: ਮੈਂ ਠੀਕ ਹੂੰ, ਔਰ ਆਪਕੇ ਕੀ ਹਾਲ ਚਾਲ?
0: ਬਹੁਤ ਬੜੀਆ, ਫੋਨ ਕਰਤੇ ਹੋ ਅੱਛਾ ਹੋ ਜਾਤਾ ਹੈ। ਔਰ ਹਮਾਰੇ ਪਾਸ ਸਮੇਂ ਬਹੁਤ ਹੀ ਕਮ ਰਹਿ ਗਿਆ ਹੈ, ਤੋ ਗੀਤ
1: ਹਾਂ, ਤੋ
0: ਬਤਾਏ।
1: ਮੂਵੀ ਕਾ ਨਾਮ ਹੈ ਬੇਟੀ ਨੰਬਰ 1 ਔਰ ਗਾਣੇ ਕੇ ਬੋਲ ਹੈ ਦਿਲ ਕੀ ਧੜਕਨ ਹੈ ਤੂੰ, ਸੁਣਾ
0: ਠੀਕ
1: ਲੀਜੀਏ।
0: ਹੈ, ਯੇ ਵੈਸੇ ਵੀ ਬੇਟੀ ਕਾ ਹੀ ਸੌਂਗ ਹੈ।
1: ਜੀ ਬਿਲਕੁਲ ਬਿਲਕੁਲ,
0: ਬਹੁਤ ਬਹੁਤ ਧੰਨਵਾਦ।

ਧਮਕ ਜਲੰਧਰ ਪੈਂਦੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਤੁਹਾਡੇ ਸਾਰਿਆਂ ਦੀ ਆਪਣੀ ਦੀਪਾਲੀ ਵਧਵਾ ਵੱਲੋਂ ਪਿਆਰ ਭਰੀ ਮੁਸਕੁਰਾਹਟ ਭਰੀ ਨਮਸਕਾਰ ਅਦਾਬ ਅਤੇ ਸਾਰਿਆਂ ਨੂੰ ਬਕਰੀਦ ਦੀਆਂ ਬਹੁਤ ਬਹੁਤ ਮੁਬਾਰਕਾਂ। ਕੋਈ ਵੀ ਤਿਉਹਾਰ ਹੋਵੇ ਅਸੀਂ ਸਾਰੇ ਪੂਰੇ ਜੋਸ਼ ਉਮੰਗ ਨਾਲ ਮਨਾਉਂਦੇ ਹਾਂ। ਸੋ ਹਰ ਤਿਉਹਾਰ ਦਾ ਆਨੰਦ ਲਓ, ਖੁਸ਼ੀਆਂ ਮਾਣੋ ਔਰ ਧਮਕ ਜਲੰਧਰ ਪੈਂਦੀ ਪ੍ਰੋਗਰਾਮ ਦੇ ਵਿੱਚ ਧਮਕਾਂ ਵੀ ਪਾਉਂਦੇ ਰਹੋ। ਕਿਵੇਂ ਧਮਕਾ ਪਾ ਸਕਦੇ ਹੋ ਤੁਹਾਨੂੰ ਦੱਸ ਦਿੰਦੇ ਹਾਂ। ਵਟਸਐਪ ਨੰਬਰ ਹੈ ਸਾਡਾ 9496536077। ਇਸ ਨੰਬਰ 'ਤੇ ਤੁਸੀਂ ਸਾਡੇ ਕੋਲ ਪਹੁੰਚ ਸਕਦੇ ਹੋ। ਸਵੇਰੇ 10 ਵਜੇ ਤੋਂ ਲੈ ਕੇ 10:30 ਵਜੇ ਦੇ ਵਿੱਚ ਵਿੱਚ ਤੁਸੀਂ ਸਾਨੂੰ ਮੈਸੇਜ ਪਾ ਸਕਦੇ ਹੋ। ਮੈਸੇਜ ਰਾਹੀਂ ਤੁਸੀਂ ਆਪਣੇ ਨਾਮ ਲਿਖ ਕੇ ਭੇਜੋ, ਪਤਾ ਵੀ ਲਿਖ ਕੇ ਭੇਜ ਦਿਓ, ਪੜ੍ਹ ਦਿਆਂਗੇ। ਪੂਰਾ ਪੂਰਾ ਪਤਾ ਵੀ ਅਸੀਂ ਪੜ੍ਹ ਦਿੰਦੇ ਹਾਂ ਅਤੇ ਨਾਲੇ ਆਂਢੀ ਗੁਆਂਢੀਆਂ ਨੂੰ ਵੀ ਖੁਸ਼ ਕਰੋ, ਆਪਣੇ ਰਿਸ਼ਤੇਦਾਰਾਂ ਨੂੰ ਵੀ ਖੁਸ਼ ਕਰੋ, ਉਹਨਾਂ ਨੂੰ ਵੀ ਆਕਾਸ਼ਵਾਣੀ ਜਲੰਧਰ ਦਾ ਹਿੱਸਾ ਬਣਾਓ। ਸੋ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਤੁਸੀਂ ਧਮਕਾਂ ਪਾ ਚੁੱਕੇ ਹੋ। 10 ਤੋਂ 10:30 ਵਜੇ ਦੇ ਵਿੱਚ ਖੂਬ ਰੌਣਕਾਂ ਲੱਗੀਆਂ ਹੋਈਆਂ ਨੇ। ਵਾਰੀ ਵਾਰੀ ਸਿਰ ਤੁਹਾਡੇ ਸਾਰਿਆਂ ਦੇ ਮੈਸੇਜ ਸੁਨੇਹੇ ਜ਼ਰੂਰ ਪੜ੍ਹਾਂਗੀ। ਨੰਬਰ ਇੱਕ ਵਾਰੀ ਫਿਰ ਦੱਸ ਦਈਏ, 9496536077। ਇਸ ਨੰਬਰ 'ਤੇ ਤੁਸੀਂ ਸਾਡੇ ਕੋਲ ਪਹੁੰਚ ਜਾਣਾ ਔਰ ਅੱਜ ਜਿਹੜੇ ਸੁਨੇਹੇ ਨੇ ਉਹ ਤਾਂ ਸਾਡੇ ਸਰੋਤੇ ਸਾਨੂੰ ਭੇਜ ਚੁੱਕੇ ਨੇ, ਅੱਜ ਉਹਨਾਂ ਦੇ ਨਾਮ ਹੀ ਪੜ੍ਹੇ ਜਾਣਗੇ। ਪਰ ਤੁਸੀਂ ਇਸ ਨੰਬਰ ਨੂੰ ਬਿਲਕੁਲ ਨਹੀਂ ਭੁੱਲਣਾ, ਕੱਲ੍ਹ ਤੁਹਾਡੇ ਮੈਸੇਜ ਸਾਡੇ ਕੰਪਿਊਟਰ ਸਕਰੀਨ 'ਤੇ ਪਹੁੰਚ ਜਾਣੇ ਚਾਹੀਦੇ ਹੈ। ਸੋ ਧਮਕ ਜਲੰਧਰ ਪੈਂਦੀ ਪ੍ਰੋਗਰਾਮ ਦਾ ਪਹਿਲਾ ਗੀਤ ਤੁਹਾਡੇ ਨਜ਼ਰ, ਗੁਰਨਾਮ ਭੁੱਲਰ ਦੀ ਆਵਾਜ਼।

ਖੇੜਾ ਸਹਾਰਨਪੁਰ ਤੋਂ। ਰਾਮਾ ਰੋਡ ਪਿੰਡ ਹਠੂਰ ਤੋਂ ਭੁਪਿੰਦਰ ਸਿੰਘ ਪਟਵਾਰੀ, ਗੁਰਜੀਤ ਕੌਰ ਬਹੁਤ ਬਹੁਤ ਸ਼ੁਕਰੀਆ ਜੀ। ਮੱਖੂ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ ਵੀ ਹਾਜ਼ਰ ਨੇ। ਲਓ ਜੀ, ਤੁਹਾਨੂੰ ਕਿਹਾ ਸੀ ਇਹ ਜਿਹੜੇ ਸੁਨੇਹਾ ਭੇਜ ਰਹੇ ਨੇ ਸਾਨੂੰ ਚਾਵਲਾ ਪਰਿਵਾਰ, ਅਸੀਂ ਤੁਹਾਨੂੰ ਕਿਹਾ ਸੀ ਵੀ ਅਗਲੀ ਵਾਰੀ ਜਦੋਂ ਮੈਂ ਤੁਹਾਡਾ ਸੁਨੇਹਾ ਪੜ੍ਹਾਂ ਅਤੇ ਦਮਕ ਜਲੰਧਰ ਪੈਂਦੀ ਨਹੀਂ ਧਮਕ ਜਲੰਧਰ ਪੈਂਦੀ ਹੋਣਾ ਚਾਹੀਦਾ, ਪਰ ਤੁਸੀਂ ਇਸ ਵਾਰ ਵੀ ਸਾਨੂੰ ਦਮਕ ਜਲੰਧਰ ਪੈਂਦੀ ਭੇਜਿਆ। ਚਲੋ ਹੁਣ ਅਗਲੀ ਵਾਰੀ ਸਾਡੇ ਕੋਲ ਜਿਹੜਾ ਸੁਨੇਹਾ ਆਏ ਉਹ ਧਮਕ ਜਲੰਧਰ ਪੈਂਦੀ ਤੋਂ ਆਏ। ਮੇਨ ਬਾਜ਼ਾਰ ਮੰਡੀ ਲਾਧੂਕਾ ਡਿਸਟ੍ਰਿਕਟ ਫਾਜ਼ਿਲਕਾ ਤੋਂ ਅਨਮੋਲ ਚਾਵਲਾ, ਦੀਪਿਕਾ ਚਾਵਲਾ, ਕਿਰਨਾ ਵਾਰਿਸ ਔਰ ਚਾਵਲਾ ਪਰਿਵਾਰ ਸਾਡੇ ਕੋਲ ਪਹੁੰਚ ਗਿਆ ਜੀ। ਬੇਅੰਤ ਸਿੰਘ ਬੱਸ ਸਟੈਂਡ ਜਲਾਲ ਦੀਵਾਲ ਜ਼ਿਲ੍ਹਾ ਲੁਧਿਆਣਾ ਤੋਂ ਹਾਜ਼ਰ ਨੇ। ਲਓ ਜੀ, ਦਿਲ ਦੇ ਨਾਲ ਪਹੁੰਚੇ ਨੇ, ਮੋਰਾਂ ਦੇ ਨਾਲ ਨੱਚਦੇ ਹੋਏ, ਫੁੱਲਾਂ ਨਾਲ, ਰੁੱਖਾਂ ਨਾਲ, ਕੌਣ ਕੌਣ, ਬਿਲਕੁਲ ਸਹੀ। ਚਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪਹੁੰਚੇ ਨੇ ਜੀ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਈਲ ਖੁਸ਼ਦਿਲ, ਹਸਮੁਖ ਲਾਲ ਜਿੰਦਲ, ਸੰਜੀਵ ਸੁਨੀਤਾ ਬੰਟੀ ਜਿੰਦਲ, ਆਰਜੂ ਮਹਿਕ ਖੁਸ਼ਦਿਲ, ਪੂਰਾ ਹੀ ਖੁਸ਼ਦਿਲ ਪਰਿਵਾਰ। ਤੁਸੀਂ ਵੀ ਫੁੱਲਾਂ ਵਾਂਗ ਖਿੜੇ ਰਹੋ ਅਤੇ ਤੁਹਾਡਾ ਵੀ ਗੁਲਾਬ ਦੇ ਫੁੱਲਾਂ ਨਾਲ ਬਹੁਤ ਜ਼ਿਆਦਾ ਧੰਨਵਾਦ ਹੈ ਜੀ। ਤੁਹਾਡੇ ਸਾਰਿਆਂ ਦੀ ਰਲੀ ਮਿਲੀ ਪਸੰਦ 'ਤੇ ਮਿਸ ਪੂਜਾ ਦੀ ਆਵਾਜ਼ 'ਚ ਇਹ ਗੀਤ ਤੁਹਾਡੇ ਰੇਡੀਓ ਸੈੱਟ 'ਤੇ।

ਪ੍ਰੋਗਰਾਮ ਚੱਲ ਰਿਹਾ ਜੀ ਧਮਕ ਜਲੰਧਰ ਪੈਂਦੀ, ਔਰ ਇਹ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਸੁਣ ਰਹੇ ਹੋ। ਬਿਲਕੁਲ ਜੀ, ਹੁਣੀ ਮਿਸ ਪੂਜਾ ਦੀ ਆਵਾਜ਼ ਦੇ ਵਿੱਚ ਅਸੀਂ ਗੀਤ ਸੁਣ ਰਹੇ ਸੀ। ਪਸੰਦ ਤੁਹਾਡੇ ਸਾਰਿਆਂ ਦੀ ਰੈਲੀ ਮਿਲੀ ਸੀ ਵੀ ਕੇਅਰ ਕਰਿਆ ਕਰੋ, ਕੇਅਰ ਤੋਂ ਬਿਨਾਂ ਕੁਝ ਵੀ ਨਹੀਂ ਹੈ। ਔਰ ਜਦੋਂ ਆਪਾਂ ਇੱਕ ਦੂਸਰੇ ਦੀ ਕੇਅਰ ਕਰਦੇ ਹਾਂ, ਇੱਕ ਦੂਸਰੇ ਦਾ ਧਿਆਨ ਰੱਖਦੇ ਹਾਂ, ਤਾਂ ਫਿਰ ਬੜੀਆਂ ਸਾਰੀਆਂ ਜਿਹੜੀਆਂ ਪ੍ਰੋਬਲਮਸ ਨੇ ਨਾ, ਉਹ ਤੋਂ ਨਿਪਟਾਰਾ ਮਿਲਦਾ ਹੈ। ਧਮਕ ਜਲੰਧਰ ਪੈਂਦੀ ਪ੍ਰੋਗਰਾਮ ਦੇ ਵਿੱਚ ਸੁਨੇਹੇ ਲੈ ਕੇ ਸਾਡੇ ਕੋਲ ਬਹੁਤ ਸਾਰੇ ਸਰੋਤੇ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਜੀ। ਇਹਨਾਂ ਦੇ ਨਾਮ ਪੜ੍ਹਦੇ ਜਾਵਾਂਗੇ ਹੌਲੀ ਹੌਲੀ। ਸਿਧਾਰਥ ਨਗਰ ਦਰਿਆਪੁਰ ਬਾਬਲੀ ਤੋਂ ਗਜਾਨੰਦ ਯੇਲੇ, ਨਵਦੀਪ ਯੇਲੇ, ਵਿਸ਼ਵਦੀਪ ਯੇਲੇ, ਅਸ਼ੋਕ ਯੇਲੇ ਪਹੁੰਚੇ ਨੇ। ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ, ਬਲਜੀਤ ਗਿੱਲ ਕੈਨੇਡਾ ਤੋਂ, ਜਗਤਾਰ ਜੱਗਾ ਧੌਲਾ ਕਿੰਗਰਾ ਤੋਂ, ਦੀਸ਼ਾ ਮੋਲਾ ਸੋਨੀ ਗਿੱਲ, ਪਾਲ ਗਿੱਲ ਗੁਰਦਿਆਲ ਗਿੱਲ ਮੁਕਤਸਰ ਪਿੰਡ ਮੋਲਾ ਤੋਂ। ਔਰ ਅਗਲਾ ਸੁਨੇਹਾ ਲੈ ਕੇ ਹਾਜ਼ਰ ਨੇ ਜੀ ਕਰਨੈਲ ਸਿੰਘ ਬੱਟੂ, ਗੁਰਫਤਿਹ ਸਿੰਘ, ਹਰਨੀਸ ਕੌਰ, ਮੁਹੱਬਤ ਨਗਰ ਕਪੂਰਥਲਾ ਤੋਂ। ਲਓ ਜੀ, ਇਹ ਨਗਰ ਵੀ ਇੱਦਾਂ ਦੇ ਰਹਿੰਦੇ ਨੇ ਜਿੱਥੇ ਮੁਹੱਬਤ ਨਾ ਰਿਹਾ ਜਾਂਦਾ। ਕਿਆ ਬਾਤ ਹੈ। ਅਗਲਾ ਸੁਨੇਹਾ ਸਾਡੇ ਕੋਲ ਪਹੁੰਚਿਆ ਪਿੰਡ ਕਬੂਲ ਸ਼ਾਹ ਖੁੱਬਣ, ਜ਼ਿਲ੍ਹਾ ਫਾਜ਼ਿਲਕਾ ਤੋਂ, ਵਧਾਵਾ ਸਿੰਘ, ਬਲਕਰਨ, ਤੰਨੂ, ਪਵੀ, ਜੱਸੀ ਜੀ। ਕਹਿੰਦੇ ਲਾਈਵ ਪ੍ਰੋਗਰਾਮ ਸੁਣ ਰਹੇ ਹਾਂ, ਸਾਨੂੰ ਬਹੁਤ ਹੀ ਵਧੀਆ ਲੱਗਦਾ ਹੈ, ਸ਼ੁਕਰੀਆ ਜੀ ਬਹੁਤ ਬਹੁਤ। ਔਰ ਅਗਲਾ ਸੁਨੇਹਾ ਦਾਦਰੀ ਗੇਟ ਭਿਵਾਨੀ ਤੋਂ ਕ੍ਰਿਸ਼ਨ ਮਿਹਰਾ, ਕੋਮਲ, ਕਿਰਨ, ਕਪਿਲ ਅਤੇ ਕੁਣਾਲ ਮਿਹਰਾ ਦਾ, ਪਦਮਪੁਰ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ, ਮੇਹਰ ਅਰੋੜਾ, ਮਮਤਾ ਕੀਰਤੀ ਅਤੇ ਭੂਮਿਕਾ ਅਰੋੜਾ ਪਹੁੰਚੇ ਨੇ। ਪਿੰਡ ਕਬੂਲ ਸ਼ਾਹ ਖੁੱਬਣ, ਜ਼ਿਲ੍ਹਾ ਫਾਜ਼ਿਲਕਾ ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ। ਬਲਤੇਜ, ਨਵਜੋਤ, ਹਰਮਨ, ਹੈਰੀ, ਹੈਪੀ ਅਤੇ ਸਾਰੇ ਪਰਿਵਾਰ ਨੇ। ਮੇਨ ਬਾਜ਼ਾਰ ਮੰਡੀ ਲਾਧੂਕਾ ਡਿਸਟ੍ਰਿਕਟ ਫਾਜ਼ਿਲਕਾ ਤੋਂ ਵਰਿੰਦਰ ਕਾਲਰਾ, ਰੇਖਾ, ਪ੍ਰੀਕਸ਼ਿਤ, ਪ੍ਰਾਚੀ ਢਿੰਗਰਾ ਅਤੇ ਕਾਲਰਾ ਪਰਿਵਾਰ ਹਾਜ਼ਰ ਨੇ। ਝੱਜਰ ਹਰਿਆਣਾ ਤੋਂ ਵੀ ਪਹੁੰਚ ਗਏ ਨੇ ਜੀ ਬਿੱਟੂ ਭਾਟੀਆ ਅਤੇ ਰੀਟਾ ਭਾਟੀਆ, ਹਮੇਸ਼ਾ ਦੀ ਤਰ੍ਹਾਂ। ਲਓ ਜੀ, ਆਕਾਸ਼ਵਾਣੀ ਦੇ ਪੱਕੇ ਸਰੋਤੇ ਆਦਰਸ਼ ਨਗਰ ਮਲੋਟ ਪੰਜਾਬ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਮੈਂਡੀ, ਸੌਰਵ ਸਾਇਨਾ ਅਤੇ ਨਿਵਾਨ ਸ਼ਰਮਾ। ਔਰ ਅਗਲੀ ਪਸੰਦ ਜਿਹੜੀ ਲਿਖ ਕੇ ਭੇਜ ਰਹੇ ਨੇ ਜੀ, ਪੰਚਕੁਲਾ ਸੈਕਟਰ 9 ਤੋਂ ਆਸ਼ੂ ਚੁਗ, ਅਸ਼ਵਨੀ, ਗੋਵਿੰਦ, ਟੋਨੀ ਦੀਵਾਨ, ਲਵ ਦੀਵਾਨ ਅਤੇ ਰਾਧੇ ਭਾਵਿਕ ਢੀਂਗਰਾ, ਇਹ ਪਹੁੰਚੇ ਨੇ। ਔਰ ਪਿੰਡ ਇਸਲਾਮਵਾਲਾ ਡਿਸਟ੍ਰਿਕਟ ਫਾਜ਼ਿਲਕਾ ਤੋਂ ਸੋਨਲਾਲ ਰਾਠੀ, ਓਮ ਪ੍ਰਕਾਸ਼, ਸ਼ਗੁਨ ਰਾਠੀ, ਲਵਕੁਸ਼ ਵਰਮਾ, ਸ਼ਤਰਪਾਲ ਸਿੰਘ, ਰਜਿੰਦਰ ਸਿੰਘ, ਬਾਬੂ ਸਿੰਘ, ਕਾਕਾ ਭੱਟੀ, ਪਿੰਡ ਕਮਾਲਵਾਲਾ ਤੋਂ ਗੁਰਮੇਜ ਸਿੰਘ ਵਿਰਕ, ਇਹ ਵੀ ਹਾਜ਼ਰ ਨੇ। ਹਰਜੀਤ ਕੈਂਤ ਮੌਜੀ ਕਲੋਨੀ ਡਾਬਾ ਲੁਧਿਆਣਾ ਤੋਂ ਪਹੁੰਚੇ ਨੇ ਜੀ। ਢਾਣੀ ਲਾਲ ਖਾਨ, ਜਾਵੇਦ ਖਾਨ, ਅਰਮਾਨ ਖਾਨ, ਇਮਰਾਨ ਖਾਨ, ਸੀਮਾ ਬਾਨੋ, ਵਿਨੋਦ ਖਾਨ, ਇਹ ਪਹੁੰਚੇ ਨੇ ਜੀ। ਪਹੁੰਚੇ ਕਿੱਥੋਂ ਨੇ, ਇਹਨਾਂ ਨੇ ਲਿਖਿਆ ਹੀ ਨਹੀਂ। ਲਓ ਜੀ, ਤੁਸੀਂ ਸਾਨੂੰ ਦੱਸੋ ਤਾਂ ਸਹੀ, ਅਸੀਂ ਕੋਈ ਤੁਹਾਡੇ ਘਰ ਥੋੜ੍ਹੀ ਆ ਰਹੇ ਹਾਂ। ਆਪਣੀ ਜਗ੍ਹਾ ਦਾ ਵੀ ਨਾਮ ਲਿਖ ਕੇ ਨਾਲ ਨਾਲ ਭੇਜਿਆ ਕਰੋ। ਔਰ ਅਗਲਾ ਜਿਹੜਾ ਮੈਸੇਜ ਹੈ ਸਾਡੇ ਕੋਲ ਪਹੁੰਚਿਆ, ਜੀ ਟੀ ਬੀ ਮਾਰਕੀਟ, ਅਹਿਮਦਗੜ੍ਹ ਮੰਡੀ ਪੰਜਾਬ ਤੋਂ, ਮੁਹੰਮਦ ਅਨਵਰ ਅੰਸਾਰੀ, ਰਵੀਨਾ ਆਫੀਆ, ਸਨਾ ਸਮਾ ਹੀਨਾ, ਸ਼ਕੀਲਾ, ਜੈਸਮੀਨ, ਰਜ਼ੀਆ ਸੁਲਤਾਨਾ, ਅਖਤਰ ਅੰਸਾਰੀ, ਸੂਰਜ, ਮੁਹੰਮਦ ਜਾਵੇਦ ਅੰਸਾਰੀ, ਲਵ ਆਕਾਸ਼ਵਾਣੀ ਰੇਡੀਓ। ਔਰ ਲਿਖ ਰਹੇ ਨੇ ਜੀ, ਈਦ ਮੁਬਾਰਕ ਹੋ। ਬਿਲਕੁਲ ਜੀ, ਪ੍ਰੋਗਰਾਮ ਦੀ ਸ਼ੁਰੂਆਤ 'ਚ ਹੀ ਅਸੀਂ ਸਾਰਿਆਂ ਨੂੰ ਈਦ ਮੁਬਾਰਕ ਕਹਿ ਦਿੱਤੀ ਹੈ। ਅਗਲੀ ਜਿਹੜੀ ਸਾਡੇ ਕੋਲ ਮੈਸੇਜ ਹੈ, ਕੋਟਵਾ ਨਾਰਾਇਣਪੁਰ ਬਾਬਾ ਪੱਟੀ ਬਲੀਆ ਤੋਂ ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਊਸ਼ਾ, ਅਮਿਤ ਕੁਮਾਰ, ਹੈਪੀ ਰਾਏ, ਦੁਬੀਹਾ ਨਿਵਾਦਾ ਜ਼ਿਲ੍ਹਾ ਗਾਜ਼ੀਪੁਰ ਤੋਂ ਪ੍ਰਤੀਕ ਰਾਏ, ਸ਼੍ਰੀਮਤੀ ਰੋਸ਼ਨੀ ਅਤੇ ਪ੍ਰਾਂਜਲ ਰਾਏ ਪਹੁੰਚੇ ਨੇ। ਔਰ ਪੰਚਕੁਲਾ ਸੈਕਟਰ 9 ਤੋਂ ਆਸ਼ੂ ਚੁਗ, ਅਸ਼ਵਨੀ ਚੁਗ, ਗੋਵਿੰਦ ਚੁਗ, ਟੋਨੀ ਦੀਵਾਨ, ਲਵ ਦੀਵਾਨ ਅਤੇ ਰਾਧੇ ਭਾਵਿਕ ਢੀਂਗਰਾ, ਇਹ ਹੁਣੀ ਮੈਂ ਮੈਸੇਜ ਪੜ੍ਹ ਕੇ ਹਟੀ ਹਾਂ ਜੀ, ਦੋ ਵਾਰ ਮੈਸੇਜ ਨਾ ਪਾਇਆ ਜਾਏ। ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ, ਬਲਵਿੰਦਰ ਸੋਢੀ, ਯਸ਼ ਕੁਮਾਰ ਵਰਮਾ ਅਤੇ ਮਨਵਿੰਦਰ ਸਿੰਘ ਪਾਂਧਾ, ਇਹ ਵੀ ਪਹੁੰਚ ਗਏ ਨੇ ਜੀ। ਔਰ ਰਘੁਨਾਥਪੁਰਾ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਲਾਲਗਿਰੀ ਗੋਸਵਾਮੀ, ਹੇਮਲਤਾ, ਹੀਨਾ, ਹਰਸ਼ਿਤ ਅਤੇ ਖੁਸ਼ੀ ਗੋਸਵਾਮੀ ਵੀ ਹਾਜ਼ਰ ਨੇ। ਹਰੀਸ਼ ਸਹਿਗਲ ਖੰਨਾ ਤੋਂ, ਜਗਦੀਸ਼ ਸਹਿਗਲ, ਰਾਜਕੁਮਾਰ

ਰਾਜ ਸਹਿਗਲ, ਪੂਜਾ ਸਹਿਗਲ, ਪਾਰਥ ਅਤੇ ਸਾਰਥਕ ਸਹਿਗਲ ਇਹ ਵੀ ਪਹੁੰਚ ਗਏ ਨੇ ਜੀ। ਮਾਰਹਰਾ ਦਰਵਾਜ਼ਾ ਏਟਾ ਤੋਂ ਨੱਬੀ ਹਸਨ ਅਬਾਸੀ, ਸ਼ਹਿਨਾਜ਼ ਅਬਾਸੀ, ਨਵੇਦ ਹਸਨ, ਸੁਹੇਲ ਹਸਨ, ਅਨਮ ਅਤੇ ਯਸ਼ਫ, ਤੁਹਾਡਾ ਵੀ ਤਹਿ ਦਿਲ ਤੋਂ ਸ਼ੁਕਰੀਆ। ਕ੍ਰਿਸ਼ਨ ਕੁਮਾਰ, ਰਾਮ ਪ੍ਰਤਾਪ, ਜੋਤੀ, ਸੁਮਨ ਅਤੇ ਮਨੀਸ਼ਾ ਇਹ ਪਹੁੰਚੇ ਕਿੱਥੋਂ ਨੇ? ਵੀ ਪੀ ਓ ਮਿੱਡੂ ਖੇੜਾ ਡਿਸਟ੍ਰਿਕਟ ਸ਼੍ਰੀ ਮੁਕਤਸਰ ਸਾਹਿਬ ਤੋਂ। ਲਓ ਜੀ, ਫਿਰ ਤੁਹਾਡੇ ਸਾਰਿਆਂ ਦੀ ਰਲੀ ਮਿਲੀ ਪਸੰਦ 'ਤੇ ਤੁਸੀਂ ਹਾਕਮ ਸੂਫੀ ਦੇ ਗਾਏ ਗੀਤ ਨੂੰ ਸੁਣਨ ਦੀ ਸਾਡੇ ਕੋਲ ਚਾਹ ਰੱਖੀ ਹੈ ਅਤੇ ਫਿਰ ਉਹ ਚਾਹਤ ਨੂੰ ਅਸੀਂ ਪੂਰਾ ਕਰ ਰਹੇ ਹਾਂ।

ਪ੍ਰੋਗਰਾਮ ਚੱਲ ਰਿਹਾ ਜੀ ਧਮਕ ਜਲੰਧਰ ਪੈਂਦੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ 'ਤੇ ਤੁਸੀਂ ਖੂਬ ਸਾਰੇ ਸੁਨੇਹੇ ਸਾਡੇ ਤੱਕ ਪਹੁੰਚਾ ਦਿੰਦੇ ਹੋ ਵਟਸਐਪ ਨੰਬਰ 9465536077 'ਤੇ। ਇੱਕ ਵਾਰੀ ਫਿਰ ਤੋਂ ਬੋਲਾਂਗੀ 9465536077। ਇਸ ਨੰਬਰ 'ਤੇ ਤੁਸੀਂ ਸਾਡੇ ਤੱਕ ਸੁਨੇਹੇ ਭੇਜੇ ਹੋਏ ਨੇ ਉਹਨਾਂ ਨੂੰ ਅਸੀਂ ਪੂਰਾ ਕਰ ਰਹੇ ਹਾਂ, ਤੁਹਾਡੀ ਫਰਮਾਇਸ਼ਾਂ ਨੂੰ ਪੂਰਾ ਕਰ ਰਹੇ ਹਾਂ। ਇਹ ਜਿੰਨੇ ਵੀ ਗੀਤ ਲਗਾਏ ਜਾਂਦੇ ਨੇ ਪ੍ਰੋਗਰਾਮ ਦੇ ਵਿੱਚ, ਇਹ ਤੁਹਾਡੇ ਸਾਰਿਆਂ ਦੀ ਰਲੀ ਮਿਲੀ ਪਸੰਦ 'ਤੇ ਹੀ ਚੁੱਕੇ ਜਾਂਦੇ ਨੇ। ਸੋ ਜਿਨ੍ਹਾਂ ਨੇ ਹੁਣੀ ਹੁਣੀ ਨੰਬਰ ਨੋਟ ਕੀਤਾ, ਕੱਲ੍ਹ ਤੱਕ ਤੁਹਾਡੇ ਨਾਮ ਸਾਡੇ ਕੋਲ ਪਹੁੰਚ ਜਾਣੇ ਚਾਹੀਦੇ ਹੈ ਸਾਡੀ ਕੰਪਿਊਟਰ ਸਕਰੀਨ 'ਤੇ। ਫਿਲਹਾਲ ਜਿਨ੍ਹਾਂ ਦਾ ਨਾਮ ਮੈਂ ਪੜ੍ਹਨ ਜਾ ਰਹੀ ਹਾਂ ਜੀ, ਇਹ ਪਹੁੰਚੇ ਨੇ ਗੁਲਾਮ ਰੋਡ ਹਰਗੋਬਿੰਦ ਨਗਰ ਨਵਾਂ ਸ਼ਹਿਰ ਤੋਂ, ਸੁਰਿੰਦਰ ਸੰਧੂ, ਅਨੀਤਾ ਸੰਧੂ, ਰੋਹਿਤ ਸੰਧੂ, ਰਿਤੇਸ਼, ਸ਼ਿਖਾ, ਪ੍ਰੀਤਿਸ਼ਾ, ਪੋਤੀ ਔਰ ਮੈਕਸ। ਇਹ ਵੀ ਹਮੇਸ਼ਾ ਦੀ ਤਰ੍ਹਾਂ ਬਿਲਕੁਲ ਸਮੇਂ ਨਾਲ ਪਹੁੰਚ ਜਾਂਦੇ ਨੇ ਜੀ। ਔਰ ਅਗਲਾ ਸੁਨੇਹਾ ਸਾਡੇ ਤੱਕ ਪਹੁੰਚਿਆ ਹੈ ਭੋਪਾਲਗੜ੍ਹ ਰਾਜਸਥਾਨ ਤੋਂ, ਧਰਮਿੰਦਰ ਛਿੰਪਾ, ਕਪਿਲ, ਈਸ਼ਾਨ ਅਤੇ ਪੂਜਾ ਪਰਿਹਾਰ ਹੋਰਾਂ ਦਾ। ਬੀਡ ਸ਼ਹਿਰ ਮਹਾਰਾਸ਼ਟਰ ਤੋਂ ਹਮੇਸ਼ਾ ਪਹੁੰਚਦੇ ਨੇ ਨੰਦ ਕਿਸ਼ੋਰ ਘਟੇ, ਸੰਗੀਤਾ ਘਟੇ, ਸਾਕਸ਼ੀ, ਅੰਜਲੀ, ਬਾਲਾ ਸਾਹਿਬ ਕਰਵਾ, ਰਾਮ ਨਿਵਾਸ ਅਗਰਵਾਲ, ਧਨੰਜੇ ਟਬੂਲ, ਪੀ ਬੀ ਕੁਲਥੇ, ਇਹ ਵੀ ਹਾਜ਼ਰ ਨੇ। ਖੈਲ ਬਾਜ਼ਾਰ ਪਾਣੀਪਤ ਤੋਂ ਪਹੁੰਚੇ ਨੇ ਨਰੇਸ਼ ਮਲਹੋਤਰਾ, ਨੀਟੂ, ਲਕਸ਼ੇ ਮਲਹੋਤਰਾ, ਲਾਡੋ ਕੋਇਲ ਮਲਹੋਤਰਾ, ਪਾਪਾ ਜੀ ਨਾਨਕ ਚੰਦ, ਸ਼ਿਵਾਜੀ ਕਲੋਨੀ ਰੋਹਤਕ ਤੋਂ ਪਿਊਸ਼ ਸਿੱਕਾ, ਕੋਇਲ ਸਿੱਕਾ ਅਤੇ ਡੁੱਗੂ ਭਾਵਿਕ ਸਿੱਕਾ, ਇਹ ਵੀ ਪਹੁੰਚੇ ਨੇ। ਔਰ ਜਸਪਾਲ ਭਾਰਤੀ, ਵੀਨਾ ਭਾਰਤੀ, ਸੁਰਿੰਦਰ ਮਨਦੀਪ, ਡਿੰਪਲ, ਯੁਵਰਾਜ, ਹੈਪੀ ਅਤੇ ਸ਼ਿਵਾਏ ਧਾਨੇਵਾਲੀਆ, ਇਹ ਪਹੁੰਚੇ ਨੇ ਸਾਊਥ ਐਵੇਨਿਊ ਅਬੋਹਰ ਤੋਂ। ਔਰ ਅਗਲਾ ਸੁਨੇਹਾ ਲੈ ਕੇ ਝੰਡਿਆਂ ਦੇ ਨਾਲ ਹੈ ਪਹੁੰਚੇ, ਅੱਜ ਮੋਰ ਵੀ ਨਾਲ ਨੇ ਅਤੇ ਝੰਡੇ ਵੀ ਲਹਿਰਾਉਂਦੇ ਆਏ ਨੇ। ਵੜਿੰਗ ਖੇੜਾ ਪੰਜਾਬ ਤੋਂ

ਟੂ ਟੋਮਸ, ਪਿੰਕੀ ਲਵਲੀ ਅਤੇ ਆਰਤੀ ਅਰੋੜਾ, ਬਹੁਤ ਹੀ ਖੂਬਸੂਰਤ ਤੁਹਾਡਾ ਸੁਨੇਹਾ ਲੱਗ ਰਿਹਾ ਜੀ। ਔਰ ਦਤਰੇਂਗੀ ਤੋਂ ਭਾਗਵਤ ਵਰਮਾ, ਸ਼ਾਂਤੀ ਦੇਵੀ, ਲੀਲਾਵਤੀ, ਵਿਨੀਤਾ ਵਰਮਾ ਅਤੇ ਰੁਦਰ ਵਰਮਾ ਪਹੁੰਚੇ ਨੇ। ਅਗਲਾ ਸੁਨੇਹਾ ਦਤਰੇਂਗੀ ਭਾਟਾਪਾਰਾ ਛੱਤੀਸਗੜ੍ਹ ਤੋਂ ਹੀਰਾਮਣੀ ਵਰਮਾ, ਪਾਰਸ ਮਣੀ, ਪੁਸ਼ਪੇਂਦਰ ਮਣੀ ਵਰਮਾ ਅਤੇ ਨੋਖੇ ਲਾਲ ਵਰਮਾ ਪਹੁੰਚੇ ਨੇ ਜੀ। ਔਰ ਹੈਲੋ ਭੇਜ ਰਹੇ ਨੇ, ਇੱਕ ਮੈਸੇਜ ਆਇਆ ਉਹਦੇ 'ਚ ਸਿਰਫ ਅਤੇ ਸਿਰਫ ਹੈਲੋ। ਹੈਲੋ ਜੀ, ਆਪਣੇ ਨਾਮ ਵੀ ਲਿਖ ਕੇ ਭੇਜ ਦੇਣੇ ਸੀ ਅਤੇ ਬਹੁਤ ਸੋਹਣਾ ਲੱਗਣਾ ਸੀ ਸਾਨੂੰ। ਸਿਰਫ ਹੈਲੋ ਕਰਨ ਨਹੀਂ ਪਹੁੰਚੀਦਾ, ਆਪਣੇ ਨਾਮ ਪਤੇ ਦੇ ਨਾਲ ਸਾਰਿਆਂ ਨੂੰ ਖੁਸ਼ ਕਰ ਦਈਦਾ। ਅਗਲੀ ਵਾਰੀ ਆਪਣੇ ਨਾਮ ਵੀ ਜ਼ਰੂਰ ਭੇਜਣਾ। ਸੋ ਅਗਲਾ ਸੁਨੇਹਾ ਲਓ ਜੀ, ਇਹ ਤੋਤਿਆਂ ਦੇ ਨਾਲ ਆਏ ਨੇ, ਗਾਮ ਝਗੁੜੀ, ਜ਼ਿਲ੍ਹਾ ਯਮੁਨਾਨਗਰ ਤੋਂ, ਰਣਧੀਰ, ਬਾਂਗੜ, ਗੁਰਮੇਜੋ, ਗੌਰਵ, ਪ੍ਰਵੀਨ, ਯੁਗਮ ਅਤੇ ਵੀਰੇਨ, ਇਹ ਸਾਰੇ ਜੀ ਤੋਤੇ ਨਾਲ ਲੈ ਕੇ ਆਏ ਨੇ। ਬੜੀ ਹਰਿਆਲੀ ਛਾਈ ਹੋਈ ਹੈ ਸਾਡੇ ਸੁਨੇਹੇ ਦੇ ਵਿੱਚ। ਅਗਲਾ ਸੁਨੇਹਾ ਸਾਡੇ ਕੋਲ ਪਹੁੰਚਿਆ ਸ਼ਾਦਰਾ ਦਿੱਲੀ ਤੋਂ, ਤੁਲਸੀ ਮਸਕੀਨ, ਵੀਨਾ, ਆਸ਼ੀਸ਼ ਰਾਜਾ, ਚੰਡੀਗੜ੍ਹ ਤੋਂ ਰਾਹੁਲ ਖੁਰਾਨਾ, ਰਚਿਤਾ ਖੁਰਾਨਾ ਅਤੇ ਰਿਧਾਨ ਖੁਰਾਨਾ। ਲਓ ਜੀ, ਸ਼ਾਦਰੇ ਵਾਲੇ ਇਕੱਲੇ ਨਹੀਂ ਪਹੁੰਚਦੇ, ਹਮੇਸ਼ਾ ਨਾਲ ਲੈ ਕੇ ਆਉਂਦੇ ਨੇ। ਸਤੀਸ਼ ਕੁਮਾਰ ਬਾਂਸਲ, ਪਿੰਡ ਸਾਵੰਤ ਖੇੜਾ, ਨੇੜੇ ਮੰਡੀ ਡੱਬਵਾਲੀ ਤੋਂ ਪਹੁੰਚੇ ਨੇ ਜੀ। ਹਰਜਿੰਦਰ ਸਿੰਘ ਭਾਟੀਆ, ਏਂਜਲ ਭਾਟੀਆ, ਨਵਨੀਤ ਭਾਟੀਆ, ਪੱਪੀ ਭਾਟੀਆ ਅਤੇ ਸੋਨੂ ਭਾਟੀਆ, ਇਹ ਵੀ ਪਹੁੰਚ ਗਏ ਨੇ ਜੀ। ਔਰ ਅਗਲਾ ਸੁਨੇਹਾ ਸਾਡੇ ਤੱਕ ਪਹੁੰਚਿਆ ਹੈ ਚੱਕ 15 PS, ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ, ਸਰਬਜੀਤ ਸਿੰਘ ਜੋਸਨ, ਸਰਬਜੀਤ ਕੌਰ ਜੋਸਨ, ਗੁਰਮੰਨਤ, ਮੈਲਬੋਰਨ ਆਸਟ੍ਰੇਲੀਆ ਤੋਂ, ਆਦਰਸ਼ਪਾਲ ਸਿੰਘ ਜੋਸਨ ਅਤੇ ਵੈਂਕੂਵਰ ਕੈਨੇਡਾ ਤੋਂ ਰੋਬਿਨ ਸਿੰਘ ਜੋਸਨ। ਸ਼ੁਕਰੀਆ ਜੀ, ਸਾਰੀ ਜਗ੍ਹਾ ਤੋਂ ਤੁਸੀਂ ਪਹੁੰਚ ਗਏ ਹੋ ਜੀ। ਮੈਲਬੋਰਨ ਤੋਂ ਵੀ, ਆਸਟ੍ਰੇਲੀਆ ਵਾਲੇ ਵੀ ਪਹੁੰਚੇ ਹੈ ਅਤੇ ਵੈਂਕੂਵਰ ਕੈਨੇਡਾ ਤੋਂ ਵੀ ਪਹੁੰਚੇ ਹੈ ਅਤੇ ਰਾਜਸਥਾਨ ਵਾਲੇ ਤਾਂ ਆ ਹੀ ਆਏ ਨੇ, ਕਿਆ ਹੀ ਬਾਤਾਂ ਨੇ ਜੀ। ਅਗਲਾ ਸੁਨੇਹਾ ਸਾਡੇ ਕੋਲ ਪਹੁੰਚਿਆ ਮਜਨੂੰ ਕਟੀਲਾ ਤੋਂ, ਕਮਲ ਬਾਲੂਜਾ, ਮਧੂ ਬਾਲੂਜਾ, ਸਾਗਰ ਉਮੰਗ, ਆਕਾਂਸ਼ਾ ਗੁੜੀਆ, ਮਾਹੀ ਮਲਿਕ ਅਤੇ ਇਸ਼ਿਤਾ ਅਰੋੜਾ ਦਾ। ਅਗਲਾ ਸੁਨੇਹਾ ਸਾਡੇ ਤੱਕ ਪਹੁੰਚਾਇਆ ਜੀ ਬਲਵਿੰਦਰ ਸਰਾਂ, ਗੁਣਤਾਸ਼, ਰਸਨਦੀਪ, ਮਨਿੰਦਰ ਸਰਾਂ, ਪਿੰਡ ਮੋਰਜੜ, ਸਿੱਖਾਂ, ਹਨੂੰਮਾਨਗੜ੍ਹ ਤੋਂ ਇਹ ਹਾਜ਼ਰ ਹੋਏ ਨੇ। ਔਰ ਅਨਿਲ ਬਿਸ਼ਨੋਈ, ਮੋਨਿਕਾ, ਅਜੇ ਸਿੰਘ, ਸੁਸ਼ਮਾ, ਸ਼ੈਫਾਲੀ, ਰਿਜਮ, ਸ਼ਸ਼ੀ, ਅਰਪਿਤ, ਅਭਿਨਵ, ਸੱਤਿਆ, ਕੰਨੂ, ਰੋਹਿਣੀ, ਆਸ਼ਨਾ, ਦੀਕਸ਼ਾ, ਅਰਪਿਤ, ਸ਼ਸ਼ੀ ਬਿਸ਼ਨੋਈ, ਹਰੀਪੁਰਾ, ਅਬੋਹਰ ਤੋਂ ਇਹ ਹਾਜ਼ਰ ਹੋਏ ਨੇ ਜੀ। ਔਰ ਹੈਲੋ ਭੇਜ ਰਹੇ ਨੇ ਸਾਨੂੰ, ਪਿੰਡ ਸੰਦੋਹਾ, ਨੇੜੇ ਮੋੜ ਮੰਡੀ ਤੋਂ, ਜਗਰਾਜ ਸਿੰਘ ਕਣਕਵਾਲੀਆ, ਗੰਗਾ ਰਾਮ, ਮੋਹਨ ਲਾਲ ਸ਼ੌਂਕੀ ਅਤੇ ਅਰਵਿੰਦ ਕੁਮਾਰ ਜਲੰਧਰ ਤੋਂ। ਬਹੁਤ ਹੀ ਧੰਨਵਾਦ ਹੈ ਜੀ ਤੁਹਾਡਾ। ਅਗਲਾ ਸੁਨੇਹਾ ਸਾਡੇ ਤੱਕ ਪਹੁੰਚਾਇਆ ਹੈ ਅਵਤਾਰ ਸਿੰਘ ਪੰਨੂ, ਪਿੰਡ ਮਥੋਲਾ, ਡਿਸਟ੍ਰਿਕਟ ਗੁਰਦਾਸਪੁਰ ਤੋਂ। ਔਰ ਗੁਰਮੀਤ ਸਿੰਘ ਮੀਤਾ ਵੀ ਹਾਜ਼ਰ ਨੇ ਜੀ, ਸਾਊਥ ਐਕਸਟੈਂਸ਼ਨ, ਨਵੀਂ ਦਿੱਲੀ ਤੋਂ, ਕਿਆ ਹੀ ਬਾਤ ਹੈ। ਅਗਲਾ ਸੁਨੇਹਾ ਸਾਡੇ ਤੱਕ ਪਹੁੰਚਿਆ ਜਲਾਲਾਬਾਦ ਪੱਛਮੀ ਤੋਂ, ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰਿਆ ਦਿਸ਼ਾਨੀ ਅਤੇ ਨਿਮਿਤ ਆਹੂਜਾਦਾ, ਪਿੰਡ ਨੰਗਲਖੇੜਾ, ਨੇੜੇ ਫਗਵਾੜਾ ਤੋਂ, ਬਾਲ ਕ੍ਰਿਸ਼ਨ ਸ਼ਰਮਾ, ਪ੍ਰਵੀਨ ਸ਼ਰਮਾ, ਮੁਨੀਸ਼ ਸ਼ਰਮਾ, ਰਾਹੁਲ ਸ਼ਰਮਾ। ਔਰ ਮੇਨ ਬਾਜ਼ਾਰ ਸ਼ੇਰਪੁਰ ਥਾਣਾ, ਜ਼ਿਲ੍ਹਾ ਸੰਗਰੂਰ ਤੋਂ, ਮਿੰਟੂ ਸੱਪਲ, ਇੰਜੀਨੀਅਰ ਅਮਨਜੋਤ ਸਿੰਘ, ਇੰਜੀਨੀਅਰ ਰਮਨਜੋਤ ਸਿੰਘ ਸੱਪਲ, ਵੀ ਇੰਜੀਨੀਅਰ ਵੀ ਸਾਡੇ ਪ੍ਰੋਗਰਾਮ 'ਚ ਬਹੁਤ ਹਾਜ਼ਰ ਹੁੰਦੇ ਨੇ। ਲਓ ਫਿਰ ਫੁੱਲਾਂ ਦੇ ਨਾਲ, ਗੁਲਾਬ ਦੇ ਫੁੱਲਾਂ ਨਾਲ ਖੁਸ਼ਬੂ ਫੈਲਾਉਣ ਪਹੁੰਚ ਗਏ ਹੈ ਜੀ। ਕੌਣ ਪਹੁੰਚੇ ਨੇ ਦੱਸ ਦਿੰਦੇ ਹਾਂ। ਨਜ਼ਦੀਕ ਬੱਸ ਸਟੈਂਡ ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ, ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਵਰਮਾ ਅਤੇ ਡਾਕਟਰ ਮਦਨ ਲਾਲ ਵਰਮਾ, ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ। ਸਦਰ ਬਾਜ਼ਾਰ ਕੁਰਾਵਲੀ ਤੋਂ ਅਨਿਲ ਕੁਮਾਰ ਵਰਮਾ, ਮਾਇਆ ਦੇਵੀ, ਰਾਹੁਲ ਕੁਮਾਰ, ਵਿਨੀਤ ਕੁਮਾਰ ਅਤੇ ਸੋਨਮ ਵਰਮਾ ਵੀ ਪਹੁੰਚੇ ਨੇ। ਔਰ ਫਤਿਹਾਬਾਦ ਹਰਿਆਣਾ, ਪੁਰਾਣੀ ਤਹਿਸੀਲ ਚੌਂਕ ਤੋਂ, ਇੰਦਰਪਾਲ ਬਿੱਟੂ ਸਟੈਂਪ ਮੇਕਰ, ਚੰਚਲਪੁਰੀ, ਆਂਚਲਪੁਰੀ, ਗਗਨ, ਪ੍ਰਿੰਸਪੁਰੀ ਅਤੇ ਜੀਵਨ ਸਿੰਘ ਬੂਕ ਅਤੇ ਸਾਰਾ ਹੀ ਬੂਕ ਪਰਿਵਾਰ ਸਾਡੇ ਕੋਲ ਪਹੁੰਚ ਚੁੱਕਾ ਹੈ। ਅਗਲਾ ਸੁਨੇਹਾ ਨਿਊ ਗੁਰੂ ਰਾਮਦਾਸ ਕਲੋਨੀ ਗੁਰਦਾਸਪੁਰ ਤੋਂ, ਪ੍ਰੀਤਮ ਦਾਸ ਅੰਗੂਰਾਨਾ, ਸੱਤਿਆ ਦੇਵੀ, ਪੋਤਰੀ ਵਾਨਿਆ ਅਤੇ ਪੋਤਰੇ ਅਰਮਾਨ, ਅਵਿਤਾਜ਼ ਕਨੇਡਾ ਐਂਡ ਕਾਕਾ ਦਿਆਵਿਕ ਅੰਗੂਰਾਨਾ ਅਤੇ ਸਾਰਾ ਹੀ ਅੰਗੂਰਾਨਾ ਪਰਿਵਾਰ ਸਾਡੇ ਕੋਲ ਪਹੁੰਚ ਚੁੱਕਾ ਹੈ। ਬਹੁਤ ਬਹੁਤ ਸ਼ੁਕਰੀਆ ਜੀ ਅਤੇ ਤੁਹਾਡੀ ਸਾਰਿਆਂ ਦੀ ਰਲੀ ਮਿਲੀ ਪਸੰਦ ਅਤੇ ਸਤਿੰਦਰ ਸਰਤਾਜ ਦੀ ਆਵਾਜ਼ 'ਚ ਗੀਤ ਸੁਣਨ 'ਤੇ ਬੜੇ ਹੀ ਸਾਡੇ ਸਰੋਤੇ ਚਾਹਵਾਨ ਨੇ। ਲਓ ਫਿਰ ਤੁਹਾਡੀ ਫਰਮਾਇਸ਼ ਕਰਨ ਜਾ ਰਹੀ ਹਾਂ ਪੂਰੀ।

ਪ੍ਰੋਗਰਾਮ ਚੱਲ ਰਿਹਾ ਜੀ ਧਮਕ ਜਲੰਧਰ ਪੈਂਦੀ ਔਰ ਇਹ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਸੁਣ ਰਹੇ ਹੋ। ਅਗਲਾ ਸੁਨੇਹਾ ਲੈ ਕੇ ਸਾਡੇ ਕੋਲ ਪਹੁੰਚ ਚੁੱਕੇ ਨੇ ਜੀ ਜਾਦਲਾ ਟਾਊਨ SBS ਨਗਰ ਤੋਂ ਵਿਨੋਦ ਸੰਧੂ, ਕਮਲ ਸੰਧੂ, ਰਿਤੇਸ਼ ਸੰਧੂ, ਆਕਾਂਸ਼ਾ, ਭਰਤ ਭੂਸ਼ਣ ਸੰਧੂ ਔਰ ਆਪਣੇ ਨਾਲ ਨਾਲ ਇਹ ਚੰਡੀਗੜ੍ਹ ਵਾਲਿਆਂ ਨੂੰ ਵੀ ਲੈ ਕੇ ਪਹੁੰਚਦੇ ਨੇ ਜੀ। ਸੈਕਟਰ VA ਚੰਡੀਗੜ੍ਹ ਤੋਂ ਨਿਸ਼ਚਲ ਰਿਸ਼ੀ, ਸੰਜੂ ਰਿਸ਼ੀ, ਸੌਰਵ, ਕ੍ਰਿਤਿਕਾ, ਅਮਰਜੀਤ, ਨੀਲਮ ਰਿਸ਼ੀ, ਰਾਹੁਲ ਰਿਸ਼ੀ, ਰਿਸ਼ਿਕਾ ਅਤੇ ਲਾਡੋ ਰਿਸ਼ੀ ਔਰ ਬਿਲਕੁਲ ਜੀ ਛੁੱਟੀਆਂ ਪੈਣ ਵਾਲੀਆਂ ਨੇ ਅਤੇ ਫਿਰ ਬੱਚੇ ਜਿਹੜੇ ਨੇ ਜਾਂ ਤਾਂ ਧੀਆਂ ਘਰ 'ਚ ਪਹੁੰਚ ਗਈਆਂ ਨੇ ਜਾਂ ਫਿਰ ਘੁੰਮਣ ਕਿਤੇ ਤੁਸੀਂ ਬਾਹਰ ਨਿਕਲ ਗਏ ਹੋ ਅਤੇ ਸਾਰੇ ਜਿਹੜੇ ਨੇ ਉਹਨਾਂ ਉਹ ਵੀ ਪ੍ਰੋਗਰਾਮ ਸੁਣਦੇ ਹੈ ਅਤੇ ਵਾਕਈ ਦਿਲ

0: ਸਕੂਨ ਮਿਲਦਾ, ਬੜੀ ਹੀ ਖੁਸ਼ੀ ਹੁੰਦੀ ਹੈ। ਸੋ ਬਹੁਤ ਬਹੁਤ ਸ਼ੁਕਰੀਆ, ਹਮੇਸ਼ਾ ਦੀ ਤਰ੍ਹਾਂ ਤੁਸੀਂ ਸੁਨੇਹਾ ਸਾਡੇ ਤੱਕ ਪਹੁੰਚਾ ਦਿੱਤਾ ਪੂਰੇ ਵੇਲੇ ਦੇ ਨਾਲ। ਅਗਲਾ ਸੁਨੇਹਾ ਲੈ ਕੇ ਸਾਡੇ ਕੋਲ ਪਹੁੰਚ ਗਏ ਨੇ ਜੀ, ਠੱਟਿਆ ਠਾਠ ਕੰਗਨਪੁਰ ਜ਼ਿਲ੍ਹਾ ਕਸੂਰ ਤੋਂ, ਜਾਫਰ ਮੇਵ ਅਬਦੁਲ ਗਫੂਰ ਦੁਕਾਨਦਾਰ ਮੁਹੰਮਦ ਸ਼ਰਬਰ ਇਹ ਵੀ ਹਾਜ਼ਰ ਹੋ ਚੁੱਕੇ ਨੇ। ਸ਼ੇਰਪੁਰ ਥਾਣਾ ਜ਼ਿਲ੍ਹਾ ਸੰਗਰੂਰ ਤੋਂ ਮਿੰਟੂ ਸੱਪਲ, ਅਮਨਜੋਤ ਸਿੰਘ ਸੱਪਲ ਬਿੱਦਰਖੇੜੀ ਤੋਂ, ਪਰਮਜੀਤ ਸਿੰਘ ਪੁਰਬਾ ਧੂਰੀ, ਮੇਨ ਬਾਜ਼ਾਰ ਸ਼ੇਰਪੁਰ ਜ਼ਿਲ੍ਹਾ ਸੰਗਰੂਰ ਤੋਂ ਕਮਲਜੀਤ ਕੌਰ, ਅਜੀਤ ਕੌਰ, ਅਮਨਦੀਪ ਕੌਰ ਇਹ ਵੀ ਪਹੁੰਚ ਗਏ। ਪਿੰਡ ਸ਼ਾਹਪੁਰ ਮਿਹਤਪੁਰ ਤੋਂ ਅਨਾਹਿਤ ਕੌਰ, ਲਵਪ੍ਰੀਤ ਕੌਰ, ਪਰਮਿੰਦਰ ਕੌਰ, ਹਰਪ੍ਰੀਤ ਕੌਰ, ਗਗਨ ਸਿੰਘ, ਬੂਟਾ ਸਿੰਘ, ਵਿਜੇਪਾਲ ਸਿੰਘ, ਅਜੇਪਾਲ ਸਿੰਘ ਔਰ ਪਾਹੁਲਜੋਤ ਸਿੰਘ। ਮੈਨੂੰ ਐਵੇਂ ਲੱਗ ਰਿਹਾ ਕਿ ਇਹ ਨਾਮ ਤਾਂ ਮੈਂ ਪਹਿਲਾਂ ਪੜ੍ਹ ਚੁੱਕੀ ਹਾਂ। ਬਾਰ ਬਾਰ ਸੁਨੇਹੇ ਨਾ ਭੇਜੋ, ਜੇਕਰ ਇੱਕ ਵਾਰੀ ਤੁਸੀਂ ਸੁਨੇਹਾ ਭੇਜਤਾ ਇਹ ਕਿਉਂਕਿ ਤੁਹਾਡਾ ਆਪਣਾ ਹੀ ਪ੍ਰੋਗਰਾਮ ਹੈ ਔਰ ਇਹਦੀ ਖੂਬਸੂਰਤੀ ਨੂੰ ਬਰਕਰਾਰ ਰੱਖਣਾ ਤੁਹਾਡਾ ਵੀ ਓਨਾ ਹੀ ਹੱਕ ਹੈ ਜਿੰਨਾ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਔਰ ਅਗਲਾ ਸੁਨੇਹਾ ਸਾਡੇ ਤੱਕ ਪਹੁੰਚਿਆ ਜੀ, ਗ੍ਰਾਮ ਨਾਗਰ ਕੋਹਰਾ ਜ਼ਿਲ੍ਹਾ ਰਾਜ ਨਾਂਦਗਾਮ ਛੱਤੀਸਗੜ੍ਹ ਤੋਂ, ਬੱਬਲੂ ਸਾਹੂ, ਜਾਮੁਨ ਦੇਵੀ, ਪ੍ਰੇਮ ਪੂਜਾ, ਦੁਸ਼ਯੰਤ, ਪ੍ਰਾਂਜਲ ਸਮੀਕਸ਼ਾ ਅਤੇ ਬੇਬੀ ਆਰਾਧਿਆ ਸਾਹੂ ਇਹ ਪਹੁੰਚੇ ਨੇ। ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪਰਵੀਨ ਤਨੇਜਾ, ਪਾਇਲ, ਨਿਤਾਸ਼ਾ ਅਤੇ ਹਿਨਾਸ਼ਾ ਔਰ ਬੇਬੀ ਹਿਨਾਸ਼ਾ ਔਰ ਨਤਾਸ਼ਾ ਇਹ ਵੀ ਨਾਮ ਇੱਕ ਤੁਸੀਂ ਹੋਰ ਐਡ ਜਿਹੜਾ ਕਰ ਦਿੱਤਾ ਨਾ, ਬੜੀ ਹੀ ਖੁਸ਼ੀ ਹੋ ਰਹੀ ਹੈ ਜੀ ਇਹ ਨਾਮ ਪੜ੍ਹ ਕੇ ਵੀ ਸਾਨੂੰ। ਅਗਲਾ ਸੁਨੇਹਾ ਸਾਡੇ ਤੱਕ ਪਹੁੰਚਿਆ ਤੇਲੰਗਾਨਾ ਨਿਜ਼ਾਮਾਬਾਦ ਤੋਂ, ਸ਼ੇਖ ਅੱਲਾਹ ਬਖਸ਼, ਬੇਗਮ ਰਬੀਆ ਸ਼ੇਖ, ਸ਼ੇਖ ਰਹੀਮ ਮੁੰਨਾ, ਦਾਨਿਸ਼ ਆਸਿਫ ਸ਼ੇਖ। ਲਓ ਜੀ, ਸਾਦੁਲ ਸ਼ਹਿਰ ਰਾਜਸਥਾਨ ਤੋਂ ਰਾਮ ਕੁਮਾਰ ਰਿਵਾਰਡ, ਚੰਦਰਕਲਾ ਰਿਵਾਰਡ ਪਹੁੰਚੇ ਨੇ ਜੀ। ਔਰ ਅਗਲਾ ਸੁਨੇਹਾ ਸਾਡੇ ਕੋਲ ਲੈ ਕੇ ਅਰਸ਼ਦੀਪ ਸੁਰਜੀਤ ਸਿੰਘ ਅਮਰਕੋਟ ਤੋਂ ਪਹੁੰਚ ਗਏ ਨੇ। ਅਨਾਰਕਲੀ ਬਾਜ਼ਾਰ ਜਗਰਾਉਂ ਤੋਂ ਹਾਜ਼ਰ ਨੇ ਜੀ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਵਿਆ ਮਲਹੋਤਰਾ, ਭਾਈ ਸੁੱਚਾ ਸਿੰਘ ਪਾਠਕ। ਚੌਂਕ ਪੱਤੀਆਂ ਵਾਲਾ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਬਲਵਿੰਦਰ ਬਿੱਲਾ ਮਾਧੋਪੁਰੀ, ਰਾਜ ਕੌਰ, ਜੋਤੀ ਗੋਲਡੀ, ਬੱਬੂ ਟਿਮਾਣਾ, USA ਰਾਮ ਲਾਲ ਖਰੋੜਾ, ਸਾਰਾ ਮਾਧੋਪੁਰੀ ਪਰਿਵਾਰ ਸਾਡੇ ਕੋਲ ਪਹੁੰਚ ਚੁੱਕਾ ਹੈ ਜੀ। ਪਿੰਡ ਸਾਵਨਖੇੜਾ ਨੇੜੇ ਮੰਡੀ ਡੱਬ ਵਾਲੀ ਤੋਂ ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲੇਂਦਰ ਕੁਮਾਰ ਵੀ ਹਾਜ਼ਰ ਨੇ। ਕੁਲਵੰਤ ਸਿੰਘ ਪੋਤਰਾ, ਲਵਰਾਜ ਸਿੰਘ ਔਲਖ, ਪਿੰਡ ਪੋਜੋਕੇ, ਫਿਰੋਜ਼ਪੁਰ ਤੋਂ, ਟਾਲੀਵਾਲਾ ਬੋਦਲਾ ਜ਼ਿਲ੍ਹਾ ਫਾਜ਼ਿਲਕਾ ਤੋਂ, ਆਮੀਰ ਚੰਦ, ਨਵਦੀਪ ਚਤਰਥ, ਅਰਨਵ ਚਤਰਥ, ਲਾਜਵੰਤੀ, ਅਨੀਤਾ ਰਾਣੀ ਵੀ ਪਹੁੰਚ ਗਏ ਨੇ ਜੀ। ਔਰ ਰਿੰਗਨੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਅਤੇ ਕਰੁਣਾ ਵਰਮਾ ਵੀ ਹਾਜ਼ਰ ਨੇ। ਪਿੰਡ ਚੰਦਬਾਜਾ ਫਰੀਦਕੋਟ ਤੋਂ ਅੰਗਰੇਜ਼ ਸਿੰਘ ਗੇਜਾ, ਗੁਰਮੀਤ ਕੌਰ, ਜਗਪ੍ਰੀਤ ਸਿੰਘ, ਮਨਪ੍ਰੀਤ ਕੌਰ, ਕਰਮਜੀਤ ਸਿੰਘ, ਚਰਨਜੀਤ ਕੌਰ, ਪੋਤੀ ਨਵਕੀਰਤ ਕੌਰ, ਗੁਰਸੀਰਤ ਕੌਰ, ਪੋਤਾ ਗੁਰਪ੍ਰਤਾਪ ਸਿੰਘ ਅਤੇ ਸਾਰਾ ਹੀ ਪੁਰਵਾ ਪਰਿਵਾਰ ਆਕਾਸ਼ਵਾਣੀ ਜਲੰਧਰ ਪਹੁੰਚ ਚੁੱਕਾ ਹੈ। ਅਗਲਾ ਸੁਨੇਹਾ ਲੈ ਕੇ ਹਾਜ਼ਰ ਹੈ ਜੀ ਨਲੇਸ਼ਵਰ ਨਗਰ ਨਰਵੇਲ ਮਹਾਰਾਸ਼ਟਰ ਤੋਂ PS ਨਹਾਵਕਰ, ਨਿਰਮਲਾ ਔਰ ਵਿਸ਼ਾਲ ਨਹਾਵਕਰ, ਮਲਕਾਪੁਰ ਤੋਂ ਨਾਰਾਇਣ ਇੰਗਲੇ, ਸੋਪਾਨ ਅਤੇ ਆਸ਼ੀਸ਼ ਮੋਹੇਰਕਰ ਇਹ ਵੀ ਪਹੁੰਚ ਗਏ ਨੇ ਜੀ। ਬਲਕਾਰ ਸਿੰਘ ਬੱਧਣ, ਅਰਸ਼ਦੀਪ ਸਿੰਘ, ਵਿਜੇ ਕੁਮਾਰ ਕੌਂਡਲ, ਸੋਨੂ ਪ੍ਰਧਾਨ, ਪ੍ਰੀਤਮ ਸਿੰਘ ਨੇੜੇ ਘੁਮਿਆਰ ਦੇਵੀ ਮਾਤਾ ਮੰਦਿਰ ਹਾਜੀਪੁਰ ਤੋਂ ਪਹੁੰਚੇ ਨੇ ਜੀ। ਔਰ ਡਾਬਕੀ ਰੋਡ ਅਕੋਲਾ ਤੋਂ ਸੁਸ਼ੀਲਾ ਦੇਵੀ ਮੰਦੂਰਕਰ, ਸਦਾਨੰਦ ਔਰ ਕੁਮਾਰ ਗੌਰਵ ਮੰਦੂਰਕਰ ਪਹੁੰਚੇ ਨੇ। ਅਲੀਕਾ ਤਹਿਸੀਲ ਡੱਬਵਾਲੀ ਤੋਂ ਰੂਪ ਸਿੰਘ ਲਖੋਤਰਾ, ਕਰਮਜੀਤ, ਸਰਬਜੀਤ, ਰਾਨੀ, ਸੋਨੂ ਅਤੇ ਰਜਨੀ ਵੀ ਹਾਜ਼ਰ ਨੇ। ਮਹਿਸਗੇਟ ਨਾਭਾ ਵਾਲੇ ਵੀ ਪਹੁੰਚ ਗਏ ਨੇ, ਨਾਮ ਸੋਮਦੱਤ, ਜੋਤੀ ਰਾਣੀ, ਕੈਰਵ ਗੁਰਮੰਨਤ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਅਗਲਾ ਸੁਨੇਹਾ ਰੱਜਾਕ ਮੁਹੰਮਦ, ਸ਼ਮੀਮ ਬੇਗਮ, ਇਮਰਾਨ ਖਾਨ ਅਤੇ ਇਰਫਾਨ ਖਾਨ ਪਹੁੰਚੇ ਕਿੱਥੋਂ ਨੇ, ਹਨੂਮਾਨਗੜ੍ਹ ਟਾਊਨ ਰਾਜਸਥਾਨ ਤੋਂ। ਲਓ ਫਿਰ ਤੁਹਾਡੀ ਸਾਰਿਆਂ ਦੀ ਰਲੀ ਮਿਲੀ ਪਸੰਦ ਅਤੇ ਜੋਤਿਕਾ ਟਾਂਗੜੀ ਦੀ ਆਵਾਜ਼ 'ਚ ਇੱਕ ਹੀ
1: ਕੁੜੇ ਮੈਨੂੰ ਵੀ ਆਪਦਾ ਗੀਤ ਸੁਣਾ ਦਿਓ।

ਤਮਨ ਜਲੰਧਰ ਪੈਂਦੀ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ। ਅਗਲਾ ਸੁਨੇਹਾ ਲੈ ਕੇ ਸਾਡੇ ਕੋਲ ਪਹੁੰਚੇ ਨੇ ਜੀ ਗਾਮ ਫਰਾਂਸੀ ਹਿਸਾਰ ਤੋਂ ਰਾਜਕੁਮਾਰ ਡੁੱਡੀ, ਪ੍ਰਮੋਦ ਕੁਮਾਰ ਡੁੱਡੀ, ਪੁਸ਼ਪੇਂਦਰ ਕੁਮਾਰ ਡੁੱਡੀ ਔਰ ਵਾਈਲਡ ਫੀਲਡ ਬੈਂਗਲੁਰੂ ਤੋਂ ਭਰਤ ਭੂਸ਼ਨ, ਅੰਜੂ ਸ਼੍ਰੀਵਾਸਤਵਾ, ਦਿਵੇਂਦੂ ਸੰਸਕ੍ਰਿਤੀ ਔਰ ਪਾਰੂਸ਼ ਇਹ ਵੀ ਹਾਜ਼ਰ ਨੇ ਜੀ। ਔਰ ਅਗਲਾ ਸੁਨੇਹਾ ਪੁਰਸ਼ੋਤਮ, ਨੀਲਮ, ਤਨਵੀ, ਜ਼ੋਇਆ ਗੁੱਡੂ ਕਪੂਰਥਲਾ ਤੋਂ ਔਰ ਅਗਲਾ ਸੁਨੇਹਾ ਲੈ ਕੇ ਹਾਜ਼ਰ ਨੇ ਜੀ ਗਾਮ ਜਾਖੋਦ ਰਾਜਸਥਾਨ ਤੋਂ ਸ਼ੰਭੂ ਦਿਆਲ ਖਟਕ, ਵਿਮਲਾ ਦੇਵੀ, ਅਮਰਜੀਤ, ਸੁੰਦਰ ਲਾਲ, ਯੋਗੇਸ਼ ਕੁਮਾਰ, ਦੀਪਕ ਕੁਮਾਰ, ਕੁਮਾਰੀ ਦੇਵੀ ਖਟਕ ਔਰ ਗੋਬਿੰਦਪੁਰਾ ਸੀਕਰ ਤੋਂ ਰਾਜਸਥਾਨ ਤੋਂ ਦਾਤਾਰ ਸਿੰਘ ਸ਼ੇਖਾਵਤ, ਸੰਗੀਤਾ ਕੰਵਰ, ਤੁਸ਼ਾਰ ਸਿੰਘ ਔਰ ਰਿੰਕੀ ਸ਼ੇਖਾਵਤ। ਦੀਵਾਨਾ ਰੇਡੀਓ ਲਿਸਨਰਸ ਕਲੱਬ ਜਮਾਨੀਆ ਗਾਜੀਪੁਰ ਤੋਂ ਯੂਪੀ ਤੋਂ ਪਹੁੰਚੇ ਨੇ ਜੀ ਸੁਰੇਸ਼ ਜਾਇਸਵਾਲ, ਉਰਮਿਲਾ ਦੀਪਕ, ਸਵਾਤੀ ਔਰ ਗਮਹਰੀਆ, ਜਮਸ਼ੇਦਪੁਰ ਤੋਂ ਬਿਪਿਨ ਜਾਇਸਵਾਲ, ਸਵਾਤੀ, ਦੇਵ ਕੁਮਾਰ ਔਰ ਆਰਿਆ ਕੁਮਾਰ ਜਾਇਸਵਾਲ। ਪਿੰਡ ਲਾਲ ਬਾਈ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਨਛੱਤਰ ਸਿੰਘ ਢਿੱਲੋਂ, ਪਿੰਡ ਗਦਰਾਨੇ ਤੋਂ ਜੈਲਾ ਸਿੰਘ, ਪਿੰਡ ਲੈਪੋਗੈਰੀ ਤੋਂ ਗੁਰਮੀਤ ਸਿੰਘ, ਪਿੰਡ ਢਿਲਵਾਂ ਤੋਂ ਪ੍ਰਗਟ ਸਿੰਘ, ਪਿੰਡ ਰਾਇਕੇ ਕਲਾਂ ਤੋਂ ਸੁਖਦੇਵ ਸਿੰਘ। ਸਾਰਿਆਂ ਨੂੰ ਇਹਨਾਂ ਨੇ ਖੁਸ਼ ਕਰ ਦਿੱਤਾ, ਕੋਈ ਵੀ ਨਾਰਾਜ਼ ਨਾ ਹੋਵੇ। ਅਗਲਾ ਸੁਨੇਹਾ ਅਮਰੀਕ ਸਿੰਘ ਟੇਲਰ ਪਹੁੰਚੇ ਨੇ ਜੀ ਮਾਸਟਰ ਜਲਾਨ, ਜ਼ਿਲ੍ਹਾ ਸੰਗਰੂਰ ਤੋਂ, ਨਾਲ ਸਾਥੀ ਮੈਂਬਰ ਵੀ ਲੈ ਕੇ ਆਏ ਨੇ ਮਨਪ੍ਰੀਤ ਸਿੰਘ, ਬਲਜਿੰਦਰ ਸਿੰਘ ਅਤੇ ਪਰਮਜੀਤ ਪੁਰਵਾ ਨੂੰ। ਔਰ ਕੁੜੀ ਸੈਕਟਰ 5 ਸੂਰਿਆ ਨਗਰੀ ਜੋਧਪੁਰ ਰਾਜਸਥਾਨ ਤੋਂ ਪਹੁੰਚੇ ਰਮੇਸ਼ ਚੰਦਰ ਚੌਹਾਨ, ਮੋਹਿਨੀ, ਕਲਪਿਤ, ਗਰਵੀ ਔਰ ਹਿਮਾਕਸ਼। ਅਗਲਾ ਸੁਨੇਹਾ ਪਿੰਡ ਤੇਜਾ ਮੋਰੀ ਅੰਬਾਲਾ ਤੋਂ ਬੰਸੀ ਲਾਲ ਸੰਧੂ, ਪੋਤਰੇ ਕਬੀਰ ਅਤੇ ਨਾਲ ਜੈਜ਼ਾਬੀਰ ਸੰਧੂ ਔਰ ਪੋਤਰੀਆਂ ਵਰਨੀਤ ਅਤੇ ਪਵਨੀਤ ਪਹੁੰਚੀਆਂ। ਸਾਰਾ ਹੀ ਸੰਧੂ ਪਰਿਵਾਰ ਸਾਡੇ ਕੋਲ ਪਹੁੰਚ ਚੁੱਕਾ ਹੈ। ਅਗਲਾ ਸੁਨੇਹਾ ਰਕੇਸ਼, ਨਰੇਸ਼, ਜਗਦੀਸ਼, ਅੰਗਰੇਜ਼, ਭਾਰਤੀ, ਨਛੱਤਰ ਸਿੰਘ ਇਹ ਪਹੁੰਚੇ ਨੇ ਜੀ ਜੰਡਵਾਲਾ, ਛੱਤਰ ਸਿੰਘ ਤੋਂ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਹੁਣੇ ਤੁਸੀਂ ਸੁਣ ਰਹੇ ਸੀ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਦਿਨ ਦੇ 12 ਵਜ ਰਹੇ ਨੇ। ਕੁਝ ਪਲਾਂ 'ਚ ਤੁਸੀਂ ਸੁਣੋਗੇ ਹਿੰਦੀ ਵਿੱਚ ਸਮਾਚਾਰ।
2: नमस्कार, आकाशवाणी समाचार के साथ मैं कनकलता। प्रधानमंत्री नरेंद्र मोदी ने स्वच्छ भारत मिशन के

0: ਸਾਡੀ ਗਰਮੀਆਂ ਦੀਆਂ ਛੁੱਟੀਆਂ ਪੈਂਦੀਆਂ ਸੀ ਤਾਂ ਮੈਂ ਇੱਕ ਗਰਮੀ ਦੀ ਛੁੱਟੀਆਂ ਦੇ ਵਿੱਚ ਪੇਂਟਿੰਗ ਸਿੱਖੀ, ਅਗਲੀ ਦੇ ਵਿੱਚ ਸਿਲਾਈ ਸਿੱਖੀ, ਫਿਰ ਕਢਾਈ ਸਿੱਖੀ। ਸੋ ਫਿਰ ਜਦੋਂ ਉਹਨਾਂ ਚੀਜ਼ਾਂ ਨੂੰ ਮਿਲਾ ਕੇ ਆਪਣਾ ਇੱਕ ਸੂਟ ਤਿਆਰ ਕੀਤਾ ਤਾਂ ਵਾਹ, ਮਜ਼ਾ ਹੀ ਆ ਜਾਂਦਾ ਸੀ ਜਦੋਂ ਪਾਉਂਦੇ ਸੀ ਕਿ ਵਾਕਈ ਇੰਨੀ ਮਿਹਨਤ ਕੀਤੀ ਹੈ ਅਸੀਂ।
1: ਮਜ਼ਾ ਸਿਰਫ ਆਪਣੀ ਮਿਹਨਤ ਦਾ ਨਹੀਂ ਆਉਂਦਾ, ਜਦੋਂ ਕੋਈ ਪੁੱਛਣ ਲੱਗਦਾ ਨਾ ਕਿ ਸੂਟ ਸੋਹਣਾ, ਫਿਰ ਸਾਰਾ ਦੱਸੀਦਾ ਵੀ ਹੈ ਕਿ ਕਿਹੜੀਆਂ ਛੁੱਟੀਆਂ 'ਚ ਕਿਵੇਂ ਅਸੀਂ ਇਹ ਸਾਰਾ ਤਿਆਰ ਕੀਤਾ, ਹੈ ਨਾ।
0: ਹਾਂ ਬਿਲਕੁਲ, ਇਹ ਦੱਸਣ 'ਚ ਮਜ਼ਾ ਆਉਂਦਾ।
1: ਗੱਲ ਇੱਥੇ ਆਣ ਕੇ ਮੁਕਤੀ ਹੈ ਜੀ, ਤੁਸੀਂ ਪਲੈਨਿੰਗ ਕਰੋ, ਤੁਸੀਂ ਕਿਤੇ ਬਾਹਰ ਟਰੈਵਲ ਕਰਨਾ ਹੈ, ਤੁਸੀਂ ਟਰੈਵਲ ਕਰੋ। ਬਾਹਰ ਦਾ ਮਤਲਬ ਕਿ ਘਰੋਂ ਬਾਹਰ ਜਾ ਰਹੇ ਹੋ, ਤੁਸੀਂ ਟਰੈਵਲ ਕਰੋ। ਪਰ ਹਾਂ, ਇੰਨਾ ਜ਼ਰੂਰ ਆਪਣੇ ਦਿਮਾਗ 'ਚ ਰੱਖੋ ਕਿ ਇਸ ਵਾਰ ਅਸੀਂ ਜਿਹੜਾ ਆਪਣਾ ਬਜਟ ਹੈ ਨਾ, ਉਹਨੂੰ ਥੋੜ੍ਹਾ ਜਿਹਾ ਸੰਕੋਚ ਨਾਲ ਵਰਤਣਾ ਹੈ, ਸਕਵੀਜ਼ ਕਰ ਦਈਏ। ਇਸ ਵਾਰ ਥੋੜ੍ਹੇ ਜਿਹੇ ਪੈਸੇ ਅਸੀਂ ਬਚਾਉਣੇ ਨੇ।
0: ਦੇਖੋ ਸਿਮਰ, ਇੱਦਾਂ ਹੁੰਦਾ ਹੈ ਕਿ ਜਦੋਂ ਅਸੀਂ ਛੁੱਟੀਆਂ ਦਾ ਪਲਾਨ ਕਰਦੇ ਹਾਂ ਨਾ, ਤਾਂ ਅਸੀਂ ਬਹੁਤ ਸਾਰਾ ਸਮਾਨ ਨਜਾਇਜ਼ ਹੀ ਖਰੀਦ ਲੈਂਦੇ ਹਾਂ, ਜੋ ਜਿਨ੍ਹਾਂ ਦੀ ਜ਼ਰੂਰਤ ਵੀ ਨਹੀਂ ਹੁੰਦੀ। ਔਰ ਖਾਸ ਕਰ ਸਾਨੂੰ ਹੁੰਦਾ ਕਿ ਵੱਧ ਤੋਂ ਵੱਧ ਸੂਟ ਸਵਾ ਲਈਏ, ਫਿਰ ਰੀਲਾਂ ਪਾਵਾਂਗੇ, ਫੋਟੋਜ਼ ਖਿਚਾਵਾਂਗੇ ਪਹਾੜਾਂ ਦੇ ਵਿੱਚ ਜਾ ਕੇ, ਔਰ ਇਹ ਬਣਦਾ ਹੈ। ਜੇ ਤੁਸੀਂ ਖਰਚਾ ਬਾਹਰ ਕਰ ਰਹੇ ਹੋ ਖਾਣ ਪੀਣ ਦਾ, ਰਹਿਣ ਦਾ, ਤਾਂ ਬਜਟ ਦੇ ਅਨੁਸਾਰ ਤੁਹਾਨੂੰ ਚੱਲਣਾ ਚਾਹੀਦਾ ਹੈ। ਜੇ ਤੁਸੀਂ ਚੱਲੋਗੇ ਤਾਂ ਆ ਕੇ ਤੰਗ ਨਹੀਂ ਹੋਵੋਗੇ, ਹੈ ਨਾ।
1: ਸਹੀ ਆਖਿਆ। ਨਾਲੇ ਦੇਖੋ, ਜਿਹੜਾ ਵੀ ਘਰ 'ਚ ਆਪਣਾ ਕਮਾਉਣ ਵਾਲਾ ਹੈ ਨਾ, ਉਹਦੇ 'ਤੇ ਵੀ ਕਿਸੇ ਤਰੀਕੇ ਦਾ ਬੋਝ ਜਾਂ ਪ੍ਰੈਸ਼ਰ ਨਹੀਂ ਹੋਏਗਾ। ਯਾਦ ਰੱਖਿਓ, ਕਿਤੇ ਸਾਡੀਆਂ ਖੁਸ਼ੀਆਂ ਲਈ ਜਿਹੜਾ ਕੋਈ ਆਪਣਾ ਅਪਵਾ ਰਿਹਾ, ਅਸੀਂ ਉਸ ਦੇ ਉੱਤੇ ਬਹੁਤਾ ਇੰਨਾ ਬੋਝ ਨਾ ਪਾ ਦਈਏ ਛੁੱਟੀਆਂ ਦੇ ਵਿੱਚ।
0: ਬਿਲਕੁਲ ਸਿਮਰ, ਇਹ ਸਭ ਚੀਜ਼ਾਂ ਸਾਡੀਆਂ ਜਿਹੜੀਆਂ ਸਵਾਣੀਆਂ ਨੇ ਨਾ, ਇਹਨਾਂ ਨੇ ਜਿਨ੍ਹਾਂ ਨੇ ਬਜਟ ਵੀ ਸਾਂਭਣਾ, ਘਰ ਵੀ ਸਾਂਭਣਾ, ਹਰ ਚੀਜ਼ ਨੂੰ ਸਾਂਭਣਾ, ਉਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਲੈਵਲ ਕਰਕੇ ਚੱਲਣਗੀਆਂ, ਕਿਤੇ ਨਾ ਕਿਤੇ ਇਸ ਚੀਜ਼ ਦਾ ਵੀ ਖਾਸ ਧਿਆਨ ਰੱਖਣਗੀਆਂ।
1: ਇਹ ਚੀਜ਼ ਸਾਨੂੰ ਆਪਣੇ ਬੱਚਿਆਂ ਨੂੰ ਵੀ ਸਿਖਾਉਣੀ ਬੜੀ ਜ਼ਰੂਰੀ ਹੈ। ਔਰ ਇਹ ਟਾਈਮ ਹੈ ਜਦੋਂ ਅਸੀਂ ਬਹੁਤ ਸਾਰਾ ਟਾਈਮ ਆਪਣੇ ਬੱਚਿਆਂ ਦੇ ਨਾਲ ਸਪੈਂਡ ਕਰ ਸਕਦੇ ਹਾਂ ਛੁੱਟੀਆਂ ਦੇ ਵਿੱਚ, ਔਰ ਉਹਨਾਂ ਨੂੰ ਇਹ ਸਭ ਕੁਝ ਸਿਖਾਇਆ ਜਾ ਸਕਦਾ ਹੈ
0: ਜੀ। ਅਤੇ ਅਸੀਂ ਮੇਰੇ ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ, ਬਹੁਤ ਸਾਰੇ ਸਿਲਸਿਲੇ ਜਿਹੜੇ ਹੈ ਉਹ ਆਪਣੇ ਸਰੋਤਿਆਂ ਦੇ ਰੂਬਰੂ ਅਸੀਂ ਕਰਨੇ ਆ, ਅਤੇ ਇੱਕ ਗੀਤ ਸੁਣ ਲਈਏ ਹੁਣ
1: ਜੀ। ਇਹ ਤੇ ਰੂਹ ਦੀ ਖੁਰਾਕ ਹੈ, ਚਾਹੀਦੀ,
0: ਸੁਣਦੇ ਹਾਂ।

0: ਕੁਛ ਲੋਕਾਂ ਦੀਆਂ ਜਿਹਨੂੰ ਕਹਿੰਦੇ ਧਾਰਨਾਵਾਂ ਹੈਗੀਆਂ ਨੇ, ਅਸੀਂ ਨਹੀਂ ਚਾਹਵਾਂਗੇ ਕਿ ਲੋਕ ਕਿਸੇ ਗਲਤ ਫਹਿਮੀ 'ਚ ਰਹਿਣ। ਬਹੁਤ ਵਾਰੀ ਸਾਡੇ ਕੋਲ ਮਰੀਜ਼ ਆਉਂਦੇ ਆ ਇਸ ਤਰ੍ਹਾਂ ਕਹਿੰਦੇ ਜੀ ਮੈਂ ਖੀਰਾ ਖਾ ਲਿਆ ਸੀ ਅਤੇ ਮੈਨੂੰ ਉਲਟੀਆਂ ਲੱਗੀਆਂ,
1: ਉੱਤੋਂ ਪਾਣੀ ਵੀ ਪੀ ਲਿਆ ਸੀ।
0: ਦੇਖੋ ਜੀ ਇੱਦਾਂ ਇਹ ਇਸ ਚੀਜ਼ ਦਾ ਕੋਈ ਮਤਲਬ ਨਹੀਂ ਹੈ। ਖੀਰਾ ਇੰਨੀ ਵਧੀਆ ਚੀਜ਼ ਹੈ, ਇੱਕ ਗ੍ਰੀਨ ਸਬਜ਼ੀ ਹੈਗੀ, ਹਰੀ ਸਬਜ਼ੀ ਜਿਹਨੂੰ ਜਿੱਥੇ ਵੀ ਤੁਸੀਂ ਡਾਕਟਰ ਕੋਲ ਜਾਓਗੇ ਉਹ ਕਹੇਗਾ ਜੀ ਹਰੀ ਸਬਜ਼ੀਆਂ ਖਾਓ, ਫਲ ਖਾਓ। ਅਤੇ ਇਹ ਜੇ ਖੀਰਾ ਤਰ ਇਹ ਚੀਜ਼ਾਂ ਹੈਗੀਆਂ, ਇਹ ਬਹੁਤ ਹੀ ਹੈਲਦੀ ਚੀਜ਼ ਹੈਗੀ ਹੈ ਔਰ ਇਹਨੂੰ ਖਾਣ ਨਾਲ ਕਦੀ ਛੇਤੀ ਕਿਤੇ ਕੋਈ ਖਰਾਬ ਨਹੀਂ ਹੋਏਗਾ, ਕਿਸੇ ਵੀ ਤਰ੍ਹਾਂ ਦਾ ਪੇਟ ਖਰਾਬ ਨਹੀਂ ਹੁੰਦਾ। ਬਸ਼ਰਤ ਇਹ ਹੈ ਕਿ ਸਾਫ਼ ਸੁਥਰਾ ਹੋਵੇ। ਤੁਸੀਂ ਮੈਂ ਕਹਿੰਦਾ ਕਿ ਜਿਹੜੇ ਮਰਜ਼ੀ ਬੰਦੇ ਨੂੰ ਸਾਫ਼ ਸੁਥਰਾ ਖੀਰਾ ਖਵਾ ਲਓ, ਭਾਵੇਂ ਉਹਦੇ ਬਾਅਦ ਪਾਣੀ ਵੀ ਪਿਲਾ ਲਓ, ਉਹਦਾ ਕੋਈ ਸਾਇੰਟੀਫਿਕ ਕਾਰਨ ਨਹੀਂ ਹੈ ਕਿ ਉਹਨੂੰ ਉਲਟੀਆਂ ਟੱਟੀਆਂ ਲੱਗਣ। ਜੇ ਖੀਰੇ ਦੇ ਉੱਤੇ ਮੱਖੀਆਂ ਬੈਠੀਆਂ ਨੇ, ਖੀਰਾ ਬਹੁਤ ਦੇਰ ਦਾ ਕੱਟ ਕੇ ਰੱਖਿਆ ਹੋਇਆ, ਨੰਗਾ ਪਿਆ ਸੀਗਾ ਔਰ ਉਹ ਤੁਸੀਂ ਖਾਧਾ ਹੈਗਾ, ਉਹਦੇ ਬਾਅਦ ਪਾਣੀ ਵੀ ਜੇ ਤੁਸੀਂ ਪੀਤਾ ਤਾਂ ਪਾਣੀ ਦਾ ਵੀ ਸਾਫ਼ ਦਾ ਕੁਛ ਪਤਾ ਨਹੀਂ ਹੈ, ਫਿਲਟਰਡ ਹੈ ਜਾਂ ਨਹੀਂ ਹੈ, ਕਿਸ ਤਰ੍ਹਾਂ ਦੀ ਉਹਦੀ ਪਿਓਰਿਟੀ ਹੈਗੀ ਹੈ, ਤਾਂ ਫਿਰ ਉਲਟੀਆਂ ਟੱਟੀਆਂ ਤਾਂ ਲੱਗਣੀਆਂ ਹੀ ਆ, ਉਹ ਇਨਫੈਕਸ਼ਨ ਕਾਰਨ ਲੱਗਦੀ ਹੈਗੀ ਹੈ।
1: ਜੀ ਡਾਕਟਰ, ਇਸੇ ਤਰ੍ਹਾਂ ਖੀਰੇ ਦੇ ਨਾਲ ਨਾਲ ਆਪਾਂ ਹਦਵਾਣਾ ਅਤੇ ਖਰਬੂਜ਼ਾ ਵੀ ਜੋੜ ਲਈਏ।
0: ਬਿਲਕੁਲ,
1: ਇਹ ਵੀ ਅਕਸਰ ਕਿਹਾ ਜਾਂਦਾ, ਕਹਿੰਦੇ ਨੇ ਕਿ ਖਰਬੂਜ਼ੇ ਅਤੇ ਹਦਵਾਣੇ ਤੋਂ ਬਾਅਦ ਨਾ ਪਾਣੀ ਨਹੀਂ ਪੀਣਾ ਚਾਹੀਦਾ।
0: ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਜੀ, ਇਸ ਤਰ੍ਹਾਂ ਦੀ ਬਿਲਕੁਲ। ਦੇਖੋ ਸਰੀਰ ਆਪਣਾ ਇੰਨਾ ਵਧੀਆ ਹੈਗਾ ਕਿ ਜਦੋਂ ਉਹ ਚੀਜ਼ ਕੋਈ ਉਹਦੇ 'ਚ ਘਾਟ ਹੁੰਦੀ ਹੈ ਤਾਂ ਉਹ ਮੰਗਦਾ ਹੈਗਾ। ਜੇ ਤੁਹਾਡਾ ਮਨ ਕਰ ਰਿਹਾ ਪਾਣੀ ਪੀਣ ਦਾ, ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਮਤਲਬ ਕੁਛ ਹੋਰ ਕਾਰਨ ਪਾਣੀ ਪੀਣ ਦਾ ਮਨ ਕਰ ਰਿਹਾ। ਇਹ ਸਰੀਰ ਨੇ ਤੁਹਾਨੂੰ ਇੱਕ ਸਿਗਨਲ ਦਿੱਤਾ ਹੈ ਕਿ ਮੈਨੂੰ ਅੰਦਰ ਥੋੜ੍ਹੀ ਘਾਟ ਹੋ ਰਹੀ ਹੈ ਅਤੇ ਤੁਸੀਂ ਪਾਣੀ ਪੀਓ ਤਾਂ ਕਿ ਮੇਰੀ ਜਿਹੜੀ ਅੰਦਰ ਪਾਣੀ ਦੀ ਘਾਟ ਹੈ ਉਹ ਪੂਰੀ ਹੋਵੇ।
1: ਯਾਨੀ ਕਿ ਆਪਾਂ ਕਹਿ ਸਕਦੇ ਹਾਂ ਹਦਵਾਣਾ, ਖਰਬੂਜ਼ਾ ਤੇ ਖੀਰਾ ਇਟਸੈਲਫ ਇਹ ਬਿਮਾਰੀ ਦਾ ਕਾਰਨ ਨਹੀਂ
0: ਬਣਦੇ? ਨਾ ਨਾ, ਕਦੀ ਵੀ ਨਹੀਂ। ਕਦੇ ਤੁਸੀਂ ਰਾਤ ਨੂੰ ਖਾ ਲਓ, ਦੁਪਹਿਰ ਦੇਖੋ ਲੋਕੀ ਕਹਿੰਦੇ ਜੀ ਰਾਤ ਨੂੰ ਨਹੀਂ ਖਾਣਾ ਹਦਵਾਣਾ, ਇਹਦੇ 'ਚ ਕੋਈ ਸਾਇੰਟੀਫਿਕ ਬੇਸਿਸ ਨਹੀਂ ਹੈਗਾ। ਹਾਲਾਂਕਿ ਇਹ ਫਰੂਟ ਜਿਹੜੇ ਹੈਗੇ ਹਲਕੇ ਫਰੂਟ ਨੇ, ਰਾਤ ਨੂੰ ਖਾਧੇ ਜਾ ਸਕਦੇ ਨੇ। ਅਸੀਂ ਕਹਿੰਦੇ ਹਾਂ ਕਿ ਬਈ ਰਾਤ ਦਾ ਖਾਣਾ ਹਲਕਾ ਹੋਣਾ ਚਾਹੀਦਾ, ਅਤੇ ਇਹ ਫਰੂਟ ਜਿਹੜੇ ਹੈਗੇ ਨੇ ਇਹ ਇਹਨਾਂ ਤੋਂ ਵਧੀਆ ਹਲਕੀ ਚੀਜ਼ ਕੋਈ ਹੋ ਨਹੀਂ ਸਕਦੀ। ਫਰੂਟ ਔਰ ਸੈਲਡ ਜਿਹੜੇ ਹੁੰਦੇ ਨੇ, ਸਲਾਦ ਜਿਹੜੇ ਹੁੰਦੇ ਨੇ, ਇਹਨਾਂ ਤੋਂ ਹਲਕੀ ਚੀਜ਼, ਜੋ ਮਰਜ਼ੀ ਫਰੂਟ ਖਾਓ, ਹਦਵਾਣਾ ਹੋਵੇ, ਖਰਬੂਜ਼ਾ ਹੋਵੇ, ਖੀਰਾ ਹੋਵੇ, ਤਰ ਹੋਵੇ, ਤੁਸੀਂ ਰਾਤੀ ਖਾ ਸਕਦੇ ਹੋ। ਬਸ ਇੱਕੋ ਹੀ ਚੀਜ਼ ਦਾ ਖਿਆਲ ਰੱਖਣਾ, ਗਲਿਆ ਸੜਿਆ ਨਾ ਹੋਵੇ, ਉਹਦੇ ਉੱਤੇ ਮੱਖੀਆਂ ਨਾ ਬੈਠੀਆਂ ਹੋਣ, ਔਰ ਸਾਫ਼ ਸੁਥਰਾ ਹੋਏਗਾ, ਤੁਹਾਨੂੰ ਕਦੀ ਵੀ ਕੋਈ ਪ੍ਰੋਬਲਮ ਨਹੀਂ ਹੋਏਗੀ।
1: ਜੀ, ਅਤੇ ਡਾਕਟਰ ਸਾਹਿਬ, ਇਹ ਤਾਂ ਹੋ ਗਈ ਜੀ ਕਿ ਟੱਟੀਆਂ ਉਲਟੀਆਂ ਦੀ ਗੱਲ। ਗਰਮੀਆਂ ਦੇ ਮੌਸਮ 'ਚ ਹੋਰ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਪੇਟ ਦੀਆਂ ਬਿਮਾਰੀਆਂ ਨੇ ਜਿਹੜੀਆਂ ਕਿ ਇੱਕ ਬੰਦੇ ਨੂੰ ਆਪਣੀ ਜੈਕਟ ਦੇ ਵਿੱਚ ਲੈ ਲੈਂਦੀਆਂ ਨੇ।
0: ਬਿਲਕੁਲ,
1: ਉਹਨਾਂ ਦੇ ਵਿੱਚ ਪੀਲੀਆ ਵੀ ਇੱਕ ਇਹੋ ਜਿਹਾ ਰੋਗ ਹੈ ਕਿ ਉਹ ਗਰਮੀਆਂ ਦੇ ਮੌਸਮ 'ਚ ਹੀ ਜ਼ਿਆਦਾ ਆਉਂਦਾ, ਗਰਮੀਆਂ ਦੇ ਵਿੱਚ ਜਦੋਂ ਆਪਾਂ ਬਰਸਾਤਾਂ ਵੱਲ ਵੱਧਦੇ ਹਾਂ ਹੌਲੀ ਹੌਲੀ।
0: ਬਿਲਕੁਲ,
1: ਤਾਂ ਇਹਦੇ ਕੀ ਕਾਰਨ ਨੇ ਜੀ?
0: ਦੇਖੋ ਜੀ, ਪੀਲੀਏ ਦੇ ਦੋ ਜਾਂ ਤਿੰਨ ਤਰ੍ਹਾਂ ਦੇ ਕਾਰਨ ਨੇ। ਅਸੀਂ ਉਹਨਾਂ ਕਾਰਨਾਂ 'ਤੇ ਫੋਕਸ ਕਰਾਂਗੇ ਜਿਹੜਾ ਕਿ ਮਤਲਬ ਆਮ ਤੌਰ 'ਤੇ ਇਨਫੈਕਸ਼ਨ ਰਾਹੀਂ ਪੀਲੀਆ ਆਉਂਦਾ। ਇਨਫੈਕਸ਼ਨ ਰਾਹੀਂ ਵੀ ਪੀਲੀਆ ਦੋ ਜਾਂ ਤਿੰਨ ਤਰ੍ਹਾਂ ਦਾ ਹੁੰਦਾ। ਇੱਕ ਹੁੰਦਾ ਜਿਹੜਾ ਖਾਣੇ ਪਾਣੇ ਨਾਲ ਆਉਂਦਾ ਹੈਗਾ, ਪਾਣੀ ਨਾਲ ਰਾਦਰ, ਔਰ ਦੂਸਰਾ ਪੀਲੀਆ ਜਿਹੜਾ ਹੁੰਦਾ ਉਹ ਖੂਨ ਦੇ ਰਾਹੀਂ ਆਉਂਦਾ। ਅਗਰ ਅਸੀਂ ਪੀਲੀਏ ਨੂੰ, ਮੈਂ ਜ਼ਿਆਦਾ ਕੁਛ ਭਾਰੀ ਵਰਡਸ ਨਹੀਂ ਯੂਜ਼ ਕਰਾਂਗਾ, ਜਿਹੜਾ ਖਾਣੇ ਔਰ ਪਾਣੀ ਨਾਲ ਪੀਲੀਆ ਆਉਂਦਾ ਹੈ, ਉਸ ਪੀਲੀਏ ਦਾ ਮਤਲਬ ਹੈ ਉਹ ਇਨਫੈਕਸ਼ਨ ਰਾਹੀਂ ਆ ਰਿਹਾ
1: ਜੀ।
0: ਉਹ ਇੱਕ ਇਨਫੈਕਸ਼ਨ ਦਾ ਕਾਰਨ ਹੈਗਾ, ਔਰ ਜਦੋਂ ਅਸੀਂ ਪਾਣੀ ਮਾੜਾ ਹੋਏਗਾ ਜਾਂ ਪਾਣੀ ਕਿਤੇ ਇਸ ਤਰ੍ਹਾਂ ਦਾ ਪਾਣੀ ਹੋਵੇ ਜਿਹਦੇ ਨਾਲ ਕਿਤੇ ਸੀਵਰੇਜ ਦਾ ਕਨੈਕਸ਼ਨ ਹੋ ਗਿਆ ਹੋਵੇ, ਉਹਦੇ 'ਚ ਇੰਪਿਉਰਿਟੀ ਆ ਰਹੀ ਹੋਵੇ, ਅਤੇ ਫਿਰ ਇਹ ਪੀਲੀਆ ਫੈਲਣ ਦੇ ਔਰ ਹੋਣ ਦੇ ਚਾਂਸਿਸ ਬਹੁਤ ਜ਼ਿਆਦਾ ਹੁੰਦੇ ਆ। ਅਸੀਂ ਉਹ ਪੀਲੇ ਦੇ ਬਾਰੇ ਉਹਨੂੰ ਰਹਿਣ ਦਿੰਦੇ ਹਾਂ ਜਿਹੜਾ ਕਿ ਖੂਨ ਦੇ ਰਾਹੀਂ, ਟਰਾਂਸਫਿਊਜ਼ਨ ਦੇ ਰਾਹੀਂ ਜਾਂ ਮਤਲਬ ਸੈਕਸ਼ੁਅਲ ਰੂਟ ਰਾਹੀਂ ਆਉਂਦਾ, ਉਹਦਾ ਇਸ ਟਾਈਮ 'ਤੇ ਕੋਈ ਮਤਲਬ ਨਹੀਂ ਹੈ। ਅਸੀਂ ਇਨਫੈਕਸ਼ਨ ਵਾਲੇ ਪੀਲੇ ਦੀ ਗੱਲ ਕਰਦੇ ਪਏ ਹਾਂ। ਜਦੋਂ ਵੀ, ਔਰ ਇਹ ਪੀਲੀਆ ਮੇਨਲੀ ਪਾਣੀ ਔਰ ਇਹਨਾਂ ਚੀਜ਼ਾਂ ਨਾਲ ਆਉਂਦਾ, ਖਾਣ ਪਾਣ ਨਾਲ, ਜਦੋਂ ਕਿ ਇਨਫੈਕਸ਼ਨ ਉਹਦੇ 'ਚ ਆਉਂਦੀ ਹੈ ਅਤੇ ਉਹ ਜਿਹੜਾ ਵਾਇਰਸ ਹੈ ਉਹ ਅੰਦਰ ਜਾ ਕੇ ਲਿਵਰ ਦੇ ਉੱਤੇ ਅਟੈਕ ਕਰਦਾ ਹੈ ਔਰ ਪੀਲੀਆ ਪ੍ਰੋਡਿਊਸ ਕਰਦਾ
1: ਜੀ। ਡਾਕਟਰ ਸਾਹਿਬ, ਇਹ ਤਾਂ ਹੋ ਗਿਆ ਜੀ ਉਹ ਪੇਟ ਦੇ ਰੋਗ ਜਿਹੜੇ ਗਰਮੀਆਂ ਵਿੱਚ ਅਕਸਰ ਹੋ ਜਾਂਦੇ ਨੇ। ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਪੇਟ ਦੇ ਰੋਗ ਨੇ ਜਿਹੜੇ ਮਰੀਜ਼ ਨੂੰ ਆਪਣੀ ਗ੍ਰਿਫਤ ਵਿੱਚ ਲੈ ਸਕਦੇ?
0: ਦੇਖੋ ਜੀ, ਸਭ ਤੋਂ ਇੰਪੋਰਟੈਂਟ ਜਿਹੜਾ ਹੈਗਾ ਹੈ ਕਿ ਪੇਟ ਦੀ ਇਨਫੈਕਸ਼ਨ ਹੋ ਜਾਣਾ, ਜਿਹਨੂੰ ਅਸੀਂ ਕਹਿੰਦੇ ਟੱਟੀਆਂ ਲੱਗ ਜਾਣਾ ਔਰ ਜਿਹਨੂੰ ਅਸੀਂ ਗੈਸਟਰੋਐਂਟਰਾਈਟਿਸ ਕਹਿੰਦੇ ਹਾਂ, ਉਹ ਇੱਕ ਬਹੁਤ ਹੀ ਗੰਭੀਰ ਬਿਮਾਰੀ ਹੈ ਗਰਮੀਆਂ 'ਚ ਖਾਸ ਕਰਕੇ, ਕਿਉਂਕਿ ਉਹ ਦੋ ਤਰ੍ਹਾਂ ਨਾਲ ਮਰੀਜ਼ ਨੂੰ ਮਾਰਦੀ ਹੈ। ਨੰਬਰ ਇੱਕ, ਉਹ ਸਰੀਰ ਦੇ ਅੰਦਰ ਪਾਣੀ ਦਾ ਘਾਟ ਪ੍ਰੋਡਿਊਸ ਕਰਦੀ ਹੈ ਟੱਟੀਆਂ ਉਲਟੀਆਂ ਲਗਾ ਕੇ, ਔਰ ਨੰਬਰ ਸੈਕਿੰਡ, ਉਹ ਇਨਫੈਕਸ਼ਨ ਦਾ ਉਹਦਾ ਪਾਰਟ ਹੀ ਹੈ। ਅਤੇ ਅਸੀਂ ਇਸ ਕਰਕੇ ਇਹ ਜਿਹੜੀ ਗੈਸਟਰੋਐਂਟਰਾਈਟਿਸ ਹੁੰਦਾ ਹੈ ਜਿਹਦੇ 'ਚ, ਔਰ ਗੈਸਟਰੋਐਂਟਰਾਈਟਿਸ ਦਾ ਵੀ ਜਿਹੜਾ ਕਾਰਨ ਹੈ ਉਹ ਸਿੰਪਲ ਇੱਕੋ ਹੀ ਹੈਗਾ, ਜਿਹੜਾ ਮੂੰਹ ਰਾਹੀਂ ਗੰਦਾ ਖਾਣਾ ਜਾਂ ਪਾਣੀ ਅੰਦਰ ਜਾ ਰਿਹਾ ਹੈ ਉਹਦੇ ਰਾਹੀਂ ਇਨਫੈਕਸ਼ਨ ਪੇਟ ਦੇ ਅੰਦਰ ਹੋ ਰਹੀ ਹੈ, ਉਹ ਟੱਟੀਆਂ ਉਲਟੀਆਂ ਪ੍ਰੋਡਿਊਸ ਕਰ ਰਹੀ ਹੈ, ਥੱਲੋਂ ਵੀ ਪਾਣੀ ਨਿਕਲ ਰਿਹਾ, ਉੱਤੋਂ ਵੀ ਪਾਣੀ ਨਿਕਲ ਰਿਹਾ, ਪਸੀਨਾ ਗਰਮੀਆਂ 'ਚ ਆਉਂਦਾ ਹੀ ਹੈਗਾ। ਇਸ ਕਰਕੇ ਬਾਡੀ ਦੇ ਅੰਦਰ ਡੀਹਾਈਡਰੇਸ਼ਨ, ਜਿਹਨੂੰ ਪਾਣੀ ਦੀ ਘਾਟ ਆਪਾਂ ਕਹਿੰਦੇ ਹਾਂ, ਉਹ ਬਹੁਤ ਤੇਜ਼ੀ ਨਾਲ ਹੁੰਦੀ ਹੈ

0: ਬਾਰ ਬਾਰ ਭੱਜਦੇ ਆ ਬਾਥਰੂਮ 'ਚ, ਅਤੇ
1: ਜੀ
0: ਉਹ ਪੇਟ ਦੀ ਨਰਵਸ ਜਿਹੜੀਆਂ ਹੈਗੀਆਂ ਉਹ ਦਿਮਾਗ ਤੋਂ ਆਉਂਦੀਆਂ, ਅਤੇ ਪਰੇਸ਼ਾਨੀ ਨਹੀਂ ਹੋਣੀ ਕਿਸੇ ਚੀਜ਼ ਦੀ, ਪਰੇਸ਼ਾਨ ਨਾ ਕਰੋ ਆਪਣੇ ਆਪ ਨੂੰ, ਪੇਟ ਨੇ ਕਾਫ਼ੀ ਹੱਦ ਤੱਕ ਠੀਕ ਰਹਿਣਾ ਹੈਗਾ।
1: ਡਾਕਟਰ ਸਾਹਿਬ, ਗਰਮੀਆਂ ਦੇ ਮੌਸਮ 'ਚ ਬੱਚਿਆਂ ਦੇ ਪੇਟ ਵਿੱਚ ਕੀੜੇ ਵੀ ਹੋ ਜਾਂਦੇ ਨੇ,
0: ਹਾਂ
1: ਉਹ ਵੀ ਖਾਣ ਪੀਣ ਦੀ ਆਦਤ ਬਾਹਰੋਂ ਲੈ ਕੇ ਕੁਝ ਖਾਧਾ,
0: ਬਿਲਕੁਲ,
1: ਔਰ ਖਾਸ ਤੌਰ 'ਤੇ ਖਾਣਾ ਮਾਵਾਂ ਨੇ ਕੁਝ ਜ਼ਿਆਦਾ ਬਣਾ ਲਿਆ ਅਤੇ ਫਰਿੱਜ 'ਚ ਰੱਖਣ ਦੀ ਬਜਾਏ ਗਲਤੀ ਨਾਲ ਬਾਹਰ ਰਹਿ ਗਿਆ, ਸਵੇਰੇ ਬਣਾਇਆ ਸ਼ਾਮ ਨੂੰ ਖਰਾਬ ਹੋ ਗਿਆ ਅਤੇ ਪਤਾ ਵੀ ਨਹੀਂ ਲੱਗਿਆ, ਅਤੇ ਉਹ ਖਰਾਬ ਖਾਣਾ ਵੀ ਪੇਟ ਦੇ ਕਈ ਸਾਰੇ ਰੋਗ ਪੈਦਾ ਕਰ ਦਿੰਦਾ ਹੈ। ਕੀ
0: ਬਿਲਕੁਲ ਦੇਖੋ ਜੀ, ਇਸ ਤਰ੍ਹਾਂ ਹੈਗਾ ਕਿ ਬੱਚਿਆਂ ਵਾਸਤੇ ਖਾਸ ਤੌਰ 'ਤੇ ਸਾਨੂੰ ਇਹਦੇ ਵਾਸਤੇ ਜਾਗਰੂਕ ਰਹਿਣਾ ਚਾਹੀਦਾ ਕਿ ਬੱਚਿਆਂ ਨੂੰ ਜਿੱਥੇ ਤੱਕ ਹੋ ਸਕੇ ਫਰੈਸ਼ ਖਾਣਾ ਖਿਲਾਓ। ਮੈਂ ਤਾਂ ਬਾਕੀਆਂ ਨੂੰ ਵੀ ਇਹੀ ਕਹਾਂਗਾ ਕਿ ਜਿੰਨਾ ਹੋ ਸਕਦਾ ਇਹ ਆਦਤ ਪਾਓ, ਇਹ ਨਹੀਂ ਕਿ ਤੁਸੀਂ ਤਿੰਨ ਚਾਰ ਦੋ ਤਿੰਨ ਵਾਰੀ ਦਾ ਖਾਣਾ ਬਣਾ ਕੇ ਫਰਿੱਜ 'ਚ ਰੱਖਤਾ ਤੈਨੂੰ ਕੱਢ ਕੇ ਖਾਂਦੇ ਰਹੇ, ਉਹਦੇ ਨਾਲ ਕੁਛ ਖਾਣੇ ਦੇ ਅੰਦਰ ਵਿਟਾਮਿਨਸ ਜਿਹੜੇ ਹੁੰਦੇ ਖਾਸ ਤਰ੍ਹਾਂ ਦੇ ਔਰ ਖਾਸ ਤਰ੍ਹਾਂ ਦੇ ਜਿਹੜੇ ਕੁਛ ਹੋਰ ਐਲੀਮੈਂਟਸ ਹੁੰਦੇ ਨੇ ਉਹ
1: ਨਸ਼ਟ
0: ਪ੍ਰਿਜ਼ਰਵ ਨਹੀਂ ਰਹਿੰਦੇ, ਉਹ ਫਿਰ ਉਹ ਜਿਹੜੇ ਆਪਾਂ ਕਹਿੰਦੇ ਹਰੀ ਸਬਜ਼ੀ ਦਾ ਫਾਇਦਾ, ਉਹ ਹਰੀ ਸਬਜ਼ੀ ਦਾ ਫਾਇਦਾ ਉਦੋਂ ਹੈ ਜਦੋਂ ਅਸੀਂ ਉਹਨੂੰ ਕੁੱਕ ਉਸ ਵੇਲੇ ਕਰਕੇ ਔਰ ਖਾਧਾ ਹੈਗਾ, ਉਹਨੂੰ ਅਸੀਂ ਜਦ ਖਰਾਬ ਹੋਣ ਵਾਸਤੇ ਰੱਖ ਦਿੱਤਾ ਤਾਂ ਉਹਦਾ ਤਾਂ ਫਾਇਦਾ ਖਤਮ ਹੋ ਗਿਆ, ਔਰ ਖਾਸ ਤੌਰ 'ਤੇ ਬੱਚਿਆਂ ਵਾਸਤੇ। ਅਤੇ ਮੈਂ ਨਹੀਂ ਐਡਵਾਈਸ ਕਰਾਂਗਾ ਕਿਸੇ ਨੂੰ ਵੀ ਕਿ ਆਪਣੇ ਖਾਣਾ ਬਹੁਤਾ ਖਾਣਾ ਉਨਾ ਬਣਾਓ ਜਿੰਨਾ ਮਤਲਬ ਖਪਤ ਹੋ ਜਾਵੇ, ਥੋੜ੍ਹਾ ਬਹੁਤ ਬਚ ਗਿਆ ਉਹਨੂੰ ਇੱਕ ਡੰਗ ਭਾਵੇਂ ਬਾਜ ਕਰ ਲਿਆ, ਪਰ ਉਸ ਤੋਂ ਜ਼ਿਆਦਾ ਮੈਂ ਤੁਹਾਨੂੰ ਐਡਵਾਈਸ ਨਹੀਂ ਕਰਾਂਗਾ। ਔਰ ਬੱਚਿਆਂ ਦਾ ਖਾਸ ਕਰਕੇ ਜਦੋਂ ਵੀ ਤੁਸੀਂ ਖਿਲਾਓ ਸੇਮ ਪ੍ਰਿਕੋਸ਼ਨਸ ਬਹੁਤ ਜ਼ਰੂਰੀ ਹੈ, ਬੱਚਿਆਂ ਨੂੰ ਆਦਤ ਪਾਓ ਕਿ ਆਪਣੇ ਹੱਥ ਧੋਣ ਸਭ ਤੋਂ ਪਹਿਲਾਂ ਖਾਣਾ ਖਾਣ ਤੋਂ ਪਹਿਲਾਂ। ਜਿਹੜਾ ਅਸੀਂ ਦੇਖਦੇ ਹਾਂ ਇੰਡੀਆ ਦੇ ਅੰਦਰ ਸਾਡੀ ਜਿਹੜੀ ਜਿਹੜੀ ਹਾਈਜੀਨ ਲੈਵਲ ਹੈ ਨਾ, ਜਿਹਨੂੰ ਸਾਫ਼ ਸਫਾਈ ਦਾ ਲੈਵਲ ਹੈ, ਉਹ ਥੋੜ੍ਹਾ ਘੱਟ ਮੰਨ ਦੇਖਿਆ। ਕੋਈ ਬੰਦਾ ਵੀ ਅੱਜ ਕੱਲ੍ਹ ਬਹੁਤ ਚੰਗੀ ਤਰ੍ਹਾਂ ਨਾਲ ਹੱਥ ਨਹੀਂ ਧੋ ਕੇ ਖਾਣੇ 'ਤੇ ਟੇਬਲ 'ਤੇ ਜਾਂ ਜਿੱਥੇ ਵੀ ਬੈਠਦਾ ਆਉਂਦਾ ਹੈਗਾ। ਸਿੰਪਲ ਕੰਮ ਹੈਗਾ ਜੀ, ਸਾਬਣ ਉਹਦੇ ਨਾਲ ਪਾਣੀ ਨਾਲ ਹੱਥ ਧੋ, ਸਾਫ਼ ਸੁਥਰੇ ਕੱਪੜੇ ਨਾਲ ਪੂੰਜੋ ਔਰ ਖਾਣਾ ਖਾਓ ਸਾਫ਼ ਸੁਥਰਾ ਬਣਿਆ, ਕਦੀ ਪੇਟ ਖਰਾਬ ਨਹੀਂ ਹੋਏਗਾ।
1: ਯਾਨੀ ਕਿ ਇੱਕ ਕਾਰਨ ਇਹ ਵੀ ਹੋ ਗਿਆ ਕਿ ਹੱਥ ਦੇ ਜ਼ਰੀਏ ਵੀ ਬਹੁਤ ਸਾਰੇ ਪੇਟ ਦੇ ਰੋਗ
0: ਬਿਲਕੁਲ ਜੀ ਬਿਲਕੁਲ
1: ਮੂੰਹ ਥਾਣੀ ਹੋ ਕੇ ਪੇਟ ਜਾਂਦੇ ਨੇ
0: ਬਿਲਕੁਲ
1: ਬਿਲਕੁਲ। ਡਾਕਟਰ ਸਾਹਿਬ, ਚੱਲਦੇ ਚੱਲਦੇ ਸਾਡੇ ਸੁਣਨ ਵਾਲਿਆਂ ਨੂੰ ਕੀ ਕਹੋਗੇ ਕਿ ਇਸ ਮੌਸਮ ਦੇ ਵਿੱਚ, ਗਰਮੀਆਂ ਦੇ ਮੌਸਮ 'ਚ ਕਿਵੇਂ ਪੇਟ ਦੇ ਰੋਗਾਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੀਏ, ਰੱਬ ਨਾ ਕਰੇ ਕਿਸੇ ਨੂੰ ਦਸਤ ਲੱਗ ਜਾਣ 'ਤੇ ਕੀ ਕੀਤਾ ਜਾਵੇ?
0: ਆਪਣੇ ਆਪ ਨੂੰ ਬਚਾ ਕੇ ਰੱਖੋ, ਆਪਣੇ ਆਪ ਦੀ ਪ੍ਰਿਕੋਸ਼ਨਸ ਓਬਜ਼ਰਵ ਕਰੋ, ਪ੍ਰਿਕੋਸ਼ਨਸ ਵਿੱਚ ਪਾਣੀ ਪੀਣ ਵਾਲੀਆਂ ਚੀਜ਼ਾਂ ਬਹੁਤ ਆਪਣੇ ਆਪ ਨੂੰ ਲਓ। ਇਨਫੈਕਟ ਹਰ ਘੰਟੇ ਡੇਢ ਘੰਟੇ ਬਾਅਦ ਕੁਛ ਚੀਜ਼ ਪੀਣ ਵਾਸਤੇ ਲਈ ਚੱਲੋ, ਸਾਫ਼ ਸੁਥਰੀ ਚੀਜ਼ ਹੋਵੇ, ਉਹਦੇ 'ਚ ਸ਼ਿਕੰਜਵੀ ਹੋ ਗਈ, ਲੂਣ ਪਾ ਕੇ ਜਾਂ ਪਾਣੀ ਹੋ ਗਿਆ ਜਾਂ ਕਿਸੇ ਤਰ੍ਹਾਂ ਦਾ ਜੂਸ ਹੋ ਗਿਆ, ਇਹਨੂੰ ਇਨਕਰੀਜ਼ ਮਤਲਬ ਹਾਇਰ ਮਾਤਰਾ 'ਤੇ ਰੱਖੋ। ਕਿਸੇ ਵੀ ਫਲ ਤੋਂ ਘਬਰਾਉਣ ਦੀ ਲੋੜ ਨਹੀਂ, ਇਹ ਖਰਬੂਜੇ ਤਰਾਂ ਖੀਰੇ ਹਦਵਾਣੇ ਇਹ ਬਹੁਤ ਹੈਲਦੀ ਚੀਜ਼ ਹੁੰਦੀ ਹੈ, ਇਹਨਾਂ ਤੋਂ ਡਰਨਾ ਨਹੀਂ ਹੈ। ਬਸ ਅਗੇਨ ਇਹਦੇ 'ਚ ਸਿੰਪਲ ਪ੍ਰਿਕੋਸ਼ਨ ਇਹ ਹੈ, ਸਾਫ਼ ਸੁਥਰਾ ਹੋਣਾ ਚਾਹੀਦਾ, ਗਲਿਆ ਨਹੀਂ ਹੋਣਾ ਚਾਹੀਦਾ, ਔਰ ਇਹਨਾਂ ਸਾਰੀਆਂ ਪ੍ਰਿਕੋਸ਼ਨਾਂ ਦੇ ਬਾਅਦ ਵੀ ਜੇ ਤੁਹਾਨੂੰ ਕਦੀ ਪ੍ਰੋਬਲਮ ਹੋਏ, ਅਤੇ ਅਗਰ ਸ਼ੁਰੂਆਤੀ ਪ੍ਰੋਬਲਮ ਹੈਗੀ ਹੈ ਕੁਛ ਘੰਟਿਆਂ 'ਚ ਠੀਕ ਹੋ ਜਾਂਦੀ ਹੈ, ਫਿਰ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਹੈ। ਅਗਰ ਇਹ ਇੱਕ ਲੈਵਲ ਤੋਂ ਉੱਤੇ ਜਾਂਦੀ ਹੈ ਔਰ ਤੁਹਾਨੂੰ ਲੱਗਦਾ ਜੋ ਲੱਛਣ ਮੈਂ ਤੁਹਾਨੂੰ ਦੱਸੇ ਸੀਗੇ ਅਲਾਰਮ ਵਾਲੇ ਲੱਛਣ, ਅਗਰ ਕਿਸੇ ਤਰ੍ਹਾਂ ਆਉਂਦੇ ਹੈ ਤਾਂ ਦੇਰ ਬਿਲਕੁਲ ਨਹੀਂ ਕਰਨੀ, ਉਸੇ ਵੇਲੇ 'ਚ ਕਿਸੇ ਚੰਗੇ ਡਾਕਟਰ ਦੀ ਸਲਾਹ ਲਓ ਅਤੇ ਕੁਛ ਨਹੀਂ ਹੋਏਗਾ, ਬਿਲਕੁਲ ਠੀਕ ਹੋ ਜਾਓਗੇ
1: ਜੀ। ਇਲਾਜ ਨਾਲੋਂ ਪਰਹੇਜ਼ ਚੰਗਾ,
0: ਬਿਲਕੁਲ ਜੀ,
1: ਅਤੇ ਆਪਾਂ ਪਰਹੇਜ਼ ਪਹਿਲਾਂ ਹੀ ਕਰ ਲਈਏ ਤਾਂ ਕਿ ਅਸੀਂ ਬਿਮਾਰ ਨਾ ਹੋਈਏ। ਸੋ ਡਾਕਟਰ ਕਮਲਜੀਤ ਸਿੰਘ, ਗਰਮੀਆਂ ਦੇ ਮੌਸਮ 'ਚ ਕਿਹੜੇ ਕਿਹੜੇ ਪੇਟ ਦੇ ਰੋਗ ਹੋ ਸਕਦੇ ਨੇ ਔਰ ਕਿਵੇਂ ਅਸੀਂ ਪਹਿਲਾਂ ਹੀ ਆਪਣੇ ਆਪ ਨੂੰ ਬਚਾ ਕੇ ਰੱਖ ਸਕਦੇ ਹਾਂ, ਇਸ ਬਾਬਤ ਤੁਸੀਂ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਸਟੂਡੀਓ 'ਚ ਆਉਣ ਲਈ, ਰੇਡੀਓ ਡਾਕਟਰ ਪ੍ਰੋਗਰਾਮ 'ਚ ਮਹਿਮਾਨ ਬਣਨ ਲਈ ਬਹੁਤ ਬਹੁਤ ਸ਼ੁਕਰੀਆ
2: ਜੀ। ਸਿਮਰ, ਬਹੁਤ ਸੋਹਣੀ ਗੱਲ ਕਹੀ ਕਿ ਇਲਾਜ ਨਾਲੋਂ ਪਰਹੇਜ਼ ਚੰਗਾ ਹੈ ਨਾ, ਪਰਹੇਜ਼ ਕਰਦੇ ਰਹੀਏ। ਅੱਜ ਕੱਲ੍ਹ ਦੇਖਦੇ ਹਾਂ ਅਸੀਂ ਹੱਥ ਧੋਣੇ, ਉਹ ਕਈ ਵਾਰ ਬੱਚੇ ਵੀ ਮਤਲਬ ਸਲਿਪ ਕਰ ਦਿੰਦੇ ਨੇ, ਹਟਾ ਦਿੰਦੇ ਨੇ ਕਿ ਨਹੀਂ ਅਸੀਂ ਕਰਨਾ, ਇੱਦਾਂ ਹੀ ਚੀਜ਼ਾਂ ਖਾ ਲੈਣੀਆਂ। ਕਈ ਵਾਰ ਸਾਡਾ ਵੀ ਹੋ ਜਾਂਦਾ ਕਿ ਅਸੀਂ ਭੁੱਲ ਜਾਂਦੇ ਹਾਂ, ਪਰ ਜੇ ਅਸੀਂ ਹੱਥਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਖਾਈਏ ਤਾਂ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ।
3: ਲਓ ਜੀ, ਮੈਂ ਤਾਂ ਇਹ ਕਹਾਂਗੀ ਕਿ ਇਹਨਾਂ ਛੁੱਟੀਆਂ ਦੇ ਵਿੱਚ ਫਿਰ ਇਸ ਚੀਜ਼ ਦੇ ਉੱਤੇ ਵੀ ਸਵਾਣੀਆਂ ਧਿਆਨ ਦੇਣ ਕਿ ਆਪਣੇ ਬੱਚਿਆਂ ਨੂੰ ਇਹ ਆਦਤ ਪਾ ਲੈਣ ਕਿ ਉਹਨਾਂ ਜਦੋਂ ਵੀ ਕੁਝ ਖਾਣਾ ਹੈ ਤਾਂ ਹੱਥ ਜ਼ਰੂਰ ਧੋ ਕੇ ਖਾਣ।
2: ਬਿਲਕੁਲ ਸਹੀ ਗੱਲ ਕਹੀ। ਅਤੇ ਜੀ, ਗੱਲਾਂ ਚੱਲਦੀਆਂ ਰਹਿਣਗੀਆਂ, ਆਪਾਂ ਇੱਕ ਗੀਤ ਵੱਲ ਚੱਲਦੇ ਹਾਂ ਹੁਣ।

0: ਗ੍ਰਹਿ ਪ੍ਰਵੇਸ਼ ਦੀ ਖੁਸ਼ੀ ਵਿੱਚ ਚਾਹ ਪਾਰਟੀ ਲਈ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਸੀ। ਹੋਰ ਘੰਟੇ ਤੱਕ ਮਹਿਮਾਨ ਆਉਣੇ ਵੀ ਸ਼ੁਰੂ ਹੋ ਜਾਣਗੇ। ਮਾਸਟਰ ਪੁਕਾਰ ਸਿੰਘ ਨੂੰ ਐਸੇ ਸ਼ਹਿਰ ਵਿੱਚ ਰਹਿੰਦਿਆਂ ਭਾਵੇਂ 15 ਸਾਲਾਂ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ, ਪਰ ਮਾਸਟਰ ਪੁਕਾਰ ਸਿੰਘ ਨੂੰ ਕਦੇ ਵੀ ਇਹ ਸ਼ਹਿਰ ਚੰਗਾ ਨਹੀਂ ਸੀ ਲੱਗਾ। ਇਸ ਸ਼ਹਿਰ ਵਿੱਚ ਆਪਣਾ ਹੈ ਵੀ ਕੀ ਸੀ? ਮਕਾਨ ਕਿਰਾਏ ਦਾ, ਲੋਕ ਪਰਾਏ, ਜੱਦੀ ਪਿੰਡ ਇੱਥੋਂ 20 ਮੀਲ ਦੂਰ। ਪਰ ਅੱਜ ਮਾਸਟਰ ਪੁਕਾਰ ਸਿੰਘ ਨੂੰ ਇਹੋ ਸ਼ਹਿਰ ਬੜਾ ਪਿਆਰਾ ਲੱਗ ਰਿਹਾ ਸੀ। ਸਾਰੇ ਲੋਕ ਆਪੋ ਆਪਣੇ ਲੱਗ ਰਹੇ ਸੀ। ਐਸੇ ਸ਼ਹਿਰ ਵਿੱਚ ਉਸਨੇ ਆਪਣਾ ਮਕਾਨ ਉਸਾਰ ਲਿਆ ਹੈ। ਉਖੜੇ ਪੌਦੇ ਦੀਆਂ ਜੜ੍ਹਾਂ ਧਰਤੀ ਵਿੱਚ ਲੱਗ ਗਈਆਂ ਨੇ। ਮਾਸਟਰ ਪੁਕਾਰ ਸਿੰਘ ਦੀ ਪਤਨੀ ਮਾਸਟਰਾਣੀ ਰਹਿਰਾਸ ਕੌਰ ਵੀ ਬੜੀ ਖੁਸ਼ ਹੈ। ਹੁਣ ਉਹ ਦਾਜ ਵਿੱਚ ਲਿਆਂਦਾ ਆਪਣਾ ਆਧੁਨਿਕ ਸਾਜੋ ਸਮਾਨ ਕਿਸੇ ਤਰਤੀਬ ਵਿੱਚ ਤਾਂ ਟਿਕਾ ਸਕੇਗੀ। ਇੰਨੇ ਸਾਲ ਵਿਆਹੀ ਨੂੰ ਹੋ ਗਏ ਸੀ, ਹਾਲੇ ਵੀ ਉਸਨੇ ਆਪਣਾ ਸਾਰਾ ਫਰਨੀਚਰ ਪੈਕ ਹੀ ਕਰ ਰੱਖਿਆ ਹੈ। ਥਾਂ ਹੀ ਨਹੀਂ ਸੀ, ਇੱਕੋ ਕਮਰਾ, ਇੱਕ ਛੋਟਾ ਜਿਹਾ ਸਟੋਰ ਅਤੇ ਇੱਕ ਛੋਟੀ ਜਿਹੀ ਰਸੋਈ। ਮਾਸਟਰ ਪੁਕਾਰ ਸਿੰਘ ਦੀਆਂ ਤਿੰਨੇ ਲੜਕੀਆਂ ਬਹੁਤ ਖੁਸ਼ ਸੀ। ਖੁੱਲ੍ਹੀ ਆਬਾਦੀ ਵਿੱਚ ਇੰਨਾ ਖੁੱਲ੍ਹਾ ਮਕਾਨ, ਖੇਡਣ ਲਈ 2 ਮੰਜ਼ਲੀਆਂ 4 ਛੱਤਾਂ, ਸਾਹਮਣੇ ਨਗਰ ਪਾਲਿਕਾ ਦੀ ਪਾਰਕ। ਮਾਸਟਰ ਪੁਕਾਰ ਸਿੰਘ ਨੇ ਆਪਣੇ ਹਿੱਸੇ ਆਉਂਦੀ ਪਿੰਡ ਵਾਲੀ 2 ਕਿੱਲੇ ਜ਼ਮੀਨ ਵੇਚ ਦਿੱਤੀ ਹੈ। ਪਿੰਡ ਪੱਕੇ ਮੱਥੇ ਵਾਲਾ ਕੱਚਾ ਮਕਾਨ ਵੀ ਉਸਨੇ ਢਾ ਦਿੱਤਾ ਹੈ। ਇੱਟਾਂ ਵੇਚ ਦਿੱਤੀਆਂ ਨੇ ਅਤੇ ਲੱਕੜ ਦਾ ਸਮਾਨ ਸ਼ਹਿਰ ਲਿਆਂਦਾ ਹੈ। ਮਾਸਟਰ ਪੁਕਾਰ ਸਿੰਘ ਦੇ ਪਿੰਡ ਨਾਲੋਂ ਸਾਰੇ ਸੰਬੰਧ ਟੁੱਟ ਗਏ ਨੇ। ਪਿਤਾ ਦੇ ਦੇਹਾਂਤ ਨੂੰ 25 ਸਾਲ ਬੀਤ ਗਏ ਨੇ। ਇੱਕੋ ਇੱਕ ਵਿਰਧ ਤਾਇਆ ਹੀ ਘਰ ਰਹਿੰਦਾ, ਪਰ ਉਹ ਵੀ ਬੀਤਿਆਂ ਵਕਤਾਂ ਦਾ। ਮਕਾਨ ਦੇ ਮੁੱਖ ਗੇਟ ਦੇ ਉੱਪਰ ਸੀਮਟ ਦੇ ਅੱਖਰ ਪੁਕਾਰ ਹਾਊਸ ਉੱਪਰ ਸੁਨਹਿਰੀ ਝਾਲ ਫੇਰ ਦਿੱਤੀ ਗਈ ਹੈ। ਕੱਪੜੇ ਦੇ ਅੱਖਰ ਜੀ ਆਇਆਂ ਨੂੰ ਵੀ ਟੰਗ ਦਿੱਤੇ ਗਏ ਨੇ। ਪੁਕਾਰ ਹਾਊਸ ਸਜਿਆ ਪਿਆ ਹੈ। ਬੈਠਕ ਵਿੱਚ ਨਵਾਂ ਕਾਲੀਨ ਵਿਛਾਇਆ ਹੋਇਆ ਹੈ। ਨਵੇਂ ਨਕੋਰ ਸੋਫੇ ਅਤੇ ਸੈਂਟਰ ਟੇਬਲ ਪਏ ਨੇ। ਬੈਠਕ ਦੀਆਂ ਚਾਰੇ ਨੁਕਰਾਂ ਵਿੱਚ ਸਨਮਾਈਕਾ ਦੀ ਟਾਪ ਵਾਲੇ 4 ਛੋਟੇ ਗੋਲ ਸਟੂਲ ਪਏ ਨੇ। ਮੈਂਟਲ ਪੀਸ ਉੱਤੇ ਨਵੇਂ ਅੰਦਾਜ਼ ਦਾ ਪਲਾਸਟਿਕ ਦੇ ਫੁੱਲਾਂ ਦਾ ਗੁਲਦਸਤਾ ਪਿਆ। ਨਾਲ ਹੀ ਪੁਕਾਰ ਸਿੰਘ ਅਤੇ ਉਸਦੀ ਪਤਨੀ ਦੀਆਂ ਸ਼ਾਦੀ ਵੇਲੇ ਦੀਆਂ ਤਸਵੀਰਾਂ ਸਫੇਦ ਕੰਧ ਦੇ ਸਹਾਰੇ ਖੜੀਆਂ ਨੇ। ਬੇਬੇ ਵੇਲੇ ਦੀਆਂ ਲੋਹੇ ਦੀਆਂ ਦੋਵੇਂ ਕੁਰਸੀਆਂ ਧੁਰ ਛੱਤ ਉੱਤੇ ਪਈਆਂ ਨੇ। ਬੱਚੇ ਖੇਡਦੇ ਖੇਡਦੇ ਬਹਿ ਜਾਂਦੇ ਸੀ, ਜਾਂ ਗਰਮੀਆਂ ਵਿੱਚ ਰਾਤ ਨੂੰ ਪਾਣੀ ਆਦਿ ਰੱਖਣ ਦੇ ਹੀ ਕੰਮ ਆ ਜਾਂਦੀਆਂ। ਬੈੱਡਰੂਮ ਵਿੱਚ ਨਵੇਂ ਪਲੰਘਾਂ ਦਾ ਜੋੜਾ ਨਾਲ ਨਾਲ ਜੁੜ ਕੇ ਲੇਟ ਰਿਹਾ ਹੈ। ਕਈ ਸਾਲਾਂ ਬਾਅਦ ਇਹਨਾਂ ਪਲੰਘਾਂ 'ਤੇ ਚੁਫੇਰਿਆਂ ਡਸਟ ਕਵਰ ਉਠਾਇਆ ਗਿਆ ਅਤੇ ਇਹਨਾਂ ਪਲੰਘਾਂ ਉੱਤੇ ਦੇਰ ਦੀਆਂ ਬੰਦ ਪਈਆਂ ਰਹਿਰਾਸ ਦੀਆਂ ਹੱਥਾਂ ਦੀਆਂ ਕੱਢੀਆਂ ਚਾਦਰਾਂ ਵਿਛਾਈਆਂ ਗਈਆਂ। ਡਰੈਸਿੰਗ ਟੇਬਲ ਦੇ ਨਾਲ ਆਦਮ ਕੱਦ ਦਰਪਣ, ਦਰਪਣ ਉੱਪਰ ਕਰੋਸ਼ੀਆ ਨਾਲ ਕੱਢਿਆ ਹੋਇਆ ਝਰੋਖੇਦਾਰ ਪਰਦਾ ਲਹਿਰਾ ਰਿਹਾ ਹੈ। ਬੇਬੇ ਜੀ ਦਾ ਟਾਹਲੀ ਦੇ ਉੱਚੇ ਉੱਚੇ ਅਤੇ ਮੋਟਿਆਂ ਪਾਵਾਂ ਵਾਲਾ ਸੂਤੀ ਪਲੰਘ ਹੁਣ ਹੇਠਾਂ ਗੁਦਾਮ ਦੀ ਇੱਕ ਸੁਨਹਿਰੀ ਨੁਕਰੇ ਰੱਖ ਦਿੱਤਾ ਗਿਆ ਹੈ। ਖਾਣ ਕਮਰੇ ਵਿੱਚ ਕਰਤਾਰਪੁਰੀ ਡਾਇਨਿੰਗ ਟੇਬਲ ਅਤੇ 6 ਕੁਰਸੀਆਂ ਸੁਸ਼ੋਭਿਤ ਨੇ। ਇੱਕ ਨੁਕਰੇ ਮੀਡੀਅਮ ਸਾਈਜ਼ ਦਾ ਫਰਿੱਜ ਪਿਆ ਹੈ। ਹਰ ਚੀਜ਼ ਨੁਮਾਇਸ਼ ਵਾਂਗ ਸਜਾ ਦਿੱਤੀ ਗਈ ਹੈ। ਪੁਕਾਰ ਹਾਊਸ ਨਵੀਂ ਵੋਟੀ ਵਾਂਗ ਸਜਿਆ ਪਿਆ ਹੈ। ਛੱਤ ਉੱਪਰ ਚਾਹ ਪਾਰਟੀ ਲਈ ਕਨਾਤਾਂ, ਕੁਰਸੀਆਂ, ਟੇਬਲ ਆਦਿ ਲੱਗੇ ਪਏ ਨੇ। ਬੈਠਕ ਵਿੱਚ ਬੈਠੇ ਕੁਝ ਮਹਿਮਾਨ ਉੱਚੀ ਉੱਚੀ ਹੱਸ ਰਹੇ ਨੇ। ਭਾਵੇਂ ਪਿਛਲੇ ਹਫ਼ਤੇ ਤੋਂ ਪੁਕਾਰ ਪਰਿਵਾਰ ਆਪਣੇ ਨਵੇਂ ਮਕਾਨ ਵਿੱਚ ਰਹਿ ਰਿਹਾ ਹੈ, ਪਰ ਗ੍ਰਹਿ ਪ੍ਰਵੇਸ਼ ਦੀ ਖੁਸ਼ੀ ਵਿੱਚ ਚਾਹ ਪਾਰਟੀ ਅੱਜ ਦਿੱਤੀ ਜਾ ਰਹੀ ਹੈ। ਅੱਜ ਐਤਵਾਰ ਹੈ। ਅੱਜ ਮਾਸਟਰ ਪੁਕਾਰ ਸਿੰਘ ਅਤੇ ਮਾਸਟਰ ਰਾਣੀ ਰਹਿਰਾਸ ਕੌਰ ਦੋਹਾਂ ਨੂੰ ਛੁੱਟੀ ਹੈ। ਨਾਲੇ ਮਕਾਨ ਨੂੰ ਸਜਾਉਣ ਅਤੇ ਸਮਾਨ ਨੂੰ ਮਟਕਾਉਣ ਲਈ ਵੀ ਤਾਂ ਵਕਤ ਚਾਹੀਦਾ ਸੀ।
1: ਹਜੇ ਛੁੱਟੀ ਨਾ ਹੁੰਦੀ ਤਾਂ ਸਾਰੇ ਕੰਮ ਰਹਿ ਜਾਣੇ ਸੀ।
0: ਇਸ ਗਹਿਮਾ ਗਹਿਮੀ ਦੇ ਵਿੱਚ ਪੁਕਾਰ ਸਿੰਘ ਨੇ ਚਿੰਤਾ ਦਰਸਾਉਂਦੇ ਹੋਏ ਕਿਹਾ,
2: ਰਹਿਰਾਸ ਕੌਰੇ, ਬੇਬੇ ਜੀ ਕਿੱਥੇ ਨੇ? ਕਿਤੇ ਨਜ਼ਰ ਨਹੀਂ ਆ ਰਹੇ।
3: ਹਾਂ ਸੱਚ, ਮੈਨੂੰ ਚੇਤਾ ਹੀ ਭੁੱਲ ਗਿਆ, ਕੰਮ ਵਿੱਚ ਖਿਆਲ ਹੀ ਨਹੀਂ ਆਇਆ। 5-6 ਦਿਨਾਂ ਤੋਂ ਨਾ ਕੁਝ ਬੇਬੇ ਜੀ ਢਿੱਲੇ ਢਿੱਲੇ ਜਿਹੇ ਲੱਗਦੇ ਮੈਨੂੰ। ਅੱਜ ਉਹਨਾਂ ਲਈ ਤਾਂ ਦਵਾਈ ਵੀ ਲਿਆਉਣੀ ਸੀ ਨਾ।
1: ਹਾਂ, ਅੱਜ ਸ਼੍ਰੀਮਤੀ ਜੀ ਨੂੰ ਬੇਬੇ ਦਾ ਚੇਤਾ ਹੀ ਭੁੱਲ ਗਿਆ। ਇਹ ਨਵੇਂ ਮਕਾਨ ਦੀ ਖੁਸ਼ੀ 'ਚ ਪੁਰਾਣੇ ਬਜ਼ੁਰਗਾਂ ਦਾ ਚੇਤਾ ਭੁੱਲਣਾ ਸੁਭਾਵਿਕ ਹੀ ਹੈ। ਨਾਲੇ ਅੱਜ ਸਕੂਲ ਜਾਣਾ ਹੁੰਦਾ ਨਾ, ਅਤੇ ਦੋਵੇਂ ਨਿੱਕੀਆਂ ਕੁੜੀਆਂ ਉਹਨਾਂ ਦੇ ਹਵਾਲੇ ਕਰਨੀਆਂ ਪੈਂਦੀਆਂ, ਅਤੇ ਆਪੇ ਚੇਤਾ ਨਾ ਭੁੱਲਦਾ।
3: ਉਹ ਜਾਓ ਜੀ ਤੁਸੀਂ ਵੀ। ਹਾਂ, ਇਹ ਗੱਲ ਗਲਤ ਵੀ ਨਹੀਂ ਹੈ, ਬੇਬੇ ਜੀ ਨਾ ਹੁੰਦੇ ਤਾਂ ਬੱਚੇ ਕਿਵੇਂ ਪਲ ਜਾਂਦੇ। ਪਰ ਹੁਣ ਕੁਝ ਦਿਨਾਂ ਤੋਂ ਬੇਬੇ ਜੀ ਕੁਝ ਬੇਆਰਾਮ ਜਿਹੇ ਲੱਗਦੇ ਹੈ, ਦੱਸਦੇ ਵੀ ਕੁਝ ਨਹੀਂ। ਕੱਲ੍ਹ ਜਦੋਂ ਮੈਂ ਸਕੂਲੋਂ ਵਾਪਸ ਮੁੜੀ ਤਾਂ ਬੇਬੇ ਜੀ ਚਰਖਾ ਡਾ ਕੇ ਬੈਠੇ ਸੀ। ਲੈ ਭਲਾ, ਪਤਾ ਹੀ ਨਹੀਂ ਪੌੜੀਆਂ ਉਤਲੀ ਬਰਸਾਤੀ ਵਿੱਚੋਂ ਚਰਖਾ ਉਹਨਾਂ ਨੇ ਕੱਢਿਆ ਕਿਵੇਂ।

0: ਝਾੜੂ ਨਾ ਕੋਈ ਪੂਣੀ, ਬਸ ਚੁੱਪ ਚਾਪ ਬੈਠੇ ਸੋਚਾਂ ਵਿੱਚ ਗੜੁੰਦ ਚਰਖਾ ਲੈ ਕੇ ਬੈਠੇ। ਆ ਛੋਟੀ ਭੁੰਡੀ, ਉਹਦਾ ਤਾਂ ਨਾ ਸਿਰ ਵਾਇਆ ਨਾ ਕੱਪੜੇ ਬਦਲੇ। ਆ ਵੱਡੀ ਬਬਲੀ ਜਿਹੜੀ ਹੈ ਉਹ ਬਾਹਰ ਮਿੱਟੀ ਕੱਟੇ ਦੇ ਨਾਲ ਭਰੀ ਹੋਈ ਸੀ। ਵੈਸੇ ਕਿਸੇ ਦਾ ਖਿਆਲ ਕੋਈ ਨਹੀਂ ਹੈ ਬੇਬੇ ਜੀ ਨੇ।
1: ਪਰ ਅੱਜ ਸਵੇਰ ਤੋਂ ਨਹੀਂ ਵੇਖੇ, ਗਏ ਕਿੱਧਰ?
0: ਸਵੇਰੇ ਤਾਂ ਇੱਥੇ ਹੀ ਸੀ, ਆ ਬਾਹਰ ਵਿਹੜੇ 'ਚ ਬੈਠੇ ਸੀ ਆਪਣੇ ਪੁਰਾਣੇ ਪੀੜੇ ਉੱਤੇ। ਸਲੀਪਿੰਗ ਰੂਮ ਦੇ ਬਿਸਤਰੇ ਹੇਠਾਂ ਢੋ ਲਾ ਕੇ ਆਪਾਂ ਜਿਹੜਾ ਪੁਰਾਣਾ ਪੀੜਾ ਰੱਖਿਆ ਨਾ, ਆ ਬੂਟ ਉੱਪਰ ਰੱਖਣ ਲਈ, ਪੀੜੇ ਉੱਪਰ ਉਹਨਾਂ ਆਪਣੇ ਕੁੱਤੇ ਜੈਕ ਦਾ ਗਦੇਲਾ ਵਿਛਾਇਆ ਹੋਇਆ ਸੀ। ਤੇ ਬੇਬੇ ਜੀ ਦਾ ਨਾ ਪੁਰਾਣਾ ਘਗਰਾ ਪਾੜ ਕੇ ਵਿੱਚ ਰੂੰ ਭਰ ਕੇ ਹਲੇ ਮੈਂ ਪਰਸੋਂ ਹੀ ਜੈਕ ਲਈ ਗਦੇਲਾ ਬਣਾ ਕੇ ਲਿਆਈ ਸੀ। ਤੇ ਮੈਂ ਪੁੱਛਿਆ, ਬੇਬੇ ਜੀ ਤੁਸੀਂ ਇਹ ਬੂਟਾਂ ਵਾਲੀ ਪੀੜੀ ਉੱਪਰ ਕੁੱਤੇ ਦੇ ਬੈਠਣ ਵਾਲਾ ਗਦੇਲਾ ਰੱਖ ਕੇ ਕਿਉਂ ਬੈਠੇ ਹੋ? ਮੈਂ ਤਾਂ ਕਿਹਾ ਵੀ ਕਿ ਜਾਓ ਜਾ ਕੇ ਬੈਠਕ 'ਚ ਆਰਾਮ ਨਾਲ ਬਹਿ ਜਾਓ, ਤਬੀਅਤ ਠੀਕ ਨਹੀਂ ਹੈ ਤਾਂ ਅੰਦਰ ਪਲੰਗ 'ਤੇ ਲੇਟ ਜਾਓ। ਪਰ ਨਹੀਂ, ਬੇਬੇ ਜੀ ਨੇ ਤਾਂ ਕਿਸੇ ਦੀ ਮੰਨਣੀ ਨਹੀਂ ਹੁੰਦੀ। ਅਖੇ ਜੀ ਨਹੀਂ, ਮੈਂ ਤਾਂ ਇੱਥੇ ਹੀ ਬਹਿਣਾ।
1: ਮੈਂ ਵੀ ਸਵੇਰੇ ਇੱਕ ਗੱਲ ਨੋਟ ਕੀਤੀ ਸੀ, ਜਦੋਂ ਬੇਬੇ ਜੀ ਬਾਥਰੂਮ 'ਚੋਂ ਨਹਾ ਕੇ ਕਮਰੇ ਅੰਦਰ ਦਾਖਲ ਹੋਣ ਲੱਗੇ ਨਾ, ਤਾਂ ਉਹਨਾਂ ਨੇ ਸਰਦਰ ਸਾਹਮਣੇ ਵਿਛੇ ਕੱਪੜੇ ਨੂੰ ਹੱਥ ਨਾਲ ਇੱਕ ਪਾਸੇ ਕੀਤਾ, ਫਿਰ ਅੰਦਰ ਆਏ, ਕੱਪੜਾ ਰੱਖਿਆ ਕਮਰੇ ਅੰਦਰ ਦਾਖਲ ਹੋਣ ਤੋਂ ਪਹਿਲਾਂ ਪੈਰ ਝਾੜਨ ਲਈ। ਪਰ ਹੈਲੋ ਮਿਸਟਰ ਖੰਨਾ।
0: ਆਓ ਜੀ ਆਓ ਜੀ, ਜੀ ਆਇਆਂ ਨੂੰ ਕਿਤੇ ਧੰਨ ਭਾਗ ਸਾਡੇ, ਤੁਸੀਂ ਸਾਡੇ ਘਰ ਆਏ ਹੋ। ਤੁਸੀਂ ਪਹਿਲੀ ਵਾਰੀ ਆਏ ਹੋ ਨਾ ਸਾਡੇ ਘਰ? ਬੈਠੋ ਜੀ ਬੈਠੋ ਬੈਠੋ, ਕਿਤੇ ਸਦਕੇ ਜਾਈਏ। ਆ ਸੋਫਾ, ਆ ਤਾਂ ਹਲੇ ਮੈਂ ਹੁਣੇ ਹੀ ਲਿਆ ਹੈ। ਵੈਸੇ ਜਿੰਨਾ ਵੀ ਇੱਥੇ ਸਮਾਨ ਪਿਆ ਨਾ, ਤਕਰੀਬਨ ਮੈਂ ਨਵਾਂ ਹੀ ਲਿਆ ਸਾਰਾ। ਬੈਠੋ ਜੀ ਬੈਠੋ ਬੈਠੋ। ਲਿਆ ਤੁਸੀਂ ਕੁਝ? ਲਓ ਲਓ ਲਓ, ਦੋ ਜੀ ਇਹਨਾਂ ਨੂੰ ਵੀ, ਇੱਧਰ ਇੱਧਰ ਵੀ ਦੋ ਜੀ, ਦੋ ਦੋ। ਬੈਠੋ ਜੀ ਬੈਠੋ ਬੈਠੋ, ਮੈਂ ਹੁਣੇ ਆਈ ਜਰ।
2: ਹਾਂ ਹਾਂ ਹਾਂ, ਆਰਕੈਸਟਰਾ ਚਾਲੂ ਕਰ ਦਿਓ ਯਾਰ।

0: ਜੀ ਵੈਸੇ ਨਾ ਮੈਂ ਤੁਹਾਨੂੰ ਇੱਕ ਗੱਲ ਵੀ ਦੱਸਣੀ ਸੀ। ਅੱਜ ਨਾ ਬੇਬੇ ਬੜੇ ਰੋਮਾਂਟਿਕ ਮੂਡ 'ਚ ਹੈ। ਆਪਣੀ ਸ਼ਬਨਮ ਹੈ ਨਾ, ਸ਼ਬਨਮ ਮੈਨੂੰ ਸ਼ਬਨਮ ਦੱਸਦੀ ਪਈ ਸੀ, ਛੱਤ ਉੱਤੇ ਇੱਕ ਕੋਨੇ ਵਿੱਚ ਜਿਹੜੀਆਂ ਆਪਾਂ ਟੁੱਟੀਆਂ ਫੁੱਟੀਆਂ ਖਿੜਕੀਆਂ ਰੱਖੀਆਂ ਨਾ, ਉਹਨਾਂ ਉੱਪਰ ਬਹਿ ਕੇ ਬੇਬੇ ਜੀ ਕਹਿੰਦੇ ਪਏ ਸੀ ਕਿ ਇਸ ਦਰਵਾਜ਼ੇ ਦੀ ਦਹਲੀਜ਼ ਉੱਤੇ ਬੈਠੀ ਮੈਂ ਕਈ ਕਈ ਘੰਟੇ ਉਡੀਕਦੀ ਰਹਿੰਦੀ ਸਾਂ ਤੁਹਾਡੇ ਫੌਜੀ ਬਾਬਾ ਜੀ ਨੂੰ।
1: ਚੁੱਪ ਕਰ। ਓਕੇ ਮਿਸਟਰ ਗੁਪਤਾ, ਫਿਰ ਵੀ ਦਰਸ਼ਨ ਜ਼ਰੂਰ ਦਿੰਦੇ ਰਹਿਣਾ।
0: ਅੱਛਾ ਜੀ, ਅੱਛਾ ਜੀ, ਸਤਿ ਸ਼੍ਰੀ ਅਕਾਲ ਜੀ, ਆਉਂਦੇ ਜਾਂਦੇ ਰਿਹਾ ਕਰੋ। ਤੁਸੀਂ ਤਾਂ ਵੈਸੇ ਵੀ ਸਾਡੇ ਲਾਗੇ ਹੀ ਰਹਿੰਦੇ ਹੋ, ਕਦੀ ਆਇਆ ਕਰੋ ਘਰ, ਕਦੀ ਬੈਠਿਆ ਕਰਾਂਗੇ, ਗੱਲਬਾਤ ਕਰਿਆ ਕਰਾਂਗੇ।
1: ਓਕੇ ਓਕੇ, ਥੈਂਕ ਯੂ, ਥੈਂਕ ਯੂ, ਥੈਂਕ ਯੂ ਵੈਰੀ ਮੱਚ।
2: ਪਾਰਟੀ ਖਤਮ ਹੋ ਗਈ ਸੀ, ਸਭ ਮਹਿਮਾਨ ਜਾ ਚੁੱਕੇ ਸੀ, ਸਭ ਰੋਲਾ ਰੱਪਾ ਹੁਣ ਚੁੱਪ ਹੋ ਗਿਆ ਸੀ, ਹਨੇਰਾ ਗੂੜਾ ਹੁੰਦਾ ਜਾ ਰਿਹਾ ਸੀ। ਮਾਸਟਰ ਪੁਕਾਰ ਸਿੰਘ ਨੇ ਜਿਵੇਂ ਆਪਣੇ ਆਪ ਨੂੰ ਹੀ ਕਿਹਾ,
3: ਰਹਿਰਾਸ ਕੌਰੇ, ਬੇਬੇ ਜੀ ਹਾਲੇ ਵੀ ਨਹੀਂ ਮੁੜੇ।
0: ਮੈਂ ਹੇਠਾਂ ਜਾ ਕੇ ਕਿਸੇ ਕੋਲੋਂ ਪੁੱਛਦੀ ਹਾਂ, ਹੋ ਸਕਦਾ ਕਿਸੇ ਨੇ ਬੇਬੇ ਜੀ ਨੂੰ ਜਾਂਦਿਆਂ ਹੀ ਦੇਖਿਆ ਹੋਵੇ। ਬੜਾ ਮੁਸ਼ਕਲ ਹੈ, ਬੇਬੇ ਜੀ ਬਿਨਾਂ ਤਾਂ ਮੈਂ ਇੱਕ ਮਿੰਟ ਵੀ ਨਹੀਂ ਸੋਚ ਸਕਦੀ। ਘਰ ਦਾ ਕੰਮ, ਬਾਜ਼ਾਰ ਦਾ ਕੰਮ, ਬੱਚਿਆਂ ਦੀ ਦੇਖਭਾਲ, ਕਿਵੇਂ ਗੁਜ਼ਾਰਾ ਹੋਊਗਾ, ਮੈਂ ਇਕੱਲੀ ਕਿਵੇਂ ਸਾਂਭੂਗੀ ਸਾਰਾ ਕੁਝ।
3: ਚੱਲ ਠੀਕ ਹੈ, ਤੂੰ ਜਾ ਕੇ ਕਿਸੇ ਕੋਲ ਪੁੱਛ।
2: ਰਹਿਰਾਸ ਕੌਰ ਹੇਠਾਂ ਉਤਰ ਕੇ ਗਵਾਂਢੀਆਂ ਵੱਲ ਚਲੀ ਗਈ ਹੈ ਅਤੇ ਪੁਕਾਰ ਸਿੰਘ ਪੌੜੀਆਂ ਉਤਰ ਕੇ ਗੋਦਾਮਾਂ ਵੱਲ ਮੁੜ ਆਇਆ ਹੈ। ਪੌੜੀਆਂ ਦੇ ਸਾਹਮਣੇ ਬੱਲਬ ਬਲ ਰਿਹਾ ਸੀ, ਪਰ ਗੋਦਾਮਾਂ ਵਿੱਚ ਘੁੱਪ ਹਨੇਰਾ ਸੀ। ਕਿਸੇ ਨੇ ਕੋਸ਼ਿਸ਼ ਵੀ ਨਹੀਂ ਕੀਤੀ ਕਿ ਛੱਤ ਉੱਤੇ ਇੱਕ ਕੋਨੇ 'ਚ ਪਏ ਬੇਬੇ ਪਤਾ ਨਹੀਂ ਕੀ ਸੋਚਦੀ ਪਈ ਸੀ। ਪਤਾ ਨਹੀਂ ਬੇਬੇ ਆਪਣੇ ਮੂੰਹ ਵਿੱਚ ਹੀ ਕੁਝ ਕਹੀ ਜਾ ਰਹੀ ਸੀ, ਪਰ ਕਿਸੇ ਦਾ ਧਿਆਨ ਹੀ ਨਹੀਂ ਸੀ ਗਿਆ।
4: ਬਾਬਾ ਦਿਲ ਲੱਗਾ ਰਹਿੰਦਾ ਸੀ, ਭਾਵੇਂ ਮੈਂ ਉਦੋਂ ਖੜੀ ਹੋਈ ਸਾਂ। ਪੁਕਾਰ ਤਾਂ ਉਦੋਂ ਸ਼ਹਿਰ 'ਚ ਪੜਦਾ ਸੀ, ਪਰ ਫਿਰ ਵੀ ਨਾ ਕਦੇ ਇਕੱਲਿਆਂ ਨਹੀਂ ਸੀ ਮਹਿਸੂਸ ਕੀਤਾ।

ਕੋਠੇ ਤੇ ਚੜ ਜਾਣਾ, ਬਨੇਰਿਓ ਪਾਰ ਗੁਨਾਮੋ ਨਾਲ ਗੱਲਾਂ ਹੀ ਨਹੀਂ ਸਨ ਮੁੱਕਦੀਆਂ। ਸੁਣ ਸੁਣ ਕੇ ਨਾ ਮੈਂ ਥੱਕਣਾ ਤੇ ਕਰ ਕਰਕੇ ਨਾ ਉਸ ਥੱਕਣਾ। ਨਿਤ ਦਿਨ ਥੱਕ ਕੇ ਰਾਤ ਦੇ ਮੋਢੇ ਲੱਗ ਸੌ ਜਾਣਾ। ਹਾਏ, ਇਹ ਤਾਂ ਸਾਡਾ ਸੁਹਾਗ ਦਾ ਪਲੰਘ ਹੈ, ਦੇਖਦੇ ਪਿਓ ਨਾ ਤੁਸੀਂ? ਲੈ, ਤੁਹਾਨੂੰ ਤਾਂ ਪਤਾ ਹੀ ਹੋਣਾ, ਇਸੇ ਤੇ ਬਹਿ ਅੱਜ ਮੈਂ ਤੁਹਾਡੇ ਨਾਲ ਗੱਲਾਂ ਕਰ ਰਹੀ ਹਾਂ। ਕਿੰਨੇ ਸਾਲ ਬੀਤ ਗਏ ਨੇ, ਤੁਸੀਂ ਬੋਲਦੇ ਕਿਉਂ ਨੀ ਜੀ? ਕਿਉਂ ਨੀ ਬੋਲਦੇ ਤੁਸੀਂ? ਦੇਖੋ ਨਾ, ਅੱਜ ਆਪਣਾ ਪੁੱਤਰ ਨਵੇਂ ਮਕਾਨ ਦੀ ਖੁਸ਼ੀ ਚ ਰੰਗ ਰਲੀਆਂ ਮਨਾਉਂਦਾ ਪਿਆ। ਮੈਂ ਡਾਢੀ ਖੁਸ਼ ਆ, ਬੜੀ ਖੁਸ਼ ਆ, ਪਰ ਇਹਨਾਂ ਚਾਨਣਾ ਚ ਭਲਾ ਮੇਰਾ ਕੀ ਕੰਮ? ਮੇਰੇ ਦਿਲ ਨੂੰ ਤਾਂ ਖੋ ਪਈ ਜਾਂਦੀ ਆ। ਮੈਂ ਖੁਸ਼ ਬਹੁਤ ਆ, ਪਰ ਪਤਾ ਨੀ ਮੈਨੂੰ ਕਦੋਂ ਨਾ ਆਈ ਜਾਂਦਾ। ਮੇਰਾ ਜੀ ਹੁਣ ਹੋਰ ਜੀਣ ਨੂੰ ਦਿਲ ਨਹੀਂ ਕਰਦਾ। ਤੁਸੀਂ ਮੈਨੂੰ ਆਪਣੇ ਨਾਲ ਹੀ ਕਿਉਂ ਨੀ ਲੈ ਗਏ ਜੀ? ਤੁਸੀਂ ਤੇ ਬਹੁਤ ਗਾਂ ਨਿਕਲ ਗਏ ਹੋ, ਮੈਂ ਤਾਂ ਬਾਲੀ ਪਿੱਛੇ ਰਹਿ ਗਈ ਹਾਂ, ਬਾਲੀ ਪਿੱਛੇ ਰਹਿ ਗਈ ਹਾਂ। ਹਾਏ, ਮੈਂ ਕਿੱਥੇ ਜਾਵਾਂ, ਕੀ ਕਰਾਂ? ਦੁੱਖਾਂ ਵਿੱਚ ਪੈ ਗਈ ਜਿੰਦੜੀ, ਕਦੇ ਕਰਨ ਚੁੱਕ ਹਾਲ ਸੁਣਾਵਾ।

0: ਲਓ
1: ਜੀ ਜੀ ਇਹ ਸੀ ਕਥਾ ਲੋਕ ਅਤੇ ਕਥਾ ਲੋਕ ਵਿੱਚ ਕਹਾਣੀ ਸੀ ਬੜੀ ਦੇਰ ਹੋ ਗਈ
0: ਜੀ
1: ਅਤੇ ਜਾਂਦੇ ਆਪਾਂ ਗੱਲ ਕਰ ਚੱਲੀਏ ਬਈ ਸਿਹਤ ਅਤੇ ਖੁਰਾਕ ਇਹ ਦੋਨੋਂ ਬਹੁਤ ਆਪਸ 'ਚ ਜੁੜੀਆਂ ਨੇ ਇਹਨਾਂ ਦਾ ਤਾਲਮੇਲ ਹੈ ਹੈ ਨਾ ਮੈਨੂੰ ਜੀ
0: ਬਿਲਕੁਲ ਬਿਲਕੁਲ
1: ਅਤੇ ਪੌਸ਼ਟਿਕ ਆਹਾਰ ਲੈਣਾ ਸਭ ਤੋਂ ਜ਼ਰੂਰੀ ਗੱਲ
0: ਜ਼ਰੂਰੀ ਹੈ ਅਤੇ ਗਰਮੀਆਂ ਜਿਵੇਂ ਚੱਲ ਰਹੀਆਂ ਨੇ ਜ਼ਿਆਦਾ ਖਾਣਾ ਵੀ ਮਤਲਬ ਤੁਹਾਨੂੰ ਪਰੇਸ਼ਾਨ ਕਰ ਸਕਦਾ ਖਾਓ ਉਨਾ ਕੁ ਜਿੰਨਾ ਕੁ ਪਚਾ ਸਕੋ
1: ਜੀ ਅਤੇ ਗਰਮੀਆਂ ਦੇ ਜਿਹੜੇ ਫਲ ਫਰੂਟ ਨੇ ਖਾਸ ਕਰਕੇ ਇਹਨਾਂ ਦਾ ਬੜਾ ਧਿਆਨ ਰੱਖੋ ਖਾਸ ਕਰਕੇ ਖਰਬੂਜ਼ਾ ਖਾਂਦੇ ਹੋ ਹਦਵਾਣਾ ਖਾਂਦੇ ਹੋ ਅਤੇ ਇਹਨਾਂ ਦੇ ਨਾਲ ਡਾਕਟਰ ਸਾਹਿਬ ਨੇ ਵੀ ਦੱਸਿਆ ਕਿ ਕਿਸ ਤਰ੍ਹਾਂ ਦਾ ਪਰਹੇਜ਼ ਕਰਨ ਦੀ ਲੋੜ ਹੈ ਪਰ ਤੁਸੀਂ ਫਿਰ ਵੀ ਧਿਆਨ ਰੱਖੋ ਕਿ ਇਹ ਕੱਟ ਕੇ ਜ਼ਿਆਦਾ ਦੇਰ ਨਹੀਂ ਰੱਖਣੇ ਚਾਹੀਦੇ
0: ਬਿਲਕੁਲ ਪਾਣੀ ਨਹੀਂ ਪੀਣਾ ਚਾਹੀਦਾ ਇਹਨਾਂ ਦੇ ਉੱਪਰੋਂ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਨੇ ਖਾਓ ਪੀਓ ਪਰ ਧਿਆਨ ਰੱਖੋ ਕਿ ਜ਼ਿਆਦਾ ਵੀ ਨਾ ਖਾਓ ਅਤੇ ਘੱਟ ਵੀ ਨਾ ਖਾਓ ਪਾਣੀ ਜ਼ਿਆਦਾ ਤੋਂ ਜ਼ਿਆਦਾ ਪੀਓ ਅਤੇ ਆਪਣੀ ਸਿਹਤ ਦਾ ਵੱਧ ਤੋਂ ਵੱਧ ਖਿਆਲ ਰੱਖੋ
1: ਖਿਆਲ ਰੱਖੋ ਅਤੇ ਜਿਸ ਤਰ੍ਹਾਂ ਆਪਾਂ ਨੂੰ ਇਸ਼ਾਰਾ ਹੋ ਰਿਹਾ ਕਿ ਖਿਆਲ ਟਾਈਮ ਦਾ ਵੀ ਰੱਖੋ
0: ਬਿਲਕੁਲ ਅਤੇ ਹੁਣ ਲਈਏ ਇਜਾਜ਼ਤ
1: ਨਮਸਕਾਰ।

ਹੁਣ ਤੋਂ ਥੋੜੀ ਦੇਰ ਬਾਅਦ 1:10 ਤੇ ਤੁਸੀਂ ਪ੍ਰਾਦੇਸ਼ਿਕ ਖਬਰਾਂ ਸੁਣੋਗੇ। ਸਵਾ 1 ਤੋਂ ਲੈ ਕੇ 2:15 ਤੱਕ ਪ੍ਰੋਗਰਾਮ ਸੁਣੋਗੇ ਫੌਜੀ ਵੀਰਾਂ ਲਈ। ਇਸ ਵਿੱਚ ਖਬਰਾਂ ਆਪਣੇ ਆਪਣੇ ਸਮੇਂ ਮੁਤਾਬਕ ਪ੍ਰਸਾਰਿਤ ਕੀਤੀਆਂ ਜਾਣਗੀਆਂ। ਬਾਅਦ ਦੁਪਹਿਰ ਰੰਗਲੀ ਧਰਤੀ ਪ੍ਰੋਗਰਾਮ 'ਚ ਅੱਜ ਤੁਸੀਂ ਸਵਰਨ ਯਮਲਾ ਤੇ ਸਾਥੀ ਦੀ ਆਵਾਜ਼ 'ਚ ਗਾਏ ਲੋਕ ਗੀਤ ਸੁਣੋਗੇ। ਦੂਜੀ ਸਭਾ ਵਿੱਚ 4 ਦੀਆਂ ਮੁੱਖ ਖਬਰਾਂ ਤੋਂ ਬਾਅਦ 4:02 ਤੇ ਪੰਜਾਬੀ ਫਿਲਮ ਸੰਗੀਤ ਦਾ ਆਨੰਦ ਮਾਣੋਗੇ। ਸ਼ਾਮ 4:30 ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ ਤੇ ਸ਼ਾਮ 5:30 ਸਰਵਣ ਕਰੋਗੇ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਦਿਹਾਤੀ ਪ੍ਰੋਗਰਾਮ ਦਾ ਸਮਾਂ ਰਹੇਗਾ ਸ਼ਾਮ 6:30। ਅੱਜ ਇਸ ਵਿੱਚ ਕੰਮ ਦੀਆਂ ਗੱਲਾਂ, ਮੰਡੀਆਂ ਦੇ ਭਾਅ, ਅਰਹਰ ਦੀ ਕਾਸ਼ਤ, ਇਸ ਬਾਰੇ ਜਾਣਕਾਰੀ ਦੇਣਗੇ ਡਾਕਟਰ ਹਰਪ੍ਰੀਤ ਕੌਰ। ਇਸ ਤੋਂ ਇਲਾਵਾ ਕੱਲ੍ਹ ਦੇ ਪ੍ਰੋਗਰਾਮ, ਮੌਸਮ ਦਾ ਹਾਲ ਤੇ ਗੀਤ ਸੰਗੀਤ ਵੀ ਸੁਣਾਇਆ ਜਾਏਗਾ। ਸੱਤ 40 ਦਾ ਸਮਾਂ ਹੋਏਗਾ ਸਮਾਚਾਰ ਦਰਸ਼ਨ ਦਾ ਤੇ 7:50 ਤੇ ਆਬਸ਼ਾਰ ਪ੍ਰੋਗਰਾਮ 'ਚ ਤੁਸੀਂ ਚੰਦ ਗਜ਼ਲਾਂ ਸਮਾਤ ਫਰਮਾਓਗੇ। ਜ਼ਿੰਦਗੀ ਦੇ ਫਲਸਫਿਆਂ 'ਤੇ ਆਧਾਰਿਤ ਪ੍ਰੋਗਰਾਮ ਪੇਸ਼ ਕੀਤਾ ਜਾਏਗਾ ਜ਼ਿੰਦਗੀ ਹਸੀਨ ਹੈ, ਇਸ ਦਾ ਸਮਾਂ ਰਹੇਗਾ ਰਾਤ 8:00। ਸਾਡੇ ਦਿੱਲੀ ਕੇਂਦਰ ਤੋਂ ਤੁਸੀਂ ਸੁਣੋਗੇ 8:45 'ਤੇ ਸਮਾਚਾਰ ਸੰਧਿਆ, 9:00 ਨਿਊਜ਼ ਐਟ 9, 9:15 ਸਪੋਟਲਾਈਟ, 9:30 ਕੰਟਰੀ ਵਾਈਡ, 9:45 'ਤੇ ਇਨਸਾਈਟਸ ਅਤੇ 10:02 'ਤੇ ਸੁਰ ਸਾਧਨਾ। ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ 'ਚ ਅੱਜ ਤੁਸੀਂ ਪੰਡਿਤ ਜਿਤੇਂਦਰ ਅਭਿਸ਼ੇਕੀ ਦਾ ਸ਼ਾਸਤਰ ਗਾਇਨ ਸੁਣੋਗੇ ਰਾਗ ਹੇਮੰਤ ਵਿੱਚ। ਰਾਤ 10:30 ਦਾ ਸਮਾਂ ਹੋਏਗਾ ਸਰਗਮ ਪ੍ਰੋਗਰਾਮ ਦਾ। ਇਸ ਤੋਂ ਇਲਾਵਾ ਖਬਰਾਂ ਆਪੋ ਆਪਣੇ ਸਮੇਂ ਮੁਤਾਬਕ ਪ੍ਰਸਾਰਿਤ ਕੀਤੀਆਂ ਜਾਣਗੀਆਂ। DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਜਲੰਧਰ ਕੇਂਦਰ ਤੋਂ ਤੁਸੀਂ ਸੁਣੋਗੇ ਦਿਨੇ 3:00 ਪ੍ਰੋਗਰਾਮ ਚਿੱਠੀਆਂ ਮਿੱਠੀਆਂ ਤੇ ਰਾਤ 11:10 ਤੇ ਪ੍ਰੋਗਰਾਮ ਦਾ ਆਨੰਦ ਮਾਣੋਗੇ ਸੌਗਾਤ। ਪਰਚੇ ਤਹਿਤ ਇਹ ਸਨ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ।

0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ 'ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦੁਪਹਿਰ ਦੇ 1:10 ਹੋਣ ਜਾ ਰਹੇ ਨੇ, ਆਓ ਸੁਣਦੇ ਹਾਂ ਪ੍ਰਾਦੇਸ਼ਿਕ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਰਮੇਸ਼ ਲਾਲ ਤੋਂ ਪ੍ਰਦੇਸ਼ਿਕ ਖਬਰਾਂ ਸੁਣੋ। ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਅੱਜ ਈਦ ਉਲ ਅਜ਼ਹਾ ਦਾ ਤਿਉਹਾਰ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਤਿਉਹਾਰ ਨੂੰ ਬਕਰੀਦ ਵੀ ਕਿਹਾ ਜਾਂਦਾ ਹੈ। ਸਵੇਰੇ ਈਦਗਾਹਾਂ ਅਤੇ ਮਸਜਿਦਾਂ ਵਿੱਚ ਈਦ ਦੀ ਨਮਾਜ਼ ਅਦਾ ਕੀਤੀ ਗਈ। ਬਾਅਦ ਵਿੱਚ ਲੋਕਾਂ ਨੇ ਇੱਕ ਦੂਜੇ ਨੂੰ ਗਲੇ ਮਿਲ ਕੇ ਈਦ ਦੀਆਂ ਮੁਬਾਰਕਾਂ ਦਿੱਤੀਆਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈਦ ਉਲ ਅਜ਼ਹਾ ਦੇ ਮੌਕੇ 'ਤੇ ਲੋਕਾਂ ਨੂੰ ਸ਼ੁਭਕਾਮਨਾਵਾਂ

0: ਨਵਾਂ ਦਿੱਤੀਆਂ ਨੇ। ਇਧਰ ਪੰਜਾਬ ਵਿੱਚ ਸ਼ਰਧਾਲੂ ਫਤਿਹਗੜ੍ਹ ਸਾਹਿਬ ਦੇ ਰੋਜ਼ਾ ਸ਼ਰੀਫ, ਅੰਮ੍ਰਿਤਸਰ ਵਿਖੇ ਜਾਮਾ ਮਸਜਿਦ ਹਾਲ ਖੈਰਦੀਨ, ਮਾਲੇਰਕੋਟਲਾ, ਲੁਧਿਆਣਾ, ਜਲੰਧਰ ਅਤੇ ਹੋਰ ਕਈ ਥਾਵਾਂ 'ਤੇ ਮਸਜਿਦਾਂ ਅਤੇ ਈਦਗਾਹਾਂ ਵਿੱਚ ਨਮਾਜ਼ ਅਦਾ ਕਰ ਰਹੇ ਨੇ ਅਤੇ ਪਰਿਵਾਰਕ ਮੈਂਬਰਾਂ, ਦੋਸਤਾਂ ਅਤੇ ਗਵਾਂਢੀਆਂ ਨਾਲ ਵਧਾਈਆਂ ਸਾਂਝੀਆਂ ਕਰ ਰਹੇ ਨੇ। ਸ਼ਰਧਾਲੂਆਂ ਨੇ ਕਿਹਾ ਕਿ ਇਹ ਤਿਉਹਾਰ ਭਾਈਚਾਰਕ ਸਾਂਝ, ਫਿਰਕੂ ਸਦਭਾਵਨਾ ਅਤੇ ਸ਼ਾਂਤੀਪੂਰਨ ਸਹਿਹੋਂ ਦਾ ਸੰਦੇਸ਼ ਦਿੰਦਾ ਏ। ਭਾਰਤੀ ਜਨਤਾ ਪਾਰਟੀ ਦੇ ਪੰਜਾਬ ਤੋਂ ਆਗੂ ਕੇਵਲ ਸਿੰਘ ਢਿੱਲੋਂ ਨੂੰ ਅੱਜ ਪਾਰਟੀ ਦੀ ਪੰਜਾਬ ਇਕਾਈ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ ਏ। ਉਹਨਾਂ ਨੂੰ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ ਪੰਜਾਬ ਇਕਾਈ ਦਾ ਚਾਰਜ ਸੌਂਪਿਆ ਏ। ਬਰਨਾਲਾ ਦੇ ਸਾਬਕਾ ਵਿਧਾਇਕ ਸ੍ਰੀ ਢਿੱਲੋਂ ਦਾ ਜਨਮ ਬਰਨਾਲਾ ਦੇ ਪਿੰਡ ਟੱਲੇਵਾਲ ਵਿਖੇ ਹੋਇਆ ਸੀ। ਉਹਨਾਂ ਨੇ 2007 ਤੋਂ 2017 ਤੱਕ ਇੱਥੋਂ ਵਿਧਾਇਕ ਵਜੋਂ ਸੇਵਾਵਾਂ ਨਿਭਾਈਆਂ। ਬਾਅਦ ਵਿੱਚ ਉਹ ਜੂਨ 2022 ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਅਤੇ ਉਹਨਾਂ ਨੂੰ ਪੰਜਾਬ ਇਕਾਈ ਦਾ ਉਪ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ। ਇਸੇ ਦੌਰਾਨ ਪਾਰਟੀ ਸੂਤਰਾਂ ਨੇ ਦੱਸਿਆ ਕਿ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਦਾ 3 ਸਾਲ ਦਾ ਕਾਰਜਕਾਲ ਇਸ ਸਾਲ ਜੁਲਾਈ ਵਿੱਚ ਖਤਮ ਹੋ ਰਿਹਾ ਹੈ ਅਤੇ ਉਹ ਪੰਜਾਬ ਵਿੱਚ ਪਾਰਟੀ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਰਹਿਣਗੇ। ਇਸੇ ਦੌਰਾਨ ਸੁਨੀਲ ਜਾਖੜ ਨੇ ਸ੍ਰੀ ਢਿੱਲੋਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਵਜੋਂ ਸੇਵਾਵਾਂ ਦੇਣੀਆਂ ਉਹਨਾਂ ਲਈ ਬਹੁਤ ਹੀ ਮਾਣ ਅਤੇ ਜ਼ਿੰਮੇਵਾਰੀ ਵਾਲੀ ਗੱਲ ਰਹੀ ਏ। ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵ ਸੰਭਾਲ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਕਿਹਾ ਹੈ ਕਿ ਮੌਜੂਦਾ ਸਾਲ ਦੇ ਪਹਿਲੇ 5 ਮਹੀਨਿਆਂ ਵਿੱਚ ਛੱਤਬੀੜ ਚਿੜੀਆਘਰ ਵਿਖੇ 2,31,930 ਸੈਲਾਨੀਆਂ ਦੀ ਆਮਦ ਦਰਜ ਕੀਤੀ ਗਈ ਹੈ, ਜੋ ਸੂਬਾ ਸਰਕਾਰ ਦੇ ਜੰਗਲੀ ਜੀਵ ਸੰਭਾਲ ਦੀ ਦਿਸ਼ਾ ਵਿੱਚ ਕੀਤੇ ਗਏ ਯਤਨਾਂ ਨੂੰ ਦਰਸਾਉਂਦਾ ਏ। ਚਿੜੀਆਘਰ ਵਿਖੇ ਕੀਤੀਆਂ ਗਈਆਂ ਜੰਗਲਾਤ ਅਤੇ ਜੰਗਲੀ ਜੀਵ ਸੰਭਾਲ ਕੇਂਦਰਿਤ ਪਹਿਲਕਦਮੀਆਂ ਨੂੰ ਉਜਾਗਰ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਛੱਤਬੀੜ ਦੇਸ਼ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਲੰਬਾ ਵਾਕ ਇਨ ਐਵੀਅਰੀ ਯਾਨੀ ਪੰਛੀਘਰ ਆਕਰਸ਼ਣ ਦਾ ਇੱਕ ਵੱਡਾ ਕੇਂਦਰ ਬਣ ਗਿਆ ਏ। ਇਸ ਦੇ ਨਾਲ ਹੀ ਸੈਲਾਨੀਆਂ ਦੇ ਵਿੱਦਿਅਕ ਅਤੇ ਮਨੋਰੰਜਨ ਅਨੁਭਵ ਨੂੰ ਵਧਾਉਣ ਲਈ ਇੱਕ ਅੱਤ ਆਧੁਨਿਕ ਡਾਇਨਾਸੌਰ ਪਾਰਕ ਵੀ ਸਥਾਪਿਤ ਕੀਤਾ ਗਿਆ ਏ। ਫਤਿਹਗੜ੍ਹ ਸਾਹਿਬ ਵਿਖੇ ਸਰਹੰਦ ਨੈਸ਼ਨਲ ਹਾਈਵੇ 'ਤੇ ਬੀਤੀ ਦੇਰ ਰਾਤ ਇੱਕ ਖੜ੍ਹੇ ਟਾਲੇ ਵਿੱਚ ਦਿੱਲੀ ਤੋਂ ਕਟੜਾ ਜਾ ਰਹੀ ਇੱਕ ਬੱਸ ਟਕਰਾ ਜਾਣ ਕਾਰਨ ਬੱਸ ਡਰਾਈਵਰ ਦੀ ਮੌਤ ਹੋ ਗਈ ਅਤੇ 15 ਸਵਾਰੀਆਂ ਜ਼ਖਮੀ ਹੋ ਗਈਆਂ। ਮ੍ਰਿਤਕ ਡਰਾਈਵਰ ਦੀ ਪਛਾਣ ਫਿਰੋਜ਼ਪੁਰ ਵਾਸੀ ਇੰਦਰਜੀਤ ਸਿੰਘ ਵਜੋਂ ਹੋਈ ਏ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਮੂਲੇਪੁਰ ਦੇ ਸਹਾਇਕ ਥਾਣੇਦਾਰ ਜਗਰੂਪ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ। ਉਹਨਾਂ ਦੱਸਿਆ ਕਿ ਬੱਸ ਵਿੱਚ ਸਵਾਰ ਕੁਝ ਯਾਤਰੀ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਮੱਥਾ ਟੇਕਣ ਜਾ ਰਹੇ ਸਨ। ਪੁਲਿਸ ਵੱਲੋਂ ਰਾਹਤ ਕਾਰਜ ਸ਼ੁਰੂ ਕਰਦਿਆਂ ਸਾਰੇ ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ ਏ, ਜਦਕਿ ਗੰਭੀਰ ਜ਼ਖਮੀਆਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਪੰਜਾਬ ਵਿਜੀਲੈਂਸ ਬਿਊਰੋ ਨੇ ਲੁਧਿਆਣਾ ਦੇ ਪੁਲਿਸ ਥਾਣਾ ਡਿਵੀਜ਼ਨ ਨੰਬਰ 8 ਵਿੱਚ ਤਾਇਨਾਤ ਸਹਾਇਕ ਸਬ ਇੰਸਪੈਕਟਰ ਹਰਦੀਪ ਸਿੰਘ ਨੂੰ 14,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਏ। ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਹੈਬੋਵਾਲ ਕਲਾਂ ਦੇ ਇੱਕ ਨਿਵਾਸੀ ਦੁਆਰਾ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਗਿਆ। ਮੁਲਜ਼ਮ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਲੁਧਿਆਣਾ ਪੁਲਿਸ ਥਾਣਾ ਵਿਖੇ ਕੇਸ ਦਰਜ ਕਰ ਲਿਆ ਗਿਆ ਏ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਏ। ਪੰਜਾਬ ਵਿੱਚ ਚੱਲ ਰਹੀ ਮੁਹਿੰਮ ਗੈਂਗਸਟਰਾਂ 'ਤੇ ਵਾਰ ਦੇ 127ਵੇਂ ਦਿਨ ਪੰਜਾਬ ਪੁਲਿਸ ਨੇ ਬੀਤੇ ਕੱਲ੍ਹ ਸੂਬੇ ਭਰ ਵਿੱਚ ਗੈਂਗਸਟਰਾਂ ਦੇ ਸਾਥੀਆਂ ਦੇ ਪਛਾਣੇ ਗਏ ਅਤੇ ਮੈਪ ਕੀਤੇ ਗਏ 369 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਪੁਲਿਸ ਟੀਮਾਂ ਨੇ 118 ਵਿਅਕਤੀਆਂ ਨੂੰ 9 ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਏ। ਇਸ ਤੋਂ ਇਲਾਵਾ 28 ਵਿਅਕਤੀਆਂ ਵਿਰੁੱਧ ਅਹਿਤਿਆਤੀ ਕਾਰਵਾਈ ਕੀਤੀ ਗਈ ਹੈ, ਜਦੋਂ ਕਿ 12 ਵਿਅਕਤੀਆਂ ਨੂੰ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ। ਪਿਛਲੇ ਇੱਕ ਹਫ਼ਤੇ ਤੋਂ ਵੀ ਵੱਧ ਸਮੇਂ ਤੋਂ ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਨੂੰ ਪ੍ਰਭਾਵਿਤ ਕਰ ਰਹੀ ਅੱਤ ਦੀ ਗਰਮੀ ਅੱਜ ਆਖਿਰਕਾਰ ਘਟ ਗਈ ਏ। ਸਵੇਰੇ ਬਣੀ ਬਦਲਵਾਈ, ਹਲਕੀ ਹਵਾ ਅਤੇ ਬੂੰਦਾਬਾਂਦੀ ਨੇ ਤਾਪਮਾਨ ਨੂੰ ਘਟਾ ਦਿੱਤਾ। ਚੰਡੀਗੜ੍ਹ ਸਥਿਤ ਭਾਰਤੀ ਮੌਸਮ ਵਿਭਾਗ ਨੇ ਦੋਵਾਂ ਰਾਜਾਂ ਵਿੱਚ ਅੱਜ ਲਈ ਵੱਖ ਵੱਖ ਥਾਵਾਂ 'ਤੇ ਲੂ ਸਮੇਤ ਤੂਫਾਨ ਆਉਣ ਅਤੇ ਬਿਜਲੀ ਚਮਕਣ ਦੇ ਨਾਲ ਨਾਲ ਤੇਜ਼ ਹਵਾਵਾਂ ਚੱਲਣ ਦੇ ਵੀ ਯੈਲੋ ਅਤੇ ਔਰੇਂਜ ਅਲਰਟ ਜਾਰੀ ਕੀਤੇ ਨੇ। ਕੱਲ੍ਹ 29 ਮਈ ਤੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕਈ ਥਾਵਾਂ 'ਤੇ 30 ਮਈ ਤੱਕ ਭਾਰੀ ਮੀਂਹ ਦੇ ਨਾਲ ਨਾਲ ਅਜਿਹੇ ਮੌਸਮ ਦੇ ਹਾਲਾਤ ਰਹਿਣ ਦੀ ਚੇਤਾਵਨੀ ਜਾਰੀ ਕੀਤੀ ਗਈ ਏ। ਮੌਸਮ ਵਿਭਾਗ ਨੇ ਕੱਲ੍ਹ 29 ਮਈ ਨੂੰ ਹੀ ਚੰਡੀਗੜ੍ਹ ਅਤੇ ਪੰਜਾਬ ਦੇ ਪਠਾਨਕੋਟ, ਰੂਪਨਗਰ, ਮੋਹਾਲੀ ਅਤੇ ਫਤਿਹਗੜ੍ਹ ਸਾਹਿਬ ਵਿੱਚ ਵੀ ਭਾਰੀ ਮੀਂਹ ਦੇ ਨਾਲ ਨਾਲ ਗੜੇਮਾਰੀ ਦਾ ਰੈੱਡ ਅਲਰਟ ਜਾਰੀ ਕੀਤਾ ਏ। ਹਰਿਆਣਾ ਦੇ ਪੰਚਕੂਲਾ, ਅੰਬਾਲਾ ਅਤੇ ਯਮੁਨਾਨਗਰ ਲਈ ਵੀ ਇਸੇ ਤਰ੍ਹਾਂ ਦੇ ਮੌਸਮ ਦੇ ਹਾਲਾਤ ਦਾ ਰੈੱਡ ਅਲਰਟ ਜਾਰੀ ਕੀਤਾ ਗਿਆ ਏ। ਇਸ ਦੇ ਨਾਲ ਹੀ ਪ੍ਰਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਏ @AIRRNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ, ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਪੇਸ਼ ਹੈ ਪ੍ਰੋਗਰਾਮ ਫੌਜੀ ਵੀਰਾਂ ਲਈ।

ਫੌਜੀ ਵੀਰੋ, ਪ੍ਰੋਗਰਾਮ ਦਾ ਅਗਲਾ ਗੀਤ ਓਮ ਸ਼ਾਂਤੀ ਓਮ ਫਿਲਮ 'ਚੋਂ ਲਿਆ ਗਿਆ। ਆਵਾਜ਼ਾਂ ਸੋਨੂ ਨਿਗਮ, ਸ਼ਾਨ ਅਤੇ ਸ਼੍ਰੇਆ ਘੋਸ਼ਾਲ ਦੀਆਂ। ਸੰਗੀਤ ਨਿਰਦੇਸ਼ਕ ਨੇ ਵਿਸ਼ਾਲ ਸ਼ੇਖਰ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ।

0: ਕੀ ਕਿਹਾ? ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ, ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
1: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ, ਆਕਾਸ਼ਵਾਣੀ ਕੇਂਦਰ, ਨੇੜੇ BMC ਚੌਂਕ, ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
2: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਪ੍ਰੋਗਰਾਮ ਫੌਜੀ ਵੀਰਾਂ ਲਈ। ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ। 1:40 ਹੋਣ ਜਾ ਰਹੇ ਨੇ। ਪਹਿਲਾਂ ਸੁਣਾਂਗੇ ਪੰਜਾਬੀ ਖਬਰਾਂ ਅਤੇ 1:50 ਤੇ ਉਰਦੂ 'ਚ ਖਬਰਾਂ ਸੁਣੋਗੇ। ਠੀਕ 2 ਵਜੇ ਫਿਰ ਹਾਜ਼ਰ ਹੋਵਾਂਗੇ ਫੌਜੀ ਵੀਰਾਂ ਲਈ ਕੁਝ ਹੋਰ ਗੀਤਾਂ ਦੇ ਨਾਲ।
3: ਨਮਸਕਾਰ, ਇਹ ਆਕਾਸ਼ਵਾਣੀ ਹੈ।

ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਕਰਨਾਟਕਾ ਦੇ ਮੁੱਖ ਮੰਤਰੀ ਸਿੱਧਰਮਈਆ ਅੱਜ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪਣਗੇ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਵਿਦਿਆਰਥੀਆਂ ਨੂੰ ਭਰੋਸਾ ਦਵਾਇਆ ਕਿ CBSE ਵੱਲੋਂ ਨਵੀਂ ਔਨ ਸਕਰੀਨ ਮਾਰਕਿੰਗ ਪ੍ਰਣਾਲੀ ਇੱਕ ਪ੍ਰਗਤੀਸ਼ੀਲ ਵਿਧੀ ਹੈ ਜਿਸ ਦਾ ਉਦੇਸ਼ ਵਧੇਰੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣਾ ਹੈ। ਬੀਜੇਪੀ ਨੇ ਪੰਜਾਬ ਸਮੇਤ ਤਿੰਨ ਰਾਜਾਂ

ਰਾਸ਼ਟਰੀ ਰਾਜਧਾਨੀ ਦਿੱਲੀ ਲਈ ਨਵੇਂ ਸੂਬਾ ਪ੍ਰਧਾਨਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ। ਪੰਜਾਬ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਅੱਜ ਈਦ ਉਲ ਅਜ਼ਹਾ ਦਾ ਤਿਉਹਾਰ ਪੂਰੀ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਅਤੇ ਭਾਰਤ ਦੇ ਸਮੀਤ ਅੰਤਿਲ ਨੇ ਬੈਂਗਲੁਰੂ ਵਿੱਚ 8ਵੀਂ ਇੰਡੀਅਨ ਓਪਨ ਅੰਤਰਰਾਸ਼ਟਰੀ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਮਰਦਾਂ ਦੇ ਜੈਵਲਿਨ ਥਰੋ F64 ਸ਼੍ਰੇਣੀ ਵਿੱਚ ਨਵਾਂ ਰਿਕਾਰਡ ਬਣਾਉਂਦਿਆਂ ਸੋਨੇ ਦਾ ਤਮਗਾ ਜਿੱਤਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਕਰਨਾਟਕਾ ਦੇ ਮੁੱਖ ਮੰਤਰੀ ਸਿੱਧਰਮਈਆ ਅੱਜ ਦੁਪਹਿਰ ਬਾਅਦ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪਣਗੇ। ਕਰਨਾਟਕਾ ਦੇ ਸੰਸਦੀ ਮਾਮਲਿਆਂ ਬਾਰੇ ਮੰਤਰੀ HK ਪਾਟਿਲ ਨੇ ਸਿੱਧਰਮਈਆ ਵੱਲੋਂ ਬੁਲਾਈ ਗਈ ਮੀਟਿੰਗ ਤੋਂ ਬਾਅਦ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਨ ਨੇ ਸਿੱਧਰਮਈਆ ਨੂੰ ਅਸਤੀਫਾ ਦੇਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ DK ਸ਼ਿਵ ਕੁਮਾਰ ਅਗਲੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣਗੇ। ਮੁੱਖ ਮੰਤਰੀ ਸਿੱਧਰਮਈਆ ਨੇ ਅੱਜ ਆਪਣੇ ਕੈਬਨਿਟ ਸਾਥੀਆਂ ਨੂੰ ਬੰਗਲੁਰੂ ਸਥਿਤ ਆਪਣੇ ਨਿਵਾਸ ਸਥਾਨ 'ਤੇ ਨਾਸ਼ਤੇ 'ਤੇ ਬੁਲਾਇਆ ਸੀ। ਇਸ ਮੀਟਿੰਗ ਵਿੱਚ ਉਪ ਮੁੱਖ ਮੰਤਰੀ DK ਸ਼ਿਵ ਕੁਮਾਰ ਵੀ ਮੌਜੂਦ ਸਨ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਅੱਜ ਵਿਦਿਆਰਥੀਆਂ ਨੂੰ ਭਰੋਸਾ ਦਵਾਇਆ ਕਿ CBSE

0: ਅਹੁਦਾ ਸੰਭਾਲਣਗੇ। ਮੁੱਖ ਮੰਤਰੀ ਸਿੱਧਰਮਈਆ ਨੇ ਅੱਜ ਆਪਣੇ ਕੈਬਨਿਟ ਸਾਥੀਆਂ ਨੂੰ ਬੰਗਲੁਰੂ ਸਥਿਤ ਆਪਣੇ ਨਿਵਾਸ ਸਥਾਨ 'ਤੇ ਨਾਸ਼ਤੇ ਤੋਂ ਬੁਲਾਇਆ ਸੀ। ਇਸ ਮੀਟਿੰਗ ਵਿੱਚ ਉਪ ਮੁੱਖ ਮੰਤਰੀ ਡੀ ਕੇ ਸ਼ਿਵ ਕੁਮਾਰ ਵੀ ਮੌਜੂਦ ਸਨ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਅੱਜ ਵਿਦਿਆਰਥੀਆਂ ਨੂੰ ਭਰੋਸਾ ਦਵਾਇਆ ਕਿ CBSE ਵੱਲੋਂ ਨਵੀਂ ਔਨ ਸਕਰੀਨ ਮਾਰਕਿੰਗ OSM ਪ੍ਰਣਾਲੀ ਇੱਕ ਪ੍ਰਗਤੀਸ਼ੀਲ ਵਿਧੀ ਹੈ ਜਿਸ ਦਾ ਉਦੇਸ਼ ਵਧੇਰੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣਾ ਹੈ। ਸ਼੍ਰੀ ਪ੍ਰਧਾਨ ਨਵੀਂ ਦਿੱਲੀ ਵਿੱਚ CBSE ਅਧਿਕਾਰੀਆਂ ਨਾਲ ਇੱਕ ਮੀਟਿੰਗ ਦੌਰਾਨ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। CBSE 12ਵੀਂ ਜਮਾਤ ਦੀ ਪ੍ਰੀਖਿਆ ਲਈ OSM ਪ੍ਰਣਾਲੀ ਵਿੱਚ ਖਾਮੀਆਂ ਅਤੇ ਮੁੜ ਮੁਲਾਂਕਣ ਪੋਰਟਲ ਵਿੱਚ ਤਕਨੀਕੀ ਦਿੱਕਤਾਂ ਬਾਰੇ ਚਿੰਤਾਵਾਂ ਬਾਰੇ ਮੰਤਰੀ ਨੇ ਸਵੀਕਾਰ ਕੀਤਾ ਕਿ ਕੁਝ ਮੁੱਦੇ ਸਾਹਮਣੇ ਆਏ ਨੇ ਅਤੇ ਵਿਦਿਆਰਥੀਆਂ ਨੂੰ ਭਰੋਸਾ ਦਵਾਇਆ ਕਿ ਚੱਲ ਰਹੀ ਮੁੜ ਮੁਲਾਂਕਣ ਪ੍ਰਕਿਰਿਆ ਦੌਰਾਨ ਸਾਰੀਆਂ ਸ਼ਿਕਾਇਤਾਂ ਦੂਰ ਕੀਤੀਆਂ ਜਾਣਗੀਆਂ।
1: ਬੱਚੋਂ ਕੋ ਟ੍ਰਾਂਸਪੇਰੈਂਟਲੀ ਆਪਣੇ ਮਾਰਕ ਕੇ ਬਾਰੇ ਮੇਂ ਜਾਣਕਾਰੀ ਮਿਲੇ, ਉਨਕੋ ਟ੍ਰਾਂਸਪੇਰੈਂਟਲੀ ਸਕੈਨ ਕਾਪੀ ਕੇ ਮਾਧਿਅਮ ਸੇ ਉਨਕੀ ਆਂਸਰ ਸ਼ੀਟ ਉਨਕੀ ਹੱਥ ਮੇਂ ਆਏ। ਯੇ OSM ਕੀ ਵਿਵਸਥਾ ਹੈ। ਪਹਿਲੀ ਬਾਰ ਦੇਸ਼ ਮੇਂ CBSE ਨੇ ਇਸਕੋ ਪ੍ਰਯੋਗ ਕੀਆ, ਉਸਮੇਂ ਕੁਝ ਵਿਸੰਗਤੀ ਧਿਆਨ ਮੇਂ ਆ ਰਹੀ, ਇਸਕੋ ਮੈਂ ਦਾਇਤਵ ਲੇਤਾ ਹੂੰ, ਉਸਕੋ ਇਸੇ ਠੀਕ ਕਰਾ ਜਾਏ। ਹਮ ਏਕ ਵੀ ਵਿਦਿਆਰਥੀ ਕੀ ਅਨ ਆਂਸਰਡ ਕੁਆਰੀ ਕੋ ਅਸਮਾਧਿਤ ਨਹੀਂ ਛੋੜੇਂਗੇ।
0: ਉਨ੍ਹਾਂ ਕਿਹਾ ਕਿ ਭਾਰਤ ਵਿੱਚ ਬਹੁਤ ਸਾਰੀਆਂ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਸਮੇਤ ਦੁਨੀਆ ਭਰ ਦੀਆਂ ਕਈ ਸੰਸਥਾਵਾਂ OSM ਪ੍ਰਣਾਲੀ ਵੱਲ ਵੱਧ ਰਹੀਆਂ ਨੇ। ਉਨ੍ਹਾਂ ਅੱਗੇ ਕਿਹਾ ਕਿ ਪਹਿਲੀ ਵਾਰ ਹੈ ਜਦੋਂ CBSE ਨੇ OSM ਪ੍ਰਕਿਰਿਆ ਰਾਹੀਂ ਲਗਭਗ 40 ਕਰੋੜ ਸਕੈਨ ਕੀਤੇ ਪੰਨਿਆਂ ਦਾ ਮੁਲਾਂਕਣ ਕੀਤਾ ਹੈ। ਨੈਸ਼ਨਲ ਟੈਸਟਿੰਗ ਏਜੰਸੀ NTA ਨੇ ਸਾਂਝਾ ਯੂਨੀਵਰਸਿਟੀ ਦਾਖਲਾ ਟੈਸਟ CUET UG 2026 ਪ੍ਰੀਖਿਆ ਦੀਆਂ ਸੋਧੀਆਂ ਤਰੀਕਾਂ ਅਤੇ ਐਡਮਿਟ ਕਾਰਡ ਜਾਰੀ ਕਰ ਦਿੱਤੇ ਨੇ। NTA ਅਨੁਸਾਰ ਪ੍ਰੀਖਿਆਵਾਂ ਹੁਣ 31 ਮਈ, 6 ਜੂਨ ਅਤੇ 7 ਜੂਨ ਨੂੰ ਹੋਣਗੀਆਂ। ਅੱਜ ਹੋਣ ਵਾਲੀ ਪ੍ਰੀਖਿਆ ਈਦ ਉਲ ਅਜ਼ਹਾ ਕਾਰਨ ਮੁੜ ਤੈਅ ਕੀਤੀ ਗਈ ਹੈ। NTA ਨੇ ਦੱਸਿਆ ਕਿ ਐਤਵਾਰ ਨੂੰ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਨੇ ਅਤੇ NTA ਦੀ ਅਧਿਕਾਰਤ ਵੈਬਸਾਈਟ CUET.NTA.NIC.IN ਤੋਂ ਡਾਊਨਲੋਡ ਕੀਤੇ ਜਾ ਸਕਦੇ ਨੇ। 6 ਅਤੇ 7 ਜੂਨ ਨੂੰ ਪ੍ਰੀਖਿਆ ਦੇਣ ਵਾਲੇ ਬਾਕੀ ਉਮੀਦਵਾਰਾਂ ਦੇ ਐਡਮਿਟ ਕਾਰਡ ਜਲਦੀ ਹੀ ਜਾਰੀ ਕੀਤੇ ਜਾਣਗੇ। ਭਾਰਤੀ ਜਨਤਾ ਪਾਰਟੀ ਨੇ ਅੱਜ 3 ਰਾਜਾਂ ਅਤੇ ਰਾਸ਼ਟਰੀ ਰਾਜਧਾਨੀ ਦਿੱਲੀ ਲਈ ਨਵੇਂ ਸੂਬਾ ਪ੍ਰਧਾਨਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ। BJP ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ ਕੇਵਲ ਸਿੰਘ ਢਿੱਲੋਂ ਨੂੰ BJP ਦੀ ਪੰਜਾਬ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਪੂਰਬੀ ਦਿੱਲੀ ਦੇ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਹਰਸ਼ ਮਲਹੋਤਰਾ ਨੂੰ ਪਾਰਟੀ ਦੀ ਦਿੱਲੀ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਡਾਕਟਰ ਅਰਚਨਾ ਗੁਪਤਾ ਨੂੰ ਹਰਿਆਣਾ BJP ਇਕਾਈ ਦਾ ਪ੍ਰਧਾਨ ਬਣਾਇਆ ਗਿਆ। ਅਭਿਸ਼ੇਕ ਦੇਵਰਾਏ ਤ੍ਰਿਪੁਰਾ BJP ਇਕਾਈ ਦੇ ਪ੍ਰਧਾਨ ਹੋਣਗੇ। ਇਹਨਾਂ ਨਿਯੁਕਤੀਆਂ ਦੇ ਨਾਲ ਸ਼੍ਰੀ ਨਵੀਨ ਨੇ ਰਾਜਾਂ ਦੇ ਨਾਲ ਨਾਲ ਰਾਸ਼ਟਰੀ ਪੱਧਰ 'ਤੇ ਨਵੇਂ ਅਹੁਦੇਦਾਰਾਂ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। BJP ਦੀ ਪੰਜਾਬ ਇਕਾਈ ਦੇ ਨਵਨਿਯੁਕਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਬਰਨਾਲਾ ਤੋਂ ਸਾਬਕ ਵਿਧਾਇਕ ਸਨ ਅਤੇ ਉਹਨਾਂ ਦਾ ਜਨਮ ਬਰਨਾਲਾ ਦੇ ਤੱਲੇਵਾਲ ਪਿੰਡ ਵਿੱਚ ਹੋਇਆ ਸੀ। ਉਹਨਾਂ ਨੇ 2007 ਤੋਂ 2017 ਤੱਕ ਵਿਧਾਇਕ ਵਜੋਂ ਸੇਵਾ ਨਿਭਾਈ। ਜੂਨ 2022 ਵਿੱਚ ਉਹ BJP ਵਿੱਚ ਸ਼ਾਮਲ ਹੋਏ ਅਤੇ ਬਾਅਦ ਵਿੱਚ ਉਹਨਾਂ ਨੂੰ ਪੰਜਾਬ ਇਕਾਈ ਦਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ ANU ਜਲੰਧਰ। ਸਾਡਾ ਫੇਸਬੁੱਕ ਪੇਜ ਹੈ ANU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @ANU ਜਲੰਧਰ। ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਅੱਜ ਈਦ ਉਲ ਅਜ਼ਹਾ ਦਾ ਤਿਉਹਾਰ ਪੂਰੀ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਨੂੰ ਬਕਰੀਦ ਵੀ ਕਿਹਾ ਜਾਂਦਾ ਹੈ। ਸਵੇਰੇ ਈਦਗਾਹਾਂ ਅਤੇ ਮਸਜਿਦਾਂ ਵਿੱਚ ਈਦ ਦੀ ਨਮਾਜ਼ ਅਦਾ ਕੀਤੀ ਗਈ। ਲੋਕਾਂ ਨੇ ਇੱਕ ਦੂਜੇ ਨੂੰ ਗਲੇ ਮਿਲ ਕੇ ਈਦ ਦੀਆਂ ਮੁਬਾਰਕਾਂ ਦਿੱਤੀਆਂ। ਰਾਸ਼ਟਰੀ ਰਾਜਧਾਨੀ ਵਿੱਚ ਮੁੱਖ ਨਮਾਜ਼ ਜਾਮਾ ਮਸਜਿਦ, ਫਤਿਹਪੁਰੀ ਮਸਜਿਦ ਅਤੇ ਸ਼ਾਹੀ ਈਦਗਾਹ ਵਿੱਚ ਅਦਾ ਕੀਤੀ ਗਈ। ਇਸ ਮੌਕੇ ਸਾਰੀਆਂ ਮਸਜਿਦਾਂ ਅਤੇ ਇਮਾਮਾਂ ਨੇ ਲੋਕਾਂ ਨੂੰ ਅਮਨ ਅਤੇ ਸਦਭਾਵਨਾ ਬਣਾਈ ਰੱਖਣ ਦੀ ਅਤੇ ਮਿਲ ਕੇ ਤਿਉਹਾਰ ਮਨਾਉਣ ਦੀ ਅਪੀਲ ਕੀਤੀ। ਪੰਜਾਬ ਵਿੱਚ ਵੀ ਈਦ ਉਲ ਅਜ਼ਹਾ ਦਾ ਤਿਉਹਾਰ ਪੂਰੀ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਸ਼ਰਧਾਲੂ ਫਤਿਹਗੜ੍ਹ ਸਾਹਿਬ 'ਚ ਰੋਜ਼ਾ ਸ਼ਰੀਫ, ਅੰਮ੍ਰਿਤਸਰ 'ਚ ਜਾਮਾ ਮਸਜਿਦ, ਹਾਲ ਖੈਰਦੀਨ, ਮਲੇਰਕੋਟਲਾ, ਜਲੰਧਰ, ਲੁਧਿਆਣਾ ਅਤੇ ਹੋਰ ਕਈ ਥਾਵਾਂ 'ਤੇ ਮਸਜਿਦਾਂ ਅਤੇ ਈਦਗਾਹਾਂ ਵਿੱਚ ਨਮਾਜ਼ ਅਦਾ ਕਰ ਰਹੇ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈਦ ਉਲ ਅਜ਼ਹਾ ਦੇ ਮੌਕੇ 'ਤੇ ਲੋਕਾਂ ਨੂੰ ਮੁਬਾਰਕਬਾਦ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਈਦ ਉਲ ਅਜ਼ਹਾ ਦਾ ਤਿਉਹਾਰ ਸਮਾਜ ਵਿੱਚ ਭਾਈਚਾਰੇ ਅਤੇ ਖੁਸ਼ੀ ਦੀ ਭਾਵਨਾ ਨੂੰ ਮਜ਼ਬੂਤ ਕਰੇਗਾ। ਉਹਨਾਂ ਸਾਰਿਆਂ ਦੀ ਚੰਗੀ ਸਿਹਤ ਅਤੇ ਸਫਲਤਾ ਦੀ ਕਾਮਨਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਰ ਸਾਵਰਕਰ ਨੂੰ ਉਹਨਾਂ ਦੀ ਜਯੰਤੀ 'ਤੇ ਸ਼ਰਧਾਂਜਲੀ ਭੇਂਟ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿ ਵੀਰ ਸਾਵਰਕਰ ਦੀ ਹਿੰਮਤ ਅਤੇ ਦੇਸ਼ ਭਗਤੀ ਹਮੇਸ਼ਾ ਲੋਕਾਂ ਨੂੰ ਪ੍ਰੇਰਿਤ ਕਰੇਗੀ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਕਿਹਾ ਕਿ ਮਿਹਨਤੀ ਕਿਸਾਨਾਂ ਦੇ ਯਤਨਾਂ ਸਦਕਾ ਦੇਸ਼ ਵਿੱਚ ਅਨਾਜ ਭੰਡਾਰ ਦੀ ਕੋਈ ਕਮੀ ਨਹੀਂ ਹੈ। ਅੱਜ ਨਵੀਂ ਦਿੱਲੀ ਵਿੱਚ ਸਾਉਣੀ ਮੁਹਿੰਮ 2026 ਲਈ ਖੇਤੀਬਾੜੀ ਬਾਰੇ ਰਾਸ਼ਟਰੀ ਕਾਨਫਰੰਸ ਦੇ ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ਼੍ਰੀ ਚੌਹਾਨ ਨੇ

ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਸ ਸਾਲ ਦੇਸ਼ ਵਿੱਚ ਅਨੁਮਾਨਿਤ ਅਨਾਜ ਉਤਪਾਦਨ 37,60,000 ਟਨ ਤੋਂ ਵੱਧ ਹੈ, ਜੋ ਕਿ ਪਿਛਲੇ ਸਾਲ ਨਾਲੋਂ 5.3% ਵਧੇਰੇ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਖੇਤੀਬਾੜੀ ਅਤੇ ਕਿਸਾਨਾਂ ਦੀ ਭਲਾਈ 'ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ। ਮੰਤਰੀ ਗੱਲ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਿਸਾਨਾਂ ਨੂੰ ਉਹਨਾਂ ਦੇ ਜਿਣਸਾਂ ਦਾ ਉਚਿਤ ਭਾਅ ਮਿਲੇਗਾ। ਭਾਰਤ ਅਤੇ ਚੀਨ ਨੇ ਸਰਹੱਦੀ ਇਲਾਕਿਆਂ ਵਿੱਚ ਹਾਲਤ ਦੀ ਸਮੀਖਿਆ ਕੀਤੀ ਹੈ ਅਤੇ ਸ਼ਾਂਤੀ ਬਣਾਈ ਰੱਖਣ ਵਿੱਚ ਹੋਈ ਪ੍ਰਗਤੀ 'ਤੇ ਸੰਤੁਸ਼ਟੀ ਪ੍ਰਗਟ ਕੀਤੀ ਹੈ। ਦੋਵਾਂ ਦੇਸ਼ਾਂ ਨੇ ਕੱਲ੍ਹ ਬੀਜਿੰਗ ਵਿੱਚ ਹੋਈ ਭਾਰਤ ਚੀਨ ਸਰਹੱਦੀ ਮਾਮਲਿਆਂ ਬਾਰੇ ਸਲਾਹ ਮਸ਼ਵਰੇ ਅਤੇ ਤਾਲਮੇਲ ਲਈ ਕਾਰਜ ਪ੍ਰਣਾਲੀ ਦੀ 35ਵੀਂ ਮੀਟਿੰਗ ਦੌਰਾਨ ਹਾਲਤ ਦਾ ਜਾਇਜ਼ਾ ਲਿਆ। ਭਾਰਤ ਦੀ ਵਫਦ ਦੀ ਅਗਵਾਈ ਪੂਰਬੀ ਏਸ਼ੀਆ ਬਾਰੇ ਜੁਆਇੰਟ ਸਕੱਤਰ ਸੁਜੀਤ ਗੋਸ਼ ਨੇ ਅਤੇ ਚੀਨੀ ਵਫਦ ਦੀ ਅਗਵਾਈ ਚੀਨ ਦੇ ਵਿਦੇਸ਼ ਮੰਤਰਾਲੇ 'ਚ ਸਰਹੱਦੀ ਅਤੇ ਸਮੁੰਦਰੀ ਮਾਮਲਿਆਂ ਬਾਰੇ ਵਿਭਾਗ ਦੇ ਡਾਇਰੈਕਟੋਰੇਟ ਜਨਰਲ ਹੋ ਯਾਨਸ਼ੀ ਨੇ ਕੀਤੀ। ਮੱਧ ਪ੍ਰਦੇਸ਼ ਹਾਈ ਕੋਰਟ ਨੇ ਟਵੀਸ਼ਾ ਸ਼ਰਮਾ ਕਤਲ ਕੇਸ ਵਿੱਚ ਸੇਵਾ ਮੁਕਤ ਜ਼ਿਲ੍ਹਾ ਜੱਜ ਗਿਰੀ ਬਾਲਾ ਸਿੰਘ ਦੀ ਅਗਾਉਂ ਜ਼ਮਾਨਤ ਰੱਦ ਕਰ ਦਿੱਤੀ ਹੈ। ਭੋਪਾਲ ਸੈਸ਼ਨ ਕੋਰਟ ਨੇ 15 ਮਈ ਨੂੰ ਉਸ ਨੂੰ ਜ਼ਮਾਨਤ ਦਿੱਤੀ ਸੀ। ਜਸਟਿਸ ਦੇਵ ਨਾਰਾਇਣ ਮਿਸ਼ਰਾ ਨੇ ਕੱਲ੍ਹ ਦੇਰ ਰਾਤ ਇਸ ਹੁਕਮ ਜਾਰੀ ਕੀਤਾ। ਅਦਾਲਤ ਨੇ ਟਵੀਸ਼ਾ ਦੇ ਪਿਤਾ ਨਵਨੀਤ ਸ਼ਰਮਾ ਅਤੇ ਮੱਧ ਪ੍ਰਦੇਸ਼ ਸਰਕਾਰ ਦੀਆਂ ਪਟੀਸ਼ਨਾਂ 'ਤੇ ਸੁਣਵਾਈ ਕੀਤੀ ਸੀ। ਅਦਾਲਤ ਨੇ ਕਿਹਾ ਕਿ ਟਵੀਸ਼ਾ ਦੇ ਸਰੀਰ 'ਤੇ ਮਿਲੇ ਕੁਝ ਜ਼ਖਮ ਮੌਤ ਤੋਂ ਪਹਿਲਾਂ ਦੇ ਸਨ ਅਤੇ ਲਾਸ਼ ਨੂੰ ਹਟਾਉਣ ਜਾਂ ਹਸਪਤਾਲ ਜਾਣ ਦੌਰਾਨ ਨਹੀਂ ਲੱਗੇ। ਪਿਛਲੇ ਇੱਕ ਹਫ਼ਤੇ ਤੋਂ ਵੀ ਵੱਧ ਸਮੇਂ ਤੋਂ ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਨੂੰ ਪ੍ਰਭਾਵਿਤਕਾਰੀ ਅੱਤ ਦੀ ਗਰਮੀ ਤੋਂ ਆਖਿਰਕਾਰ ਕੁਝ ਰਾਹਤ ਮਿਲੀ ਹੈ। ਸਵੇਰੇ ਬਣੀ ਬੱਦਲਵਾਈ, ਹਲਕੀ ਹਵਾ ਅਤੇ ਬੂੰਦਾਬਾਂਦੀ ਨੇ ਤਾਪਮਾਨ ਘਟਾ ਦਿੱਤਾ ਹੈ। ਉੱਧਰ ਬਿਹਾਰ ਦੇ ਉੱਤਰੀ ਅਤੇ ਪੂਰਬੀ ਹਿੱਸਿਆਂ ਵਿੱਚ ਤੇਜ਼ ਹਨੇਰੀ, ਅਸਮਾਨੀ ਬਿਜਲੀ ਡਿੱਗਣ ਅਤੇ ਗੜੇਮਾਰੀ ਕਾਰਨ 8 ਲੋਕਾਂ ਦੀ ਮੌਤ ਹੋ ਗਈ ਹੈ। ਖ਼ਬਰਾਂ ਅਨੁਸਾਰ ਖਗੜੀਆ ਅਤੇ ਮੁਜ਼ੱਫਰਪੁਰ ਜ਼ਿਲ੍ਹਿਆਂ ਵਿੱਚ 2-2 ਮੌਤਾਂ ਹੋਈਆਂ, ਜਦੋਂ ਕਿ ਮੁੰਗੇਰ, ਬਾਗਲਪੁਰ, ਪੂਰਬੀ ਚੰਪਾਰਨ ਅਤੇ ਪੱਛਮੀ ਚੰਪਾਰਨ ਵਿੱਚ 1-1 ਮੌਤ ਹੋਈ ਹੈ। 2 ਵਾਰ ਦੇ ਪੈਰਾਓਲੰਪਿਕ ਚੈਂਪੀਅਨ ਸੁਮੀਤ ਅੰਤਿਲ ਨੇ ਬੰਗਲੁਰੂ ਵਿੱਚ 8ਵੀਂ ਇੰਡੀਅਨ ਓਪਨ ਇੰਟਰਨੈਸ਼ਨਲ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਮਰਦਾਂ ਦੇ ਜੈਵਲਿਨ ਥਰੋ F-64 ਸ਼੍ਰੇਣੀ ਵਿੱਚ ਸੋਨੇ ਦਾ ਤਮਗਾ ਜਿੱਤਿਆ ਹੈ। ਸੁਮੀਤ ਨੇ 76.82 ਮੀਟਰ 'ਤੇ ਥਰੋ ਨਾਲ ਆਪਣਾ ਹੀ ਵਿਸ਼ਵ ਰਿਕਾਰਡ ਤੋੜਿਆ। ਉਸ ਨੇ 2022 ਹਾਂਗਸੂ ਏਸ਼ੀਅਨ ਪੈਰਾ ਖੇਡਾਂ ਵਿੱਚ 73.29 ਮੀਟਰ ਦਾ ਥਰੋ ਸੁੱਟਿਆ ਸੀ। ਅੰਤ ਵਿੱਚ 24ਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਕਰਨਾਟਕਾ ਦੇ ਮੁੱਖ ਮੰਤਰੀ ਸਿੱਧਰਮਈਆ ਅੱਜ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪਣਗੇ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਵਿਦਿਆਰਥੀਆਂ ਨੂੰ ਭਰੋਸਾ ਦਵਾਇਆ ਕਿ CBSE ਵੱਲੋਂ ਨਵੀਂ ਔਨ ਸਕਰੀਨ ਮਾਰਕਿੰਗ ਪ੍ਰਣਾਲੀ ਇੱਕ ਪ੍ਰਗਤੀਸ਼ੀਲ ਵਿਧੀ ਹੈ, ਜਿਸ ਦਾ ਉਦੇਸ਼ ਵਧੇਰੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣਾ ਹੈ। BJP ਨੇ ਪੰਜਾਬ ਸਮੇਤ 3 ਰਾਜਾਂ ਅਤੇ ਰਾਸ਼ਟਰੀ ਰਾਜਧਾਨੀ ਦਿੱਲੀ ਲਈ ਨਵੇਂ ਸੂਬਾ ਪ੍ਰਧਾਨਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ ਅਤੇ ਪੰਜਾਬ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਅੱਜ ਈਦ ਉਲ ਅਜ਼ਹਾ ਦਾ ਤਿਉਹਾਰ ਪੂਰੀ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।

ਫੌਜੀ ਵੀਰਾਂ ਲਈ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ। ਫੌਜੀ ਵੀਰੋ, ਪ੍ਰੋਗਰਾਮ 'ਚ ਅਗਲਾ ਗੀਤ ਸਵਾਦੇਸ਼ ਫਿਲਮ 'ਚ ਲਿੱਤਾ ਗਿਆ, ਆਵਾਜ਼ਾਂ ਉਦਿਤ ਨਾਰਾਇਣ ਅਤੇ ਸਾਥੀਆਂ ਦੀਆਂ, ਸੰਗੀਤ ਨਿਰਦੇਸ਼ਕ ਨੇ AR ਰਹਿਮਾਨ।

ਫੌਜੀ ਵੀਰੋ, ਪ੍ਰੋਗਰਾਮ ਦਾ ਆਖਰੀ ਗੀਤ ਤੁਹਾਡੇ ਨਜ਼ਰ ਕਰਾਂਗੀ ਜ਼ਰਾ ਹਟ ਕੇ ਜ਼ਰਾ ਬਚ ਕੇ ਫਿਲਮ ਦਾ। ਆਵਾਜ਼ਾਂ ਵਰੁਣ ਜੈਨ, ਸਚਿਨ ਜਿਗਨ ਅਤੇ

ਫੌਜੀ ਵੀਰੋ, ਇਸ ਗੀਤ ਦੇ ਨਾਲ ਹੀ ਅੱਜ ਦੇ ਇਸ ਪ੍ਰੋਗਰਾਮ ਨੂੰ ਖਤਮ ਕਰਨ ਦੀ ਮੈਨੂੰ ਯਾਨੀ ਦੀਪਾਲੀ ਵਧਵਾ ਨੂੰ ਦੇ ਦਿਓ ਇਜਾਜ਼ਤ। ਜੈ ਹਿੰਦ।

ਹੁਣ ਤੁਸੀਂ ਸਵਰਨ ਯਮਲਾ ਅਤੇ ਸਾਥੀਆਂ ਦੀ ਆਵਾਜ਼ਾਂ 'ਚ ਲੋਕ ਗੀਤ ਸੁਣ ਰਹੇ ਸੀ। ਆ ਹੁਣ ਸੁਣਦੇ ਹਾਂ ਇਹਨਾਂ ਦੀ ਹੀ ਆਵਾਜ਼ 'ਚ, ਕਮਲੀ ਯਾਰ ਦੀ ਕਮਲੀ ਨੀ ਮੈਂ ਕਮਲੀ ਯਾਰ ਦੀ ਕਮਲੀ।

ਰੰਗਲੀ ਧਰਤੀ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ। ਅੱਜ ਤੁਸੀਂ ਸਵਰਨ ਯਮਲਾ ਜੱਟ ਤੇ ਸਾਥੀਆਂ ਦੀ ਆਵਾਜ਼ 'ਚ ਗਾਏ ਲੋਕ ਗੀਤ ਸੁਣ ਰਹੇ ਹੋ। ਆ ਹੁਣ ਸੁਣਦੇ ਹਾਂ ਇਹਨਾਂ ਦੀ ਆਵਾਜ਼ 'ਚ, ਤੇਰੇ ਪਿੱਛੇ ਨੀ ਅਸਾਂ ਹੀਰੇ ਛੱਡਿਆ ਏ ਤਖ਼ਤ ਹਜ਼ਾਰਾਂ।

ਰੰਗਲੀ ਧਰਤੀ ਪ੍ਰੋਗਰਾਮ ਦੇ ਅਖੀਰ 'ਚ ਆਓ ਹੁਣ ਸੁਣਦੇ ਹਾਂ ਸਵਰਨ ਯਮਲਾ ਜੱਟ ਦੇ ਸਾਥੀਆਂ ਦੀ ਆਵਾਜ਼ 'ਚ। ਘੁੰਘਟ ਚੱਕ ਵੇ ਸੱਜਣਾ, ਹੁਣ ਸ਼ਰਮਾ ਕਾਨੂੰ ਰੱਖੀਆਂ ਨੇ।

ਦੇ ਟਕਰਾ ਜਾਣ ਦੇ ਨਾਲ ਬੱਸ ਡਰਾਈਵਰ ਦੀ ਮੌਤ ਤੇ 15 ਸਵਾਰੀਆਂ ਜ਼ਖਮੀ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ ਅੱਜ ਪੰਜਾਬ ਅਤੇ ਹਰਿਆਣਾ ਦੇ ਵਿੱਚ ਕੁਝ ਥਾਵਾਂ ਤੇ ਲੂ ਚੱਲਣ ਅਤੇ ਗਰਜ ਦੇ ਨਾਲ ਬਿਜਲੀ ਚਮਕਣ ਤੇ ਤੇਜ਼ ਹਵਾਵਾਂ ਦੀ ਕੀਤੀ ਪੇਸ਼ਨਗੋਈ ਤੇ ਯੈਲੋ ਤੇ ਔਰੇਂਜ ਅਲਰਟ ਜਾਰੀ। ਭਾਰਤ ਦੇ ਸੁਮਿਤ ਅੰਤਿਲ ਨੇ ਬੈਂਗਲੁਰੂ ਦੇ ਵਿੱਚ 8ਵੀਂ ਇੰਡੀਅਨ ਓਪਨ ਅੰਤਰਰਾਸ਼ਟਰੀ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਦੇ ਵਿੱਚ ਮਰਦਾਂ ਦੇ ਜੈਵਲਿਨ ਥਰੋ 5F64 ਸ਼੍ਰੇਣੀ ਦੇ ਵਿੱਚ ਨਵਾਂ ਰਿਕਾਰਡ ਬਣਾਉਂਦਿਆਂ ਸੋਨੇ ਦਾ ਤਗਮਾ ਜਿੱਤਿਆ।

ਰਹੇ ਚਿੱਠੀਆਂ ਮਿੱਠੀਆਂ ਤੇ ਤੁਸੀਂ ਟਿਊਨ ਕੀਤਾ ਹੋਇਆ AIR ਪੰਜਾਬ ਤੇ ਬਿਲਕੁਲ ਫੀਲਿੰਗਸ ਦਾ ਬਹੁਤ ਸਾਡੀ ਜ਼ਿੰਦਗੀ ਦੇ ਵਿੱਚ ਰੋਲ ਰਹਿੰਦੇ ਅਤੇ ਕੁਝ ਭਾਵਨਾਵਾਂ ਨੇ ਕੁਝ ਫੀਲਿੰਗਸ ਨੇ ਇਸ ਚਿੱਠੀ ਦੇ ਵਿੱਚ ਬਹੁਤ ਹੀ ਸਪੈਸ਼ਲ ਇਹ ਚਿੱਠੀ ਲੱਗ ਰਹੀ ਆ ਕਿਉਂਕਿ ਇਹਨਾਂ ਨੇ ਪੂਰਾ ਪੂਰਾ ਪਤਾ ਦੱਸਿਆ ਜੀ ਕਹਿੰਦੇ ਆ ਜੀ ਸਾਡਾ ਪਿੰਡ ਹੈਗਾ ਹੈ ਤੇਜਾ ਮੋੜੀ ਅੰਬਾਲਾ ਤੋਂ ਅਸੀਂ ਅਤੇ ਸ਼੍ਰੀ ਗੋਬਿੰਦ ਸਿੰਘ ਜੀ ਦੇ ਨਾਨਕੇ ਪਿੰਡ ਲਖਨੌਰ ਸਾਹਿਬ ਦੇ ਨੇੜੇ ਪੈ ਜਾਂਦਾ ਕਹਿੰਦੇ ਅੰਬਾਲੇ ਤੋਂ 12 ਕਿਲੋਮੀਟਰ ਦੱਖਣ ਵੱਲ ਤੁਸੀਂ ਆ ਜਾਇਓ ਵੀ ਇੱਦਾਂ ਲੱਗਦਾ ਜਿੱਦਾਂ ਜੀ ਇਹ ਸਾਨੂੰ ਸੱਦ ਰਹੇ ਆ ਸੱਦਾ ਦੇ ਰਹੇ ਇਸ ਚਿੱਠੀ ਦੇ ਰਾਹੀਂ ਜੀ ਬਹੁਤ ਬਹੁਤ ਸ਼ੁਕਰੀਆ ਜੀ ਅਤੇ ਲਿਖਣ ਵਾਲੇ ਨੇ ਜੀ ਬੰਸੀ ਲਾਲ ਸੰਧੂ ਅਤੇ ਕਹਿੰਦੇ ਪੋਤਰੇ ਸਾਡੇ ਨਾਲ ਨੇ ਜੀ ਕਬੀਰ ਸੰਧੂ ਅਤੇ ਜੈਜਬੀਰ ਸੰਧੂ ਅਤੇ ਪੋਤੀਆਂ ਦੀਆਂ ਵਰਨੀਤ ਅਤੇ ਪਵਨੀਤ ਸੰਧੂ ਅਤੇ ਸਾਰਾ ਸੰਧੂ ਪਰਿਵਾਰ ਅਤੇ ਗੁਰਮੀਤ ਸਿੰਘ ਮਿੱਤਾ ਸਾਊਥ ਐਕਸਟੈਂਸ਼ਨ ਨਵੀਂ ਦਿੱਲੀ ਤੋਂ ਚਿੱਠੀ ਭੇਜ ਰਹੇ ਨੇ ਅਤੇ JK ਬਕੌਲੀਆ ਸ਼੍ਰੀਮਤੀ ਸੁਨੀਤਾ ਬਕੌਲੀਆ ਸੰਜੇ ਅਨਿਲ ਅਤੇ ਮੀਨੂ ਬਕੌਲੀਆ ਡੱਬ ਵਾਲੀ ਹਰਿਆਣਾ ਤੋਂ ਲਿਖ ਰਹੇ ਨੇ ਅਤੇ ਪਿੰਡ ਹੈਗਾ ਕੈਰੋਂ ਜ਼ਿਲ੍ਹਾ ਤਰਨ ਤਾਰਨ ਗੁਰਦਰਸ਼ਨ ਲਾਲ ਚਲੋਤਰਾ ਸੁਨੀਤਾ ਸ਼ਮੀ ਰਜਨੀ ਆਕਾਸ਼ ਦੀ ਬਨਹਤ ਅਤੇ ਪੋਤਰਾ ਗੁਰਸ਼ਬਦ ਇਹਨਾਂ ਦੇ ਨਾਲ ਅਤੇ ਪਿੰਡ ਹੈ ਘੁੜਿਆਣਾ ਅਤੇ ਦੀਪਾ ਸੇਠ ਵਿਸ਼ਾਲ ਰਾਜਿੰਦਰ ਸ਼ਰਮਾ ਮੋਹਨ ਲਾਲ ਰਾਠੀ ਰੂੜ ਸਿੰਘ ਪੇਂਟਰ ਰਮਨ ਵਰਮਾ ਅਤੇ ਇਹਨਾਂ ਦੇ ਸਾਥੀ ਇਸ ਚਿੱਠੀ ਦੇ ਰਾਹੀਂ ਫਰਮਾਇਸ਼ ਕਰ ਰਹੇ ਨੇ ਸੱਜਣਾ ਦੀਪ ਦੀ ਖੂਬਸੂਰਤ ਆਵਾਜ਼ ਦੇ ਲਈ।

ਤੁਸੀਂ ਟਿਊਨ ਕੀਤਾ ਹੋਏ AIR ਪੰਜਾਬ ਤੇ ਬਿਲਕੁਲ ਖੁਸ਼ੀ ਦੀ ਚਾਹਤ ਹਰ ਕਿਸੇ ਨੂੰ ਰਹਿੰਦੀ ਹੈ ਤੇ ਰਘੁਨਾਥਪੁਰਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਚਿੱਠੀ ਹੈ ਜੀ ਲਾਲਗਿਰੀ ਗੋਸਵਾਮੀ ਹੇਮਲਤਾ ਹੀਨਾ ਹਰਸ਼ਿਤ ਤੇ ਖੁਸ਼ੀ ਗੋਸਵਾਮੀ ਚਿੱਠੀ ਲਿਖ ਰਹੇ ਨੇ ਤੇ ਪਿੰਡ ਮੁੱਲਿਆਂ ਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਠ

ਪ੍ਰੋਗਰਾਮ ਚੱਲ ਰਿਹਾ ਚਿੱਠੀਆਂ ਮਿੱਠੀਆਂ ਤੇ ਤੁਸੀਂ ਟਿਊਨ ਕੀਤਾ ਹੋਇਆ ਏ ਆਈ ਆਰ ਪੰਜਾਬ ਤੇ ਬਿਲਕੁਲ ਜੀ ਬੱਚਿਆਂ ਦੇ ਨਾਲ ਜੇ ਅਸੀਂ ਥੋੜ੍ਹਾ ਜਿਹਾ ਵੀ ਵਕਤ ਬਿਤਾ ਦਿੰਦੇ ਹਾਂ ਤਾਂ ਸਾਡੀ ਟੈਨਸ਼ਨ ਖਤਮ ਹੋ ਜਾਂਦੀ ਹੈ ਕਿਉਂਕਿ ਬਚਪਨ ਇੱਕ ਮਾਸੂਮੀਅਤ ਹੁੰਦੀ ਹੈ ਅਤੇ ਉਹਨਾਂ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਉਹ ਸਾਡੀ ਟੈਨਸ਼ਨ ਨੂੰ ਖਤਮ ਕਰ ਦਿੰਦੇ ਨੇ ਹਲਕਾ ਫੁਲਕਾ ਸਾਨੂੰ ਕਰ ਦਿੰਦੇ ਆ। ਬੱਚਿਆਂ ਦੇ ਨਾਲ ਅਸੀਂ ਜ਼ਰੂਰ ਵਕਤ ਗੁਜ਼ਾਰੀਏ ਕਿਉਂਕਿ ਹੁਣ ਛੁੱਟੀਆਂ ਦਾ ਵਿਹਲਾ ਆ ਟਾਈਮ ਆ ਅਤੇ ਉਹ ਵੀ ਵਿਹਲੇ ਆ ਅਤੇ ਅਸੀਂ ਵੀ ਵਿਹਲੇ ਹਾਂ ਜੀ। ਅਤੇ ਚਿੱਠੀ ਹੈ ਜੀ ਕਨੇਰਾ ਨੂਲਾ ਪਟਿਆਲਾ ਤੋਂ ਮੁਕੇਸ਼ ਬੱਤਾ ਨੀਲਮ ਬੱਤਾ ਨਿਤਿਨ ਬੱਤਾ ਪਲਕ ਬੱਤਾ ਕਰਨ ਬੱਤਾ ਗੀਤੂ ਬੱਤਾ ਹਾਰਦਿਕ ਨਿਹਾਰਕਾ ਅਤੇ ਵੰਸ਼ ਬੱਤਾ ਅਤੇ ਪਿੰਡ ਹੈਗੇ ਗੋਬਿੰਦਗੜ੍ਹ ਮਾਝੀ ਵਾਲਾ ਸ਼੍ਰੀ ਕਰਨਪੁਰ ਰਾਜਸਥਾਨ ਤੋਂ ਰਾਜੂ ਟੁਟੇਜਾ ਖੁਸ਼ਦੇਵ ਉਰਮਲ ਟੁਟੇਜਾ ਗੁੱਡੂ ਜੀਨੂ ਮਨੂ ਆਦਿਤ ਭੂਮੀ ਰਾਖੀ ਅੰਮ੍ਰਿਤ ਬੜਵਾਲ ਸ਼ਿਵ ਸੇਠੀ ਕਰਨਪੁਰੀ ਸਮਾਇਲ ਟੁਟੇਜਾ ਅਤੇ ਸਾਥੀ ਇਹਨਾਂ ਦੇ ਅਤੇ ਅਮਰਗੜ੍ਹ ਤਹਿਸੀਲ ਸਾਧੂ ਸ਼ਹਿਰ ਤੋਂ ਕੁਲਵੰਤ ਮਾਨ ਲਖਵਿੰਦਰ ਕੌਰ ਮਾਨ ਖੁਸ਼ਪ੍ਰੀਤ ਕੌਰ ਮਾਨ ਗੁਰਨੂਰ ਮਾਨ ਹਰਵਿੰਦਰ ਮਾਨ ਰਾਜਾ ਸਿੰਘ ਮਾਨ ਕੁਲਵਿੰਦਰ ਕੌਰ ਮਾਨ ਅਤੇ ਕੇ ਐਸ ਮਾਨ ਚਿੱਠੀ ਲਿਖ ਰਹੇ ਨੇ ਅਤੇ ਮਹਾਂਦੇਵ ਘਾਟ ਅਮਲੇਸ਼ਵਰ ਤੋਂ ਡੋਮਨ ਠਾਕੁਰ ਸੁਮਨ ਠਾਕੁਰ ਮਿਥਲੇਸ਼ ਠਾਕੁਰ ਤਾਰਨੀ ਠਾਕੁਰ ਸੂਰਜ ਜੋਤੀ ਅਤੇ ਇਹਨਾਂ ਦੇ ਨਾਲ ਹੈਗੇ ਆ ਜੀ ਰਿਆਸ਼ ਠਾਕੁਰ ਅਤੇ ਲਿਖਣ ਵਾਲੇ ਨੇ ਜੀ ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ ਇੰਦਰਜੀਤ ਕੌਰ ਬੇਬੀ ਮਨਮੀਤ ਅਤੇ ਮਨਵਿੰਦਰ ਸਿੰਘ ਪਾਂਧਾ ਅਤੇ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ ਰਿਤਿਕ ਮਲਹੋਤਰਾ ਪ੍ਰਤੀਕ ਮਲਹੋਤਰਾ ਜੈਵੀਰ ਸਿੰਘ ਠਾਕੁਰ ਡਾਕਟਰ ਅਮਨ

ਪ੍ਰੋਗਰਾਮ ਚੱਲ ਰਹੇ ਚਿੱਠੀਆਂ ਮਿੱਠੀਆਂ ਤੇ ਬਿਲਕੁਲ ਨਿਭਣ ਨਿਭਾਉਣ ਦੀ ਜਦੋਂ ਗੱਲ ਆ ਜਾਂਦੀ ਹੈ ਤਾਂ ਕਹਿੰਦੇ ਨੇ ਕਿ ਨਫ਼ਾ ਨੁਕਸਾਨ ਨਹੀਂ ਦੇਖਿਆ ਜਾਂਦਾ ਅਤੇ ਮਾਨਪੱਤੀ ਪਿੰਡ ਗਾਜੇਵਾਸ ਤੋਂ ਚਿੱਠੀ ਲਿਖ ਰਹੇ ਨੇ ਰਣਧੀਰ ਸਿੰਘ ਮਾਨ ਅਤੇ ਮਲਕੀਤ ਸਿੰਘ ਝੰਡਾ ਸਿੰਘ ਅਤੇ ਸ਼ਾਦੀ ਸਿੰਘ ਗੁਲਾਬ ਸਿੰਘ ਗੁਰਚਰਨ ਸਿੰਘ ਅਤੇ ਸਾਰਾ ਮਾਨ ਪਰਿਵਾਰ ਅਤੇ ਲਿਖਣ ਵਾਲੇ ਨੇ ਜੀ ਅਰਾਣ ਤੋਂ ਡਾਕਟਰ ਬਨਵਾਰੀ ਜੈਪਾਲ ਬਿਮਲਾ ਸੋਨੂੰ ਮਮਤਾ ਜੈਪਾਲ ਵਿਕਰਮ ਜੈਪਾਲ ਮੋਕਸ਼ ਦਿਸ਼ਾ ਸੁਸ਼ਾਂਤ ਜੈਪਾਲ ਅਤੇ ਮਹਾਰਾਸ਼ਟਰ ਬੀੜ ਸ਼ਹਿਰ ਤੋਂ ਚਿੱਠੀ ਹੈ ਪ੍ਰਕਾਸ਼ ਪ੍ਰਾਗ ਅਤੇ ਪ੍ਰਦੀਪ ਪਗਾਰੀਆ ਅਤੇ ਕੇਸ਼ਵ ਪਟੇਲ ਇਹਨਾਂ ਦੇ ਨਾਲ ਅਤੇ ਲਿਖਣ ਵਾਲੇ ਨੇ ਜੀ ਪ੍ਰਮਲਾ ਗੰਜ ਅਲੋਟ ਜ਼ਿਲ੍ਹਾ ਰਤਲਾਮ ਮੱਧ ਪ੍ਰਦੇਸ਼ ਤੋਂ ਬਲਵੰਤ ਕੁਮਾਰ ਵਰਮਾ ਰਾਜੂ ਬਾਈ ਮਾਇਆ ਵਰਮਾ ਸ਼ੋਭਾ ਰਾਹੁਲ ਜਯੋਤੀ ਅਤੁਲ ਪਾਇਲ ਅਤੇ ਪ੍ਰਿਆਂਸ਼ ਅਤੇ ਰਿਸ਼ੀ ਵਰਮਾ ਅਤੇ ਲਿਖਣ ਵਾਲੇ ਨੇ ਜੀ ਓਮ ਪ੍ਰਕਾਸ਼ ਚੌਹਾਨ ਮਨੂ ਪ੍ਰਕਾਸ਼ ਪ੍ਰਕਾਸ਼ ਵੇਦ ਪ੍ਰਕਾਸ਼ ਚੌਹਾਨ ਸਾਧੂ ਸ਼ਹਿਰ ਤੋਂ ਫਰਮਾਇਸ਼ ਇਹਨਾਂ ਸਾਰਿਆਂ ਦੀ ਮਨਕੀਰਤ ਔਲਖ ਦੀ ਖੂਬਸੂਰਤ ਆਵਾਜ਼।

प्रोग्राम चल रहे चिट्ठियां मिठियां ते बिल्कुल नज़रां तो बच के रहना चाहिए ते गर्मी तो भी बच के रहना चाहिए खास करके इन्हां दिनां दे विच ते हमेशा असी गल करदे आं जिक्र करदे आं पानी ज़्यादा पियो ते धुप तो तुसी जिन्ना बच सकदे हो बचो छतरी लैके जाओ सर ढक के रखो नींबू पानी दा तुसी पूरा ख्याल रखो पीना है जी दिन दे विच एक वारी ते होर भी बहुत सारियां गल्लां होंदियां जिहड़ियां सानूं खुद नूं भी पता होंदियां मच्छरां तो बचाओ बहुत जरूरी है ते कोटली कलां तो चिट्ठी है जी यादविंदर सिंह सुखविंदर सिंह रविंदर ते ਜੀ ਸਿੰਘ ਤੇ ਗੁਰਜੋਤ ਸਿੰਘ ਤੇ ਪਿੰਡ ਹੈਗਾ ਗੱਗੜ ਤੇ ਸ਼ਹਿਰ ਹਾਜੀਪੁਰ ਦੇ ਨੇੜੇ ਪੈ ਜਾਂਦੇ ਕੇਰ ਸਿੰਘ ਤੇ ਕਹਿੰਦੇ ਭਾਣਜਾ ਮੇਰਾ ਹੈਗਾ ਵਿਜੇ ਕੌਂਡਲ ਮੇਰੇ ਨਾਲ ਤੇ ਮੋਹਨ ਤੇ ਚਿਤਰਾ ਤੇ ਗੁਰਮੀਤ ਤੋਂ ਵੀ ਇਸ ਚਿੱਠੀ ਦੇ ਵਿੱਚ ਸ਼ਾਮਿਲ ਨੇ ਤੇ ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ ਹੈਪੀ ਕਪੂਰ ਫਿਰੋਜ਼ਪੁਰੀ ਤੇ ਮਨੀਸ਼ ਬਜਾਜ ਤੇ ਪਿੰਡ ਹੈਗਾ ਸਮਾਲਸਰ ਤੇ ਜ਼ਿਲ੍ਹਾ ਪੈ ਜਾਂਦਾ ਮੋਗਾ ਲਕਸ਼ਮਣ ਸਿੰਘ ਘਾਰੂ ਤੇ ਇਹਨਾਂ ਦੇ ਨਾਲ ਵੀਰਪਾਲ ਨਸੀਬ ਤੇ ਨੀਮੋ ਕੌਰ ਤੇ ਊਸ਼ਾ ਬੰਬੀਹਾ ਭਾਈ ਤੇ ਲਿਖਣ ਵਾਲੇ ਨੇ ਜੀ ਪਿੰਡ ਹੈਗਾ ਪੱਖੀ ਖੁਰਦ ਤੇ ਫਰੀਦਕੋਟ ਤੋਂ ਚਿੱਠੀ ਹੈ ਸਤਨਾਮ ਸਿੰਘ ਗਿੱਲ ਗੁਰਿੰਦਰ ਗਿੱਲ ਗੁਰਲੀਨ ਤੇ ਸਾਰਾ ਗਿੱਲ ਪਰਿਵਾਰ ਤੇ ਬੱਸ ਅੱਡਾ ਹਾਜੀਪੁਰ ਤੋਂ ਚਿੱਠੀ ਹੈ ਜੀ ਹਲਵਾਈ ਆ ਕਹਿੰਦੇ ਮੈਂ ਇੰਦਰਪਾਲ ਤੇ ਗੇਸੀ ਚੌਣ ਤੇ ਬਾਲੀ ਲਾਲੀ ਪਿਆਰੇ ਲਾਲ ਤੇ ਜੋਬਨ ਤੇ ਸਾਰੇ ਬੱਸ ਅੱਡੇ ਵਾਲੇ ਮੇਰੇ ਨਾਲ ਇਸ ਚਿੱਠੀ ਦੇ ਵਿੱਚ ਪਹੁੰਚ ਗਏ ਜੀ ਤੇ ਪਟੇਲ ਨਗਰ ਮਲੋਟ ਤੋਂ ਜੀ ਡਾਕਟਰ ਰਮੇਸ਼ ਕੁਮਾਰ ਜਜੋਰੀਆ ਗੀਤਾ ਰਾਣੀ ਗਗਨਦੀਪ ਤੇ ਬੇਬੀ ਆਰਜੂ ਜਜੋਰੀਆ ਫਰਮਾਇਸ਼ ਇਹਨਾਂ ਸਾਰਿਆਂ ਦੀ ਜੌਰਡਨ ਸੰਧੂ ਦੀ ਖੂਬਸੂਰਤ ਆਵਾਜ਼

ਪ੍ਰੋਗਰਾਮ ਚੱਲ ਰਿਹਾ ਚਿੱਠੀਆਂ ਮਿੱਠੀਆਂ ਅਤੇ ਤੁਸੀਂ ਟਿਊਨ ਕੀਤਾ ਹੋਇਆ ਏ ਆਈ ਆਰ ਪੰਜਾਬ ਅਤੇ ਚਿੱਠੀ ਲਿਖਣ ਵਾਲੇ ਨੇ ਜੀ ਦਰਸ਼ਨ ਸਿੰਘ ਸਰਾਂ, ਗੁਰਮੀਤ ਕੌਰ, ਅਮਰ ਸਿੰਘ ਸਰਾਂ ਅਤੇ ਅੰਮ੍ਰਿਤਪਾਲ ਕੌਰ ਅਤੇ ਪੋਤਰਾ ਇਹਨਾਂ ਦਾ ਅਭਿਜੋਤ, ਦੋਤਰੇ ਹੈਗੇ ਆ ਜੀ ਗੁਣਤਾਜ ਅਤੇ ਗੁਰਤੇਸ਼ਵਰ, ਅਤੇ ਕਹਿੰਦੇ ਰਿਸ਼ਤੇਦਾਰ ਵੀ ਆ ਗਿਆ ਜੀ ਚਿੱਠੀ ਦੇ ਵਿੱਚ। ਸਵਾਗ ਪਰਿਵਾਰ ਆਇਆ ਘੁੜਿਆਣਾ ਤੋਂ, ਬਰਾੜ ਪਰਿਵਾਰ ਮਾਨਾ ਤੋਂ ਅਤੇ ਸਾਰਾ ਸਰਾਂ ਪਰਿਵਾਰ ਕਿਲਿਆਂ ਵਾਲੀ ਵਾਲਾ ਵੀ ਇਹਨਾਂ ਦੇ ਕੋਲ ਹੈ ਜੀ, ਨੇੜੇ ਡੱਬ ਵਾਲੀ ਮੰਡੀ 'ਤੇ ਪੈ ਜਾਂਦਾ, ਅਤੇ ਇਸ ਚਿੱਠੀ ਦੇ ਰਾਹੀਂ ਇਹ ਸਾਰੇ ਇਸ ਚਿੱਠੀ ਦੇ ਵਿੱਚ ਸ਼ਾਮਿਲ ਹੋ ਗਿਆ। ਰਿਸ਼ਤੇਦਾਰ ਵੀ ਜੀ ਬਹੁਤ ਵਧੀਆ ਲੱਗਦੇ ਜੀ ਇਸ ਪਿਆਰ ਮੁਹੱਬਤ ਨੂੰ ਦੇਖ ਕੇ। ਅਤੇ ਸ਼੍ਰੀ ਮੁਕਤਸਰ ਸਾਹਿਬ ਤੋਂ ਬਾਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ ਨਿਸ਼ੂ ਅਤੇ ਭੁਪਿੰਦਰ, ਅਤੇ ਮਹਿਜ਼ ਗੇਟ ਨਾਭਾ ਤੋਂ ਸੋਮਦੱਤ, ਕੈਰਵ, ਜੋਤੀ ਰਾਣੀ ਅਤੇ ਗੁਰਮੰਨਤ, ਅਤੇ ਲਿਖਣ ਵਾਲੇ ਨੇ ਜੀ ਮਹਿਰ ਨਗਰ ਉਮਰ ਖੇਡ ਮਹਾਰਾਸ਼ਟਰ ਤੋਂ ਅਭਿਜੀਤ ਗਵਾਨਕਰ ਰਾਹੀ, ਸ਼੍ਰੀਮਤੀ ਸਰਿਤਾ ਗਵਾਨਕਰ, ਪ੍ਰਿੰਸ ਆਕਾਸ਼ ਗਵਾਨਕਰ, ਅਤੇ ਬਦਲਾਪੁਰ ਮੁੰਬਈ ਤੋਂ ਸਿਧਾਂਤ ਗਵਾਨਕਰ, ਪ੍ਰਣੀਤਾ ਗਵਾਨਕਰ ਅਤੇ ਅਰਜੁਨ ਗਵਾਨਕਰ, ਘਰ ਦਾ ਇਹਨਾਂ ਦਾ ਨਾਮ ਹੈਗਾ ਟੁਕ ਟੁਕ, ਅਤੇ ਆਕਾਰ ਹਾਈਟਸ ਮਹਾਤਰਾ ਨਾਗਪੁਰ ਤੋਂ ਵਿਸ਼ਾਲੀ, ਸ਼ੈਲੇਸ਼ ਗਵਾਨਕਰ, ਸੁਮਿਤ ਗਵਾਨਕਰ, ਕੁਮਾਰੀ ਧਵਾਨੀ ਗਵਾਨਕਰ, ਘਰ ਦਾ ਨਾਮ ਇਹਨਾਂ ਦਾ ਹੈਗਾ ਜੀ ਪਰੀ। ਅਤੇ ਫਰਮਾਇਸ਼ ਜੀ ਇਹਨਾਂ ਸਾਰਿਆਂ ਦੀ ਅਤੇ ਘਰ ਦੀ ਗੱਲ ਹੋ ਰਹੀ ਹੈ ਇਸ ਗੀਤ ਦੇ ਵਿੱਚ, ਕੌਣ ਕਰ ਰਹੇ ਨੇ ਸੁਣਦੇ ਹਾਂ ਇਸ ਗੀਤ ਰਾਹੀਂ।

ਪ੍ਰੋਗਰਾਮ ਚੱਲ ਰਿਹਾ ਚਿੱਠੀਆਂ ਮਿੱਠੀਆਂ ਅਤੇ ਤੁਸੀਂ ਟਿਊਨ ਕੀਤਾ ਹੋਇਆ AIR ਪੰਜਾਬ ਅਤੇ ਤੁਸੀਂ ਵੀ ਆਪਣੀ ਚਿੱਠੀ ਸਾਡੇ ਤੱਕ ਪਹੁੰਚਾ ਦਿਓ ਜੀ। ਕਰਨਾ ਕੀ ਹੈ ਤੁਸੀਂ ਜੀ, ਲਿਖਣੀ ਹੈ ਚਿੱਠੀ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਕੇਂਦਰ ਜਲੰਧਰ ਦੇ ਪਤੇ 'ਤੇ, ਅਤੇ ਇਸ ਪਤੇ 'ਤੇ ਚਿੱਠੀ ਲਿਖੀ ਹੈ ਜੀ। ਪਿੰਡ ਪੈ ਜਾਂਦੇ ਕੋਟਲੀ ਅਬਲੂ ਕੰਢੇ ਨੇੜੇ ਧਰਮਸ਼ਾਲਾ ਦੇ ਆ, ਅਤੇ ਲਿਖਣ ਵਾਲੇ ਨੇ ਜੀ ਸੀਤਾ ਰਾਮ ਕੇਸਰੀ, ਦੇਬੀ ਕੋਟਲੀ, ਬਰਾੜ, ਮੋਟਰਾਂ ਵਾਲਾ ਰੂਪ, ਸਰਵਿਸ ਸਟੇਸ਼ਨ ਕੋਟਲੀ, ਉਦੇ ਪ੍ਰਤਾਪ ਕੋਟਲੀ, ਦੀਪੂ ਕੋਟਲੀ ਅਤੇ ਗਗਨਾ ਕੋਟਲੀ, ਵਰਿੰਦਰ ਅਤੇ ਰਵਨੀਤ ਅਤੇ ਜਸਕਰਨ ਗੰਗਾ ਅਤੇ ਸਾਰੇ ਸਾਥੀ ਇਹਨਾਂ ਦੇ, ਅਤੇ ਖੁਰਜਾ ਉੱਤਰ ਪ੍ਰਦੇਸ਼ ਤੋਂ ਤਿਲਕ ਰਾਜ ਅਰੋੜਾ, ਪ੍ਰਕਾਸ਼ ਅਰੋੜਾ, ਚੰਦਨ ਅਰੋੜਾ ਅਤੇ ਅੰਕੁਸ਼ ਅਰੋੜਾ ਲਿਖ ਰਹੇ ਨੇ, ਅਤੇ ਪਿੰਡ ਹੈਗੇ ਸ਼ੇਰਗੜ੍ਹ ਮਲੋਟ ਤੋਂ ਸ਼ਿਵਰਾਜ ਸਿੰਘ ਮਾਨ ਅਤੇ ਸੁਖਦੇਵ, ਬਲਜੀਤ ਮਾਨ ਅਤੇ ਮੇਵਾ ਸਿੰਘ ਮਾਨ, ਅਤੇ ਮਹੇਸ਼ ਗਰਗ, ਸੁਸ਼ਮਾ ਗਰਗ, ਜਸ਼ਨ ਅਤੇ ਵਿਨੋਦ ਗਰਗ, ਮੰਡੀ ਹਰਜੀ ਰਾਮ ਮਲੋਟ ਤੋਂ ਚਿੱਠੀ ਹੈ, ਅਤੇ ਲਿਖਣ ਵਾਲੇ ਨੇ ਜੀ ਪਿੰਡ ਆਜ਼ਮਵਾਲਾ, ਤਹਿਸੀਲ ਫਾਜ਼ਿਲਕਾ ਤੋਂ ਸੋਹਣ ਸਿੰਘ ਬੋਕ, ਨਿਸ਼ਾਨ ਸਿੰਘ, ਸੀਰਤ ਕੌਰ, ਕਿਰਤ ਕੌਰ, ਦਾਦੀ ਜੀ ਇਹਨਾਂ ਦੇ, ਜਸਵੰਤ ਕੌਰ, ਰਾਜ ਮਿਸਤਰੀ ਪਿੰਡ ਦੇ ਹੈਗੇ ਆ ਜੀ, ਮਾਹੂਆਣਾ ਬੋਧਲਾ ਢਾਣੀ ਨੇੜੇ, ਥਾਣਾ ਅਰਨੀਵਾਲਾ ਤੋਂ ਸੁਰਿੰਦਰ ਕੌਰ ਅਤੇ ਬਲਵਿੰਦਰ ਕੌਰ ਅਤੇ ਰੀਨਾ ਬਾਈ ਅਤੇ ਅਮਰ ਲਾਲ, ਅਤੇ ਲਿਖਣ ਵਾਲੇ ਨੇ ਜੀ ਟਾਲੀਵਾਲਾ ਜੱਟਾ ਤੋਂ ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ, ਹਰਜਿੰਦਰ ਅਤੇ ਗਿੱਦੜ ਬਾਹਤ, ਉਹਨਾਂ ਦੇ ਨਾਲ ਮਨਜੀਤ ਤਨੇਜਾ ਅਤੇ ਪ੍ਰਵੀਨ ਤਨੇਜਾ ਵੀ ਇਸ ਚਿੱਠੀ ਦੇ ਵਿੱਚ ਸ਼ਾਮਿਲ ਹੋ ਗਏ। ਖਾਸ ਗੱਲ ਇਹ ਆ ਜੀ, ਇਹਨਾਂ ਨੇ ਜਿਹੜੀ ਚਿੱਠੀ ਲਿਖੀ ਹੈ ਟਾਈਪਿੰਗ ਕੀਤੀ ਹੋਈ ਹੈ, ਪਰ ਜਿਹੜੀ ਗਿੱਦੜ ਬਾਹਤ ਨਾਮ ਸ਼ਾਮਿਲ ਕੀਤੇ ਜੀ ਪੈਨ ਦੇ ਨਾਲ ਸ਼ਾਮਿਲ ਕੀਤੇ, ਸਪੈਸ਼ਲ ਇਹਨਾਂ ਦੀ ਸ਼ਮੂਲੀਅਤ ਕੀਤੀ ਇਸ ਚਿੱਠੀ ਦੇ ਵਿੱਚ, ਅਤੇ ਚਿੱਠੀ ਦੇ ਰਾਹੀਂ ਫਰਮਾਇਸ਼ ਕੀਤੀ ਇਹਨਾਂ ਨੇ ਖੂਬਸੂਰਤ ਗੀਤ ਦੀ, ਜਿਸ ਨੂੰ ਗਾਇਆ ਹੈ ਜੀ ਹੈਪੀ ਰਾਏ ਕੋਟੀ ਨੇ।

ਦੇਖਣ ਵਾਲੇ ਨੇ ਜੀ ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਰਾਜਸਥਾਨ ਤੋਂ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਸੋਭਾ ਨਾਇਕ, ਅਜੇ ਐਸ ਨਾਇਕ ਅਤੇ ਸਾਰਾ ਡਾਗਲਾ ਪਰਿਵਾਰ, ਸ੍ਰੀ ਗੰਗਾਨਗਰ ਤੋਂ ਬਜਰੰਗ ਲਾਲ ਸ਼ਰਮਾ, ਜਗਮੋਹਨ ਸਿੰਘ ਅਨੇਜਾ, ਦਿਨੇਸ਼ ਕੁਮਾਰ ਸ਼ਰਮਾ ਅਤੇ ਨਰੇਸ਼ ਕੁਮਾਰ ਸ਼ਰਮਾ ਅਤੇ ਪਿੰਡ ਹੈਗਾ ਘੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਲਿਖ ਰਹੇ ਨੇ ਜੀ ਮਲਕੀਤ ਸਿੰਘ ਘੁੜਿਆਣਾ, ਅਜੀਤ ਸਿੰਘ ਅਤੇ ਦਰਸ਼ਨ ਸਿੰਘ ਸਾਬਕਾ ਸਰਪੰਚ ਹੈ ਕਹਿੰਦੇ ਮੈਂ ਅਤੇ ਸਾਰਾ ਬਰਾੜ ਪਰਿਵਾਰ ਹੈ ਅਤੇ ਦੋਸਤ ਵੀ ਇਹਦੇ ਵਿੱਚ ਸ਼ਾਮਿਲ ਹੋ ਗਿਆ ਕੁਲਵੰਤ ਮਲੋਟ ਤੋਂ, ਸੁਖਦੇਵ ਸਿੰਘ ਚਹਿਲ ਬੁਰਜ ਹਨੂੰਮਾਨਗੜ੍ਹ ਤੋਂ ਅਤੇ ਫਰਮਾਇਸ਼ ਇਹਨਾਂ ਸਾਰਿਆਂ ਨੇ ਕਿਹੜੀ ਕੀਤੀ ਹੈ ਜੀ ਦੱਸਦੇ ਆ ਜੀ। ਤਾਜ ਮਾਮਾ ਅੰਸਾਰੀ ਵੀ ਇਹਨਾਂ ਦੇ ਨਾਲ ਹੈਗੇ ਆ, ਇਹ ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ ਆਏ ਨੇ ਜੀ, ਗੁਲਾਮ ਸਾਹਿਬ ਰਾਹੀਂ ਅਤੇ ਮਹਿਰਾਜ ਜਹਾਂ ਇਹਨਾਂ ਦੇ ਨਾਲ ਅਤੇ ਲਿਖਣ ਵਾਲੇ ਨੇ ਜੀ ਪ੍ਰੇਮ ਸਿੰਘ ਜੌੜਾ, ਮਨਜੀਤ ਕੌਰ ਅਤੇ ਕਰਨਵੀਰ ਕਰਨ, ਦਵਿੰਦਰ ਵਰਿੰਦਰ ਅਤੇ ਸਿਮਰਨ, ਕੁਲਦੀਪ ਏਕਾਮ, ਦਮਨ ਅਤੇ ਅਭਿਜੋਤ, ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਭੁੱਚੋਂ ਕੈਂਚੀਆਂ ਬਠਿੰਡਾ ਤੋਂ ਫਰਮਾਇਸ਼ ਇਹਨਾਂ ਸਾਰਿਆਂ ਦੀ ਲਵ ਪੰਨੂ ਦੀ ਖੂਬਸੂਰਤ ਆਵਾਜ਼।

ਪ੍ਰੋਗਰਾਮ ਚੱਲ ਰਿਹਾ ਚਿੱਠੀਆਂ ਮਿੱਠੀਆਂ ਤੇ ਤੁਸੀਂ ਟਿਊਨ ਕੀਤਾ ਹੋਇਆ ਏ ਆਈ ਆਰ ਪੰਜਾਬ ਤੇ ਚਿੱਠੀਆਂ ਜੀ ਚੱਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ ਖੁਸ਼ਦਿਲ ਲਿਖ ਰਹੇ ਨੇ ਨਾਲ ਇਹਨਾਂ ਦੇ ਸੰਗੀਤਾ ਜਿੰਦਲ ਤੇ ਹਸਮੁਖ ਜਿੰਦਲ ਤੇ ਪਿੰਡ ਹੈਗਾ ਹਰੀਪੁਰਾ ਅਬੋਹਰ ਤੋਂ ਚਿੱਠੀ ਹੈ ਮਹਿੰਦਰ ਬਿਸ਼ਨੋਈ ਵੇਦ ਪ੍ਰਕਾਸ਼ ਬਿਸ਼ਨੋਈ ਅਮਿਤ ਤੇ ਅਜੇ ਤੇ ਗਿਆਨ ਬਿਸ਼ਨੋਈ ਮਲੋਟ ਕੈਂਪ ਤੋਂ ਸਤੀਸ਼ ਮਿਘਲਾਨੀ ਸੀਮਾ ਅਨਮੋਲ ਧਰਮਪਾਲ ਵੀਰ ਸਿੰਘ ਲਾਟੀ ਵਿਵਾਨ ਲਖਵਿੰਦਰ ਸੰਧੂ ਮਹਾਵੀਰ ਸੰਧੂ ਤੇ ਗੁਰਚਰਨ ਗਰੋਵਰ ਤੇ ਰਮੇਸ਼ ਮਿਘਲਾਨੀ ਰਾਜਸਥਾਨ ਜ਼ਿਲ੍ਹਾ ਹਨੂਮਾਨਗੜ੍ਹ ਤੋਂ ਨਹਿਰ ਕਿਨਾਰੇ ਕਹਿੰਦੇ ਢਾਣੀ ਫਤਿਹਵਾਲੀ ਤੋਂ ਚਿੱਠੀ ਹੈ ਜੀ ਰਾਮ ਸਿੰਘ ਰੁਪਾਲ ਪੋਤੀ ਇਹਨਾਂ ਦੀ ਖੁਸ਼ਪ੍ਰੀਤ ਰੁਪਾਲ ਤੇ ਸੁਰਜੀਤ ਸਿੰਘ ਸਰਸੂਆ ਤੇ ਸਹਿਜਦੀਪ ਸਿੰਘ ਸਰਸੂਆ ਤੇ ਨਾਲ ਇਹਨਾਂ ਦਾ ਸਾਰਾ ਪਰਿਵਾਰ ਫਰਮਾਇਸ਼ ਇਹਨਾਂ ਸਾਰਿਆਂ ਦੀ ਹੈ ਤੇ ਜੁਗਰਾਜ ਸੰਧੂ ਦੀ ਖੂਬਸੂਰਤ ਆਵਾਜ਼

ਪ੍ਰੋਗਰਾਮ ਚੱਲ ਰਿਹਾ ਚਿੱਠੀਆਂ ਮਿੱਠੀਆਂ ਅਤੇ ਚਿੱਠੀ ਹੈ ਜੀ ਕੱਕੜਾ ਢਾਹਾਂ ਤੋਂ ਚਿੱਠੀ ਹੈ ਲਿਖਣ ਵਾਲੇ ਨੇ ਜੀ ਰਾਜ ਕੁਮਾਰ ਨਈਅਰ ਸੁਨੀਤਾ ਨਈਅਰ ਅਤੇ ਗੌਰਵ ਨਈਅਰ ਅਤੇ ਭਾਵਨਾ ਨਈਅਰ ਅਤੇ ਲਿਖਣ ਵਾਲੇ ਨੇ ਜੀ ਚੌਧਰੀ ਮਾਰਕੀਟ ਅਬੋਹਰ ਰੋਡ ਮਲੋਟ ਤੋਂ ਕਪਤਾਨ ਸਿੰਘ ਸੈਕਟਰੀ ਸ਼ਮਸ਼ੇਰ ਸਿੰਘ ਧਰਮਿੰਦਰ ਸ਼ਰਮਾ ਅਮਨ ਕੰਬੋਜ ਅਤੇ ਗੱਗੂ ਆਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ ਮੀਨਾ ਸ਼ਰਮਾ ਯੋਗੇਸ਼ ਸ਼ਰਮਾ ਮੈਂਡੀ ਸ਼ਰਮਾ ਸੌਰਵ ਸ਼ਰਮਾ ਅਤੇ ਸ਼ਾਇਨਾ ਸ਼ਰਮਾ ਨਿਵਾਨ ਸ਼ਰਮਾ ਅਤੇ ਵਰੁੜ ਜੋਲਕਾ ਤੋਂ ਇਹ ਚਿੱਠੀ ਹੈ ਮਹਿੰਦਰ ਵਿਜੇ ਅਤੇ ਮਿਲਿੰਦ ਜੀ ਲਿਖ ਰਹੇ ਨੇ ਅਤੇ ਲਿਖਣ ਵਾਲੇ ਨੇ ਜੀ ਕ੍ਰਿਸ਼ਨ ਗੋਪਾਲ ਸ਼ਰਮਾ ਰਾਜ ਸ਼ਰਮਾ ਮੰਜੂ ਸ਼ਰਮਾ ਆਸ਼ੀਸ਼ ਸ਼ਰਮਾ ਬਿੱਟੂ ਜੈਨ ਅਤੇ ਦੀਪਕ ਜੈਨ ਮੁੱਲਾਪੁਰ ਮੰਡੀ ਤੋਂ ਅਤੇ ਪੁਰਾਣੀ ਮੰਡੀ ਮੁੱਲਾਪੁਰ ਤੋਂ ਰਾਜੇਸ਼ ਜੈਨ ਅਰੁਣਾ ਜੈਨ ਅਭਿਸ਼ੇਕ ਜੈਨ ਗੌਤਮ ਜੈਨ ਰਸਗੁੱਲਾ ਜੈਨ ਅਤੇ ਨਗੀਨਾ ਜੈਨ ਅਤੇ ਮੰਡੀ ਅਹਿਮਦਗੜ੍ਹ ਤੋਂ ਬਿੱਟੂ ਰਾਜਾ ਅਤੇ ਨਰਿੰਦਰ ਸ਼ਰਮਾ ਸਵਿਤਾ ਸ਼ਰਮਾ ਅਤੇ ਪੁਸ਼ਕਰ ਸ਼ਰਮਾ ਅਤੇ ਖਨਿਸ਼ ਸ਼ਰਮਾ ਅਤੇ ਕਨਿਸ਼ਕਾ ਸ਼ਰਮਾ ਅਤੇ ਜੇ ਬੀ ਰਾਓ ਅਤੇ ਬੁਲਬੁਲ ਰਾਓ ਫਰਮਾਇਸ਼ ਇਹਨਾਂ ਸਾਰਿਆਂ ਦੀ ਹੈ ਅਤੇ ਗੁਰਨਜ਼ਰ ਦੀ ਖੂਬਸੂਰਤ ਆਵਾਜ਼।

ਬਿਲਕੁਲ ਕਹਿੰਦੇ ਨੇ ਜਿੱਥੇ ਪਿਆਰ ਹੈ ਉੱਥੇ ਰੱਬ ਹੈ ਅਤੇ ਇਸ ਗੀਤ ਰਾਹੀਂ ਗਾਇਕ ਨੇ ਕੁਝ ਇਹੀ ਜ਼ਾਹਰ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਅਤੇ ਪਿੰਡ ਘੋਪਾਇਆ ਤਹਿਸੀਲ ਜਲਾਲਾਬਾਦ ਅਤੇ ਜ਼ਿਲ੍ਹਾ ਫਾਜ਼ਿਲਕਾ ਤੋਂ ਲਿਖ ਰਹੇ ਨੇ ਜੀ ਪੱਪੂ ਮੁਨੀਮ ਅਮਰੋ ਬਾਈ ਰਾਜੂ ਫੌਜੀ ਹਰਪ੍ਰੀਤ ਕੌਰ ਬਲਜੀਤ ਅਤੇ ਪੋਤਰੇ ਇਹਨਾਂ ਦੇ ਗੁਰਨੂਰ ਅਤੇ ਪ੍ਰਨੀਤ ਕੌਰ ਪੋਤਰੀ ਹੈ ਅਤੇ ਹਰਮੇਸ਼ ਨਵਨੀਤ ਅਤੇ ਬਬਲੂ ਘਰ ਦਾ ਨਾਂ ਕਹਿੰਦੇ ਮਾਣੋ ਅਤੇ ਬਾਘਾ ਪੁਰਾਣਾ ਤੋਂ ਸਤਨਾਮ ਸਿੰਘ ਰੱਖੜਾ ਅਮਰਜੀਤ ਕੌਰ ਤੇਗ ਫਤਿਹ ਸਿੰਘ ਅਤੇ ਜਸਗੁਨ ਰੱਖੜਾ ਅਤੇ ਮਾਡਲ ਟਾਊਨ ਕਰਨਾਲ ਤੋਂ ਸੁਧੀਰ ਨੂਤਨ ਸੰਦੀਪ ਗੁਗਲਾਨੀ ਸੁਨੀਤਾ ਜੈਨ ਸੁਨੀਤਾ ਸ਼ਰਮਾ ਇਸ਼ਪ੍ਰੀਤ ਅਤੇ ਬਿਪਾਸ਼ਾ ਸ਼ਰਮਾ ਅਤੇ ਲਿਖਣ ਵਾਲੇ ਨੇ ਜੀ ਹਰਜਿੰਦਰ ਸਿੰਘ ਭਾਟੀਆ ਐਂਜਲ ਭਾਟੀਆ ਨਵਨੀਤ ਭਾਟੀਆ ਪੱਪੀ ਭਾਟੀਆ ਜਮਸ਼ੇਦਪੁਰ ਤੋਂ ਇਹਨਾਂ ਦੀ ਚਿੱਠੀ ਹੈ ਅਤੇ ਬੱਤੀਆਂ ਵਾਲਾ ਚੌਂਕ ਪੈ ਜਾਂਦਾ ਪਿੰਡ ਹੈਗਾ ਮਾਧੋਪੁਰ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਚਿੱਠੀ ਹੈ ਜੀ ਬਲਵਿੰਦਰ ਬਿੱਲਾ ਮਾਧੋਪੁਰੀ ਰਾਜ ਕੌਰ ਜੋਤੀ ਗੋਲਡੀ ਰਾਮ ਲਾਲ ਖਰੋੜਾ ਅਤੇ ਬੱਬੂ ਟਿਵਾਣਾ ਯੂ ਐੱਸ ਏ ਤੋਂ ਅਤੇ ਸਾਰਾ ਮਾਧੋਪੁਰੀ ਪਰਿਵਾਰ ਅਤੇ ਲਿਖਣ ਵਾਲੇ ਨੇ ਜੀ ਰਿੰਗਨੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਅਤੇ ਕਰੋਣਾ ਵਰਮਾ ਅਤੇ ਪਿੰਡ ਹੈਗਾ ਹੈ ਜੀ ਬੱਗ ਬੁੜਫਾ ਪਥਰੀਆ ਤੋਂ ਚਿੱਠੀ ਹੈ ਨਰੇਨ ਨਿਗਮ ਅਤੇ ਕੁਸਮ ਨਿਗਮ ਇਹਨਾਂ ਦਾ ਨਾਮ ਹੈ ਜੀ ਅਤੇ ਫਰਮਾਇਸ਼ ਇਹਨਾਂ ਸਾਰਿਆਂ ਦੀ ਗੁਰਨਾਮ ਭੁੱਲਰ ਦੀ ਖੂਬਸੂਰਤ ਆਵਾਜ਼।

ਪ੍ਰੋਗਰਾਮ ਚੱਲ ਰਿਹਾ ਚਿੱਠੀਆਂ ਮਿੱਠੀਆਂ ਅਤੇ ਤੁਸੀਂ ਟਿਊਨ ਕੀਤਾ ਹੋਇਆ ਏ ਆਈ ਆਰ ਪੰਜਾਬ ਚਿੱਠੀਆਂ ਜੀ ਚਾਹਲ ਕਲਾਂ ਨਵਾਂ ਸ਼ਹਿਰ ਤੋਂ ਰਾਜਾ ਬੰਗਾ ਪਰਮਿੰਦਰ ਬੰਗਾ ਅਤੇ ਰੂਪ ਲਾਲ ਅਪਰਾ ਤੋਂ ਇਹਨਾਂ ਦੇ ਨਾਲ ਹੈਗੇ ਆ ਅਤੇ ਅੰਬਾ ਪ੍ਰਧਾਨ ਅਤੇ ਡਾਕਟਰ ਸਾਬੀ ਅਤੇ ਡਾਕਟਰ ਮਦਨ ਮੱਦੀ ਅਤੇ ਸ਼੍ਰੀ ਮੁਕਤਸਰ ਸਾਹਿਬ ਤੋਂ ਚਿੱਠੀ ਜੀ ਬਾਬੂ ਸਿੰਘ ਧੀਮਾਨ ਬਲਜਿੰਦਰ ਕੌਰ ਅਤੇ ਰਵਨੀਤ ਨਿਸ਼ੂ ਅਤੇ ਭੁਪਿੰਦਰ ਅਤੇ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ ਪੋਤਾ ਇਹਨਾਂ ਦਾ ਸੁਖਮਨਜੀਤ ਸਿੰਘ ਅਤੇ ਪੋਤੀ ਹੈ ਜੀ ਸਹਿਜਪ੍ਰੀਤ ਕੌਰ ਅਮਰਗੜ੍ਹ ਤਹਿਸੀਲ ਸਾਧੂ ਸ਼ਹਿਰ ਤੋਂ ਕੁਲਵੰਤ ਮਾਨ ਲਖਵਿੰਦਰ ਕੌਰ ਮਾਨ ਖੁਸ਼ਪ੍ਰੀਤ ਕੌਰ ਮਾਨ ਗੁਰਨੂਰ ਮਾਨ ਹਰਵਿੰਦਰ ਮਾਨ ਰਾਜਾ ਸਿੰਘ ਮਾਨ ਅਤੇ ਕੁਲਵਿੰਦਰ ਕੌਰ ਮਾਨ ਅਤੇ ਕੇ ਐੱਸ ਮਾਨ ਫਰਮਾਇਸ਼ ਇਹਨਾਂ ਸਾਰਿਆਂ ਦੀ ਗਗਨ ਕੋਖਰੀ ਅਤੇ ਸਾਥੀਆਂ ਦੀ ਖੂਬਸੂਰਤ ਆਵਾਜ਼।

0: ਪ੍ਰੋਗਰਾਮ ਚੱਲ ਰਿਹਾ ਚਿੱਠੀਆਂ ਮਿੱਠੀਆਂ ਤੇ ਵੇਲਾ ਹੋ ਰਿਹਾ ਜੀ ਇਜਾਜ਼ਤ ਲੈਣ ਦਾ। ਜਾਂਦੇ ਜਾਂਦੇ ਕੁਝ ਨਾਮ ਸ਼ਾਮਿਲ ਕਰ ਰਿਹਾ ਜੀ, ਕੁਲਦੀਪ ਕੁਮਾਰ, ਸੁਮਿਤ ਕੁਮਾਰ, ਵਿਸ਼ਾਲ ਕੁਮਾਰ, ਕਵਿਤਾ ਰਾਣੀ, ਪਿੰਡ ਘੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਦੋਸਤ ਇਹਨਾਂ ਦੇ ਬਲਤੇਜ ਘੁੜਿਆਣਾ, ਮਲੋਟ ਤੋਂ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਗੈਵੀ ਗਿੱਲ, ਅਮਨਦੀਪ ਗਿੱਲ, ਖਾਨੇ ਕੀ ਢਾਬ ਤੋਂ ਸ਼ਮਸ਼ੇਰ ਸਿੰਘ ਇਹਨਾਂ ਦੇ ਨਾਲ, ਤੇ ਬੁਰਜ ਸਿਧਵਾ ਮਲੋਟ ਤੋਂ, ਸਰਬਜੋਤ, ਅਵਿਤਾਜ ਸਿੱਧੂ ਤੇ ਜਗਤਾਰ ਜੱਗਾ ਧੌਲਾ ਕਿੰਗਰਾ ਤੋਂ, ਤੇ ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮੀਕਾ, ਬਲਵਿੰਦਰ ਵਿਰਕ, ਜੈਤਿਕ ਵਿਰਕ ਤੇ ਮੀਕਾ ਵਿਰਕ, ਤੇ ਰਾਜਪੁਰਾ ਤੋਂ ਹਰਦੀਪ ਸਿੰਘ, ਜਗਵੀਰ ਸਿੰਘ, ਜਵਾਲਾ ਸਿੰਘ ਤੇ ਡਾਕਟਰ ਧਰਮਵੀਰ ਝੋਰੜ, ਤੇ ਜਵਾਲਾ ਸਿੰਘ ਪੀਰੂ ਤੇ ਇਹਨਾਂ ਦੇ ਨਾਲ ਜਗਸੀਰ ਸਿੰਘ ਮੈਂਬਰ, ਕਹਿੰਦੇ ਰਾਜਪੁਰਾ ਦੀ ਸਾਰੀ ਪੰਚਾਇਤ ਹੈ, ਪਿੰਡ ਰਾਜਪੁਰਾ, ਜ਼ਿਲ੍ਹਾ ਫਾਜ਼ਿਲਕਾ, ਤਹਿਸੀਲ ਅਬੋਹਰ ਹੈਗਾ ਹੈ। ਤੇ ਲਿਖਣ ਵਾਲੇ ਨੇ ਜੀ ਚਿੱਠੀ, ਇਹਨਾਂ ਨੇ ਲਿਖੀ ਹੈ ਜੀ ਪੰਚਕੂਲਾ ਤੋਂ, ਸੈਕਟਰ 9 ਤੋਂ, ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਬਿੰਦ ਚੁੱਗ, ਟੋਨੀ ਦੀਵਾਨ, ਲਵ ਦੀਵਾਨ ਤੇ ਰਾਧੇ ਭਾਵਿਕ ਢੀਂਗੜਾ ਇਹਨਾਂ ਦੇ ਨਾਲ। ਤੇ ਵਿਹਲਾ ਹੋ ਰਿਹਾ ਇਜਾਜ਼ਤ ਲੈਣ ਦਾ, ਲੱਭਣੇ ਲੈ ਗਏ ਇਜਾਜ਼ਤ, ਸਾਥ ਇਸੇ ਤਰ੍ਹਾਂ ਚੱਲਦਾ ਰਹੇਗਾ। ਸਟੇ ਟਿਊਨਡ AIR ਪੰਜਾਬ।
1: ਮੀਡੀਆ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ, ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਪੇਸ਼ ਹੈ ਹੁਣ ਤੱਕ ਦੀਆਂ ਚੋਣਵੀਆਂ ਖਬਰਾਂ।

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਪੁਲਿਸ ਨੂੰ ਲੋਕਾਂ, ਖਾਸ ਕਰਕੇ ਔਰਤਾਂ, ਗਰੀਬਾਂ ਅਤੇ ਬੱਚਿਆਂ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੋਣ ਲਈ ਕਿਹਾ ਏ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਵਿਦਿਆਰਥੀਆਂ ਨੂੰ ਭਰੋਸਾ ਦਿਵਾਇਆ ਹੈ ਕਿ CBSE ਵੱਲੋਂ ਨਵੀਂ ਔਨ ਸਕਰੀਨ ਮਾਰਕਿੰਗ ਪ੍ਰਣਾਲੀ ਇੱਕ ਪ੍ਰਗਤੀਸ਼ੀਲ ਵਿਧੀ ਏ ਜਿਸ ਦਾ ਉਦੇਸ਼ ਵਧੇਰੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣਾ ਏ। ਬੀਜੇਪੀ ਨੇ ਪੰਜਾਬ ਸਮੇਤ 3 ਰਾਜਾਂ ਅਤੇ ਰਾਸ਼ਟਰੀ ਰਾਜਧਾਨੀ ਦਿੱਲੀ ਲਈ ਨਵੇਂ ਸੂਬਾ ਪ੍ਰਧਾਨਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਏ। ਕੇਵਲ ਸਿੰਘ ਢਿੱਲੋਂ ਨੂੰ ਬੀਜੇਪੀ ਦੀ ਪੰਜਾਬ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਏ। ਪੰਜਾਬ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਅੱਜ ਈਦ ਉਲ ਅਜ਼ਹਾ ਦਾ ਤਿਉਹਾਰ ਪੂਰੀ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਭਾਰਤ ਦੇ ਮਿਹਨਤੀ ਕਿਸਾਨਾਂ ਦੇ ਅਣਥਕ ਯਤਨਾਂ ਸਦਕਾ ਦੇਸ਼ ਵਿਚ ਅਨਾਜ ਦਾ ਢੁਕਵਾਂ ਭੰਡਾਰ ਮੌਜੂਦ ਏ। ਭਾਰਤ ਅਤੇ ਚੀਨ ਨੇ ਸਰਹੱਦੀ ਇਲਾਕਿਆਂ ਵਿਚ ਸਥਿਤੀ ਦੀ ਸਮੀਖਿਆ ਕੀਤੀ ਅਤੇ ਸ਼ਾਂਤੀ ਬਣਾਈ ਰੱਖਣ ਵਿਚ ਹੋਈ ਪ੍ਰਗਤੀ ਤੇ ਤਸੱਲੀ ਪ੍ਰਗਟ ਕੀਤੀ। ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵ ਸੰਭਾਲ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਕਿਹਾ ਕਿ ਮੌਜੂਦਾ ਸਾਲ ਦੇ ਪਹਿਲੇ 5 ਮਹੀਨਿਆਂ ਵਿਚ ਛੱਤਬੀੜ ਚਿੜੀਆਘਰ ਵਿਖੇ 2,31,930 ਸੈਲਾਨੀਆਂ ਦੀ ਆਮਦ ਦਰਜ ਕੀਤੀ ਗਈ ਏ। ਫਤਿਹਗੜ੍ਹ ਸਾਹਿਬ ਵਿਖੇ ਸਰਹੰਦ ਰਾਸ਼ਟਰੀ ਸ਼ਾਹਰਾਹ ਤੇ ਬੀਤੀ ਰਾਤ ਇੱਕ ਖੜੇ ਟਰਾਲੇ ਵਿੱਚ ਦਿੱਲੀ ਤੋਂ ਕਟੜਾ ਜਾ ਰਹੀ ਇੱਕ ਬੱਸ ਦੇ ਟਕਰਾ ਜਾਣ ਕਾਰਨ

ਬੱਸ ਡਰਾਈਵਰ ਦੀ ਮੌਤ ਹੋ ਗਈ ਤੇ 15 ਸਵਾਰੀਆਂ ਜ਼ਖਮੀ ਹੋ ਗਈਆਂ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ ਅੱਜ ਪੰਜਾਬ ਅਤੇ ਹਰਿਆਣਾ ਵਿੱਚ ਕੁਝ ਥਾਵਾਂ ਤੇ ਲੂ ਚੱਲਣ ਅਤੇ ਗਰਜ ਨਾਲ ਬਿਜਲੀ ਚਮਕਣ ਤੇ ਤੇਜ਼ ਹਵਾਵਾਂ ਦੀ ਪੇਸ਼ੀਨਗੋਈ ਕਰਦਿਆਂ ਯੈਲੋ ਅਤੇ ਔਰੇਂਜ ਅਲਰਟ ਜਾਰੀ ਕੀਤਾ ਏ। ਭਾਰਤ ਦੇ ਸੁਮਿਤ ਅੰਤਿਲ ਨੇ ਬੈਂਗਲੁਰੂ ਵਿੱਚ 8ਵੀਂ ਇੰਡੀਅਨ ਓਪਨ ਅੰਤਰਰਾਸ਼ਟਰੀ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਮਰਦਾਂ ਦੇ ਜੈਵਲਿਨ ਥਰੋ F64 ਸ਼੍ਰੇਣੀ ਵਿੱਚ ਨਵਾਂ ਰਿਕਾਰਡ ਬਣਾਉਂਦਿਆਂ ਸੋਨੇ ਦਾ ਤਮਗਾ ਜਿੱਤਿਆ ਏ। ਇਹ ਸਨ ਅੱਜ ਦੀਆਂ ਹੁਣ ਤੱਕ ਦੀਆਂ ਮੁੱਖ ਖਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਇਸ ਵੇਲੇ ਸਟੂਡੀਓ ਦੀ ਘੜੀ ਮੁਤਾਬਕ 4:04 ਹੋ ਰਹੇ ਨੇ। ਪੇਸ਼ ਹੈ ਪੰਜਾਬੀ ਫਿਲਮ ਸੰਗੀਤ।

ਪੰਜਾਬੀ ਫਿਲਮ ਸੰਗੀਤ ਪੇਸ਼ ਕਰ ਰਹੀ ਤੁਹਾਡੇ ਸਾਰਿਆਂ ਦੀ ਆਪਣੀ ਦੀਪਾਲੀ ਵੱਲੋਂ ਪਿਆਰ ਭਰੀ ਨਮਸਕਾਰ, ਅਦਾਬ ਤੇ ਸਤਿ ਸ਼੍ਰੀ ਅਕਾਲ। ਪੇਸ਼ ਹੈ ਪ੍ਰੋਗਰਾਮ ਦਾ ਪਹਿਲਾ ਗੀਤ, ਇੱਕ ਕੁੜੀ ਪੰਜਾਬ ਦੀ ਫਿਲਮ 'ਚੋਂ ਲਿਆ ਗਿਆ, ਆਵਾਜ਼ ਅਮਰਿੰਦਰ ਗਿੱਲ ਦੀ, ਸੰਗੀਤ ਨਿਰਦੇਸ਼ਕ ਨੇ ਸੁਖਸ਼ਿੰਦਰ ਸ਼ਿੰਦਾ।

ਪੰਜਾਬੀ ਫਿਲਮ ਸੰਗੀਤ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਪ੍ਰੋਗਰਾਮ ਦਾ ਅਗਲਾ ਗੀਤ ਸ਼ੁਕਰਾਨਾ ਫਿਲਮ 'ਚੋਂ ਲਿਆ ਗਿਆ, ਆਵਾਜ਼ ਐਮੀ ਵਿਰਕ ਦੀ।

9 MHz ਅਤੇ FM 100.8 MHz ਆਕਾਸ਼ਵਾਣੀ ਬਠਿੰਡਾ, ਆਕਾਸ਼ਵਾਣੀ ਪਟਿਆਲਾ, ਵਿਵਿਧ ਭਾਰਤੀ ਲੁਧਿਆਣਾ ਤੇ ਆਕਾਸ਼ਵਾਣੀ ਚੰਡੀਗੜ੍ਹ ਤੋਂ ਸੁਣ ਸਕੋਗੇ। ਇਸ ਤੋਂ ਫੌਰਨ ਬਾਅਦ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਕੀਤਾ ਜਾਏਗਾ ਰਾਤ 8 ਵਜੇ। ਸੁਣਨਾ ਜ਼ਰੂਰ ਮਨ ਕੀ ਬਾਤ ਦੀ 134ਵੀਂ ਕੜੀ।

जा का मीत साज

ਹੁਣ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

0: ਲਾ ਧਰਮਾਂ ਅਤੇ ਮਜ਼ਹਬਾਂ ਦੇ ਭਰਮ ਭੁਲੇਖੇ ਵਿੱਚ ਪੈ ਕੇ ਕਿਸੇ ਨੂੰ ਉੱਚਾ ਨੀਵਾਂ ਨਹੀਂ ਕਿਹਾ ਜਾ ਸਕਦਾ, ਮੰਦਾ ਅਤੇ ਚੰਗਾ ਨਹੀਂ ਕਿਹਾ ਜਾ ਸਕਦਾ। ਅਗਲੀਆਂ ਪੰਕਤੀਆਂ ਹਨ, ਲੋਗਾ ਭਰਮ ਨਾ ਭੁੱਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਹੋ ਸਰਬ ਠਾਈ ਰਹਾਓ। ਕਿ ਐ ਦੁਨੀਆਂ ਦੇ ਲੋਕੋ, ਭਰਮਾਂ ਵਿੱਚ ਪੈ ਕੇ ਮਨੁੱਖਾ ਜੀਵਨ ਦਾ ਕੀਮਤੀ ਸਮਾਂ ਬਰਬਾਦ ਨਾ ਕਰੋ ਅਤੇ ਖੁਆਰ ਨਾ ਹੋਵੋ। ਉਸ ਪਰਿਪੂਰਨ ਪਰਮਾਤਮਾ ਤੋਂ ਹੀ ਸਾਰੇ ਜੀਵ ਜੰਤ ਪੈਦਾ ਹੋਏ ਹਨ ਅਤੇ ਸਾਰਿਆਂ ਜੀਵਾਂ ਦੇ ਵਿੱਚ ਉਹ ਆਪ ਹੀ ਵਿਰਾਜਮਾਨ ਹੈ, ਸਭ ਥਾਵਾਂ ਉੱਤੇ ਉਸ ਦਾ ਹੀ ਨਿਵਾਸ ਹੈ, ਇਸ ਪ੍ਰਤੀ ਪ੍ਰਮਾਣ ਹੈ। ਸਭੈ ਘਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ। ਪਵਿੱਤਰ ਸ਼ਬਦ ਦੀਆਂ ਅਗਲੀਆਂ ਪੰਕਤੀਆਂ ਹਨ, ਮਾਟੀ ਏਕ ਅਨੇਕ ਭਾਂਤ ਕਰ, ਸਾਜੀ ਸਾਜਣ ਹਾਰੇ, ਨਾ ਕਛ ਪੋਚ ਮਾਟੀ ਕੇ ਭਾਂਡੇ, ਨਾ ਕਛ ਪੋਚ ਕੁੰਭਾਰੇ। ਭਗਤ ਕਬੀਰ ਜੀ ਕਿਰਪਾ ਕਰਦੇ ਹਨ, ਜਿਵੇਂ ਕੁਮਿਆਰ ਇੱਕ ਹੀ ਮਿੱਟੀ ਤੋਂ ਕਈ ਪ੍ਰਕਾਰ ਦੇ ਬਰਤਨ ਤਿਆਰ ਕਰ ਦਿੰਦਾ ਹੈ, ਜਿਨ੍ਹਾਂ ਦੇ ਵੱਖਰੇ ਵੱਖਰੇ ਆਕਾਰ ਹੁੰਦੇ ਹਨ, ਪਰ ਉਹਨਾਂ ਨੂੰ ਬਣਾਉਣ ਵਾਲਾ ਵੀ ਇੱਕ ਹੈ ਅਤੇ ਇੱਕੋ ਜਿਹੀ ਮਿੱਟੀ ਦੇ ਨਾਲ ਉਸ ਨੂੰ ਤਿਆਰ ਕੀਤਾ ਹੈ। ਇਉਂ ਹੀ ਪਰਮਾਤਮਾ ਨੇ ਪੰਜ ਤੱਤਾਂ ਤੋਂ ਸਾਰੇ ਜੀਵਾਂ ਦੀ ਰਚਨਾ ਕੀਤੀ ਹੈ, ਇਸ ਕਰਕੇ ਨਾ ਹੀ ਇਹ ਭਾਂਡੇ ਰੂਪੀ ਜੀਵ ਇਹਨਾਂ ਵਿੱਚ ਕੋਈ ਉੱਚਾ ਨੀਵਾਂ ਮੰਦਾ ਚੰਗਾ ਹੈ ਅਤੇ ਨਾ ਹੀ ਉਸ ਪਰਮਾਤਮਾ ਰੂਪੀ ਘੁਮਿਆਰ ਵਿੱਚ ਕੋਈ ਅਧੂਰਾਪਣ ਹੈ। ਜਿਵੇਂ ਜਿਵੇਂ ਜੀਵ ਪੈਦਾ ਕੀਤੇ, ਇਹ ਪਰਮਾਤਮਾ ਦੀ ਆਪਣੀ ਮੌਜ ਹੈ, ਇਸ ਪ੍ਰਤੀ ਭਗਤ ਕਬੀਰ ਜੀ ਦਾ ਆਸਾ ਰਾਗ ਵਿੱਚ ਪ੍ਰਮਾਣ ਹੈ। ਕੁਮਾਰੈ ਏਕ ਜੋ ਮਾਟੀ ਗੁੰਦੀ, ਬਹੁਵਿਧ ਬਾਣੀ ਲਾਈ, ਕਾਹੂ ਮੈਂ ਮੋਤੀ ਮੁਕਤਾਹਲ, ਕਾਹੂ ਵਿਆਦ ਲਗਾਈ। ਪਵਿੱਤਰ ਸ਼ਬਦ ਦੀਆਂ ਅਗਲੀਆਂ ਪੰਕਤੀਆਂ ਹਨ, ਸਭ ਮੈਂ ਸੱਚਾ ਏਕੋ ਸੋਈ, ਤਿਸ ਕਾ ਕੀਆ ਸਭ ਕਛ ਹੋਈ, ਹੁਕਮ ਪਛਾਨੈ ਸੋ ਏਕੋ ਜਾਨੈ, ਬੰਦਾ ਕਹੀਐ ਸੋਈ। ਭਗਤ ਕਬੀਰ ਜੀ ਦਾ ਕਥਨ ਹੈ, ਜੋ ਕੁਝ ਵੀ ਇਸ ਸੰਸਾਰ ਵਿੱਚ ਨਜ਼ਰ ਆਉਂਦਾ ਹੈ, ਇਹ ਸਭ ਘਾੜਤ ਦਾ ਮਾਲਕ ਪਰਮਾਤਮਾ ਹੈ। ਸਾਰੇ ਜੀਵਾਂ ਪਦਾਰਥਾਂ ਅਤੇ ਤੱਤਾਂ ਦੇ ਵਿੱਚ ਆਪ ਹੀ ਸਮਾਇਆ ਹੋਇਆ ਹੈ, ਰਮਿਆ ਹੋਇਆ ਹੈ। ਇਸ ਸੰਸਾਰ ਅੰਦਰ ਜਿਹੜਾ ਮਨੁੱਖ ਉਸ ਨਾਲ ਸਾਂਝ ਪਾ ਕੇ ਉਸ ਦੇ ਹੁਕਮ ਨੂੰ ਸਮਝਦਾ ਹੈ, ਉਹ ਮਨੁੱਖ ਹੀ ਉਸ ਦੇ ਦਰ ਦਾ ਬੰਦਾ ਅਖਵਾਉਂਦਾ ਹੈ। ਜਿਵੇਂ ਮਾਧੋਦਾਸ ਜੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੁੱਛਦੇ ਹਨ, ਤੂੰ ਕੌਣ ਹੈ? ਤਾਂ ਮਾਧੋਦਾਸ ਜੀ ਆਖਦੇ ਹਨ ਕਿ ਬੰਦਾ ਹਾਂ। ਗੁਰੂ ਜੀ ਨੇ ਪੁੱਛਿਆ, ਕਿਸਦਾ ਬੰਦਾ ਹੈ? ਮਾਧੋਦਾਸ ਜੀ ਕਹਿੰਦੇ ਹਨ, ਆਪ ਜੀ ਦਾ ਬੰਦਾ ਹਾਂ, ਸਤਿਗੁਰੂ ਜੀ ਦੀ ਕਿਰਪਾ ਦਾ ਪਾਤਰ ਬਣ ਕੇ ਵੱਡੀ ਕੁਰਬਾਨੀ ਕੀਤੀ। ਪਵਿੱਤਰ ਸ਼ਬਦ ਦੀਆਂ ਸਮਾਪਤੀ ਵਾਲੀਆਂ ਪੰਕਤੀਆਂ ਹਨ, ਅਲਹੋ ਅਲੱਖ ਨਾ ਜਾਈ ਲਖਿਆ, ਗੁਰ ਗੁੜ ਦੀਨਾ ਮੀਠਾ, ਕਹਿ ਕਬੀਰ ਮੇਰੀ ਸ਼ੰਕਾ ਨਾਸੀ, ਸਰਬ ਨਿਰੰਜਨ ਡੀਠਾ। ਭਗਤ ਕਬੀਰ ਜੀ ਫਰਮਾਨ ਕਰਦੇ ਹਨ ਕਿ ਉਹ ਪਰਮਾਤਮਾ ਸਰਬ ਸ਼ਕਤੀਵਾਨ ਹੈ, ਜਿਸ ਨੂੰ ਸੰਪੂਰਨ ਤੌਰ 'ਤੇ ਬਿਆਨ ਕਰਨਾ ਕਿਸੇ ਵੀ ਜੀਵ ਦੇ ਵੱਸ ਵਿੱਚ ਨਹੀਂ ਹੈ। ਮੇਰੇ ਗੁਰੂ ਜੀ ਨੇ ਮੈਨੂੰ ਪਰਮਾਤਮਾ ਦਾ ਗੁਣਾ ਰੂਪੀ ਖਜ਼ਾਨਾ ਬਖਸ਼ ਦਿੱਤਾ ਹੈ, ਜੋ ਗੁੜ ਵਾਂਗ ਮਿੱਠਾ ਹੈ। ਮੈਂ ਪੂਰਨ ਤੌਰ 'ਤੇ ਇਸ ਦੀ ਮਿਠਾਸ ਦਾ ਸਵਾਦ ਨਹੀਂ ਦੱਸ ਸਕਦਾ, ਜੋ ਮੇਰੇ ਕਹਿਣ ਤੋਂ ਪਰੇ ਹੈ, ਪਰ ਇਸ ਦੀ ਕਿਰਪਾ ਦੁਆਰਾ ਮੈਂ ਮਾਇਆ ਅਤੇ ਵਿਕਾਰਾਂ ਦੀ ਕਾਲਕ ਤੋਂ ਰਹਿਤ ਪ੍ਰਭੂ ਨੂੰ ਹਰ ਥਾਂ ਦੇਖ ਲਿਆ ਹੈ ਅਤੇ ਹੁਣ ਮੇਰੀ ਜਾਤ ਮਜ਼ਹਬ ਪ੍ਰਤੀ ਊਚ ਨੀਚ ਵਾਲੀ ਸ਼ੰਕਾ ਦੂਰ ਹੋ ਗਈ ਹੈ।
1: ਅਵਲ ਅੱਲਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਜਗਬੀਰ ਸਿੰਘ। ਗੁਰਬਾਣੀ ਸਾਂਝੀਵਾਲਤਾ ਦਾ ਸੁਨੇਹਾ ਦਿੰਦੀ ਹੈ, ਸਭ ਕੋ ਆਸੈ ਤੇਰੀ ਬੈਠਾ, ਘਟ ਘਟ ਅੰਤਰ ਤੂੰ ਹੈ ਬੋਠਾ। ਅਰਥਾਤ ਹੇ ਦਾਤਾਰ, ਹਰੇਕ ਜੀਵ ਤੇਰੀ ਬਖਸ਼ਿਸ਼ ਦੀ ਉਮੀਦ ਰੱਖੀ ਬੈਠਾ ਹੈ, ਕਿਉਂਕਿ ਹਰੇਕ ਦਿਲ ਅੰਦਰ, ਹਰੇਕ ਸਰੀਰ ਦੇ ਅੰਦਰ ਤੂੰ ਹੀ ਵਸਦਾ ਹੈ। ਤੂੰ ਕਿਸੇ ਲਈ ਵੀ ਓਪਰਾ ਨਹੀਂ ਹੈ, ਤੇਰੀ ਰਹਿਮਤ ਦੇ ਸੱਭੇ ਭਾਈਵਾਲ ਸੱਦੇ ਜਾਂਦੇ ਨੇ। ਸਭ ਕੋ ਆਸੈ ਤੇਰੀ ਬੈਠਾ, ਘਟ ਘਟ ਅੰਤਰ ਤੂੰ ਹੈ ਬੋਠਾ, ਸਭੇ ਸਾਜੀ ਵਾਲ ਸਦਾਇਨ, ਤੂੰ ਕਿਸੈ ਨਾ ਦਿਸੈ ਬਾਹਰਾ ਜੀਓ।

ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ 'ਚ ਅੱਜ ਸੁਣੋਗੇ ਕੰਮ ਦੀਆਂ ਗੱਲਾਂ, ਮੰਡੀਆਂ ਦੇ ਭਾਵ, ਅਰਹਰ ਦੀ ਕਾਸ਼ਤ 'ਤੇ ਗੱਲਬਾਤ ਕਰਨਗੇ ਡਾਕਟਰ ਹਰਪ੍ਰੀਤ ਕੌਰ। ਇਸ ਤੋਂ ਇਲਾਵਾ ਗੀਤ ਸੰਗੀਤ, ਕੱਲ੍ਹ ਦੇ ਪ੍ਰੋਗਰਾਮ ਅਤੇ ਮੌਸਮ ਦੇ ਹਾਲ ਬਾਰੇ ਜਾਣਕਾਰੀ ਦਿੱਤੀ ਜਾਏਗੀ। ਸੱਤ ਵੱਜ ਕੇ 50 ਮਿੰਟ 'ਤੇ ਗਜ਼ਲਾਂ ਫਰਮਾਓਗੇ ਪ੍ਰੋਗਰਾਮ ਆਬਸ਼ਾਰ 'ਚ। 8 ਵਜੇ ਸੁਣੋਗੇ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ।

ਹੁਣ ਤੁਸੀਂ ਸੁਣ ਰਹੇ ਸੀ ਦੇਸ਼ ਗਾਨ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 6:20 ਹੋ ਰਹੇ ਨੇ। ਸੁਣਦੇ ਹਾਂ ਪ੍ਰਾਦੇਸ਼ਿਕ ਖਬਰਾਂ।

0: ओ रीमा, सोलर पैनल लगा ले, सोलर पैनल लगा ले। कदों तो मेरे सारे दोस्त बोलदे सन, पर मैं उदों मन्निया जदों प्रधानमंत्री जी ने कहा
1: भारत सरकार का लक्ष्य सोलर पावर से बिजली बिल जीरो करने का भी है।
0: मैं प्रधानमंत्री जी दे कहन ते सोलर पैनल लगवाया, हुण मेरा बिजली दा बिल जीरो आया। तुसी भी लगवा लो।
2: पीएम सूर्य घर मुफ्त बिजली योजना, आज ही रजिस्टर करो pmsuryaghar.gov.in।
3: नमस्कार, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਨਗਰ ਨਿਗਮ ਦੀਆਂ ਆਮ ਚੋਣਾਂ 2026 ਲਈ ਵੋਟਾਂ ਦੀ ਗਿਣਤੀ ਕੱਲ੍ਹ 29 ਮਈ ਨੂੰ। ਪੰਜਾਬ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਅੱਜ ਈਦ ਉਲ ਅਜ਼ਹਾ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ਭਾਰਤੀ ਜਨਤਾ ਪਾਰਟੀ ਦੇ ਪੰਜਾਬ ਤੋਂ ਆਗੂ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਇਕਾਈ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ। ਮੌਸਮ ਵਿਭਾਗ ਨੇ ਅੱਜ ਪੰਜਾਬ 'ਚ ਕਈ ਥਾਵਾਂ 'ਤੇ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਰੈੱਡ ਅਲਰਟ ਜਾਰੀ ਕੀਤਾ ਅਤੇ IPL ਕ੍ਰਿਕਟ ਵਿੱਚ ਕੱਲ੍ਹ ਦੂਜੇ ਕੁਆਲੀਫਾਇਰ 'ਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਵੇਗਾ। ਅਤੇ ਹੁਣ ਖਬਰਾਂ ਵਿਸਥਾਰ ਨਾਲ। ਨਗਰ ਨਿਗਮ ਦੀਆਂ ਆਮ ਚੋਣਾਂ 2026 ਲਈ ਵੋਟਾਂ ਦੀ ਗਿਣਤੀ ਕੱਲ੍ਹ 29 ਮਈ ਨੂੰ ਹੋਵੇਗੀ। ਸਵੇਰੇ 8 ਵਜੇ ਸ਼ੁਰੂ ਹੋਣ ਵਾਲੀ ਇਹ ਗਿਣਤੀ ਸੂਬੇ ਭਰ ਦੇ 1897 ਵਾਰਡਾਂ ਤੋਂ ਕੁੱਲ 7,554 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰੇਗੀ। ਕੁੱਲ 35 ਲੱਖ ਤੋਂ ਵੱਧ ਵੋਟਰਾਂ ਵਿੱਚੋਂ 22,38,241 ਵੋਟਰਾਂ ਨੇ ਆਪਣੀਆਂ ਵੋਟਾਂ ਪਾਈਆਂ, ਜਿਸ ਨਾਲ ਪੋਲਿੰਗ ਫੀਸਦ ਲਗਭਗ 64% ਹੋ ਗਈ। ਇਹ ਨਗਰ ਨਿਗਮ ਚੋਣਾਂ ਨੂੰ ਸਾਲ 2027 'ਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੀਆਂ ਸਾਰੀਆਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਲਈ ਰਾਜਨੀਤਿਕ ਸੂਚਕ ਵਜੋਂ ਦੇਖਿਆ ਜਾ ਰਿਹਾ। ਇਸ ਬਹੁਕੌਣੀ ਮੁਕਾਬਲੇ 'ਚ ਸੱਤਾਧਾਰੀ ਆਮ ਆਦਮੀ ਪਾਰਟੀ, ਇੰਡੀਅਨ ਨੈਸ਼ਨਲ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ। ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਚੋਣ ਅਧਿਕਾਰੀਆਂ ਨੇ ਗਿਣਤੀ ਕੇਂਦਰਾਂ 'ਤੇ ਸਾਰੇ ਪ੍ਰਬੰਧ ਕਰ ਲਏ ਨੇ। ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ 26 ਮਈ ਨੂੰ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 19 ਨਗਰ ਪੰਚਾਇਤਾਂ ਸਮੇਤ 102 ਨਗਰ ਨਿਗਮਾਂ ਦੀਆਂ ਚੋਣਾਂ ਕਰਵਾਈਆਂ ਗਈਆਂ ਸਨ। ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਅੱਜ ਈਦ ਉਲ ਅਜ਼ਹਾ ਦਾ ਤਿਉਹਾਰ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ। ਇਸ ਨੂੰ ਬਕਰੀਦ ਵੀ ਕਿਹਾ ਜਾਂਦਾ ਹੈ। ਸਵੇਰੇ ਈਦਗਾਹਾਂ ਅਤੇ ਮਸਜਿਦਾਂ ਵਿੱਚ ਈਦ ਦੀ ਨਮਾਜ਼ ਅਦਾ ਕੀਤੀ ਗਈ। ਬਾਅਦ ਵਿੱਚ ਲੋਕਾਂ ਨੇ ਇੱਕ ਦੂਜੇ ਨੂੰ ਗਲੇ ਮਿਲ ਕੇ ਈਦ ਦੀ ਮੁਬਾਰਕਬਾਦ ਦਿੱਤੀ। ਰਾਸ਼ਟਰੀ ਰਾਜਧਾਨੀ ਵਿੱਚ ਮੁੱਖ ਨਮਾਜ਼ ਜਾਮਾ ਮਸਜਿਦ, ਫਤਿਹਪੁਰ ਮਸਜਿਦ ਅਤੇ ਸ਼ਾਹੀ ਈਦਗਾਹ 'ਚ ਅਦਾ ਕੀਤੀ ਗਈ। ਇਸ ਮੌਕੇ ਸਾਰੀਆਂ ਮਸਜਿਦਾਂ ਦੇ ਇਮਾਮਾਂ ਨੇ ਲੋਕਾਂ ਨੂੰ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਅਤੇ ਭਾਈਚਾਰੇ ਨਾਲ ਮਿਲ ਕੇ ਤਿਉਹਾਰ ਮਨਾਉਣ ਦੀ ਅਪੀਲ ਕੀਤੀ। ਇਸ ਦੌਰਾਨ ਪੰਜਾਬ ਵਿੱਚ ਵੀ ਈਦ ਉਲ ਅਜ਼ਹਾ ਦਾ ਤਿਉਹਾਰ ਪੂਰੀ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ। ਸ਼ਰਧਾਲੂਆਂ ਨੇ ਫਤਿਹਗੜ੍ਹ ਸਾਹਿਬ 'ਚ ਰੋਜ਼ਾ ਸ਼ਰੀਫ, ਅੰਮ੍ਰਿਤਸਰ 'ਚ ਜਾਮਾ ਮਸਜਿਦ, ਹਾਲ ਖੈਰਦੀਨ, ਮਲੇਰਕੋਟਲਾ, ਲੁਧਿਆਣਾ, ਜਲੰਧਰ, ਗੁਰਦਾਸਪੁਰ ਅਤੇ ਹੋਰਨਾਂ ਕਈ ਥਾਵਾਂ 'ਤੇ ਮਸਜਿਦਾਂ ਅਤੇ ਈਦਗਾਹਾਂ 'ਚ ਨਮਾਜ਼ ਅਦਾ ਕੀਤੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈਦ ਉਲ ਅਜ਼ਹਾ ਦੇ ਮੌਕੇ 'ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਇਸ ਮੌਕੇ ਲੋਕਾਂ ਨੂੰ ਮੁਬਾਰਕਬਾਦ ਦਿੱਤੀ। ਭਾਰਤੀ ਜਨਤਾ ਪਾਰਟੀ ਦੇ ਪੰਜਾਬ ਤੋਂ ਆਗੂ ਕੇਵਲ ਸਿੰਘ ਢਿੱਲੋਂ ਨੂੰ ਅੱਜ ਪਾਰਟੀ ਦੀ ਪੰਜਾਬ ਇਕਾਈ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ। ਉਹਨਾਂ ਨੂੰ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ ਪੰਜਾਬ ਇਕਾਈ ਦਾ ਚਾਰਜ ਸੌਂਪਿਆ। ਬਰਨਾਲਾ ਦੇ ਸਾਬਕਾ ਵਿਧਾਇਕ

0: ਸ਼੍ਰੀ ਢਿੱਲੋਂ ਦਾ ਜਨਮ ਬਰਨਾਲਾ ਦੇ ਪਿੰਡ ਟੱਲੇਵਾਲ ਚ ਹੋਇਆ ਸੀ। ਉਹਨਾਂ ਨੇ 2007 ਤੋਂ 2017 ਤੱਕ ਇੱਥੋਂ ਵਿਧਾਇਕ ਵਜੋਂ ਸੇਵਾਵਾਂ ਨਿਭਾਈਆਂ। ਬਾਅਦ ਵਿੱਚ ਉਹ ਜੂਨ 2022 ਚ ਬੀਜੇਪੀ ਚ ਸ਼ਾਮਲ ਹੋਏ ਅਤੇ ਉਹਨਾਂ ਨੂੰ ਪੰਜਾਬ ਇਕਾਈ ਦਾ ਉਪ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ। ਇਸ ਦੌਰਾਨ ਪਾਰਟੀ ਸੂਤਰਾਂ ਨੇ ਦੱਸਿਆ ਕਿ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਦਾ 3 ਸਾਲਾਂ ਦਾ ਕਾਰਜਕਾਲ ਇਸ ਸਾਲ ਜੁਲਾਈ ਚ ਖਤਮ ਹੋ ਰਿਹਾ ਏ ਅਤੇ ਉਹ ਪੰਜਾਬ ਚ ਪਾਰਟੀ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਰਹਿਣਗੇ। ਇਸੇ ਦੌਰਾਨ ਸੁਨੀਲ ਜਾਖੜ ਨੇ ਸ੍ਰੀ ਢਿੱਲੋਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਬੀਜੇਪੀ ਦੇ ਪ੍ਰਧਾਨ ਵਜੋਂ ਸੇਵਾਵਾਂ ਦੇਣੀਆਂ ਉਨ੍ਹਾਂ ਲਈ ਬਹੁਤ ਹੀ ਮਾਣ ਤੇ ਜ਼ਿੰਮੇਵਾਰੀ ਵਾਲੀ ਗੱਲ ਰਹੀ ਹੈ। ਪੰਜਾਬ ਬੀਜੇਪੀ ਦੇ ਸੂਬਾ ਜਨਰਲ ਸਕੱਤਰ ਰਾਕੇਸ਼ ਰਾਠੌੜ ਨੇ ਵੀ ਸ੍ਰੀ ਢਿੱਲੋਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਨੇ। ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਮਾਈ ਪਾਰ ਚੰਡੀਗੜ੍ਹ ਨੇ ਅੱਜ ਵੀਰ ਸਾਵਰਕਰ ਜਯੰਤੀ ਮੌਕੇ ਆਪਣੇ ਦਫ਼ਤਰ ਵਿਖੇ ਇਕ ਭਾਸ਼ਣ ਮੁਕਾਬਲਾ ਤੇ ਰੀਲ ਮੇਕਿੰਗ ਮੁਕਾਬਲਾ ਕਰਵਾਇਆ। ਇਸ ਸਮਾਰੋਹ 'ਚ ਚੰਡੀਗੜ੍ਹ ਭਰ ਦੇ ਨੌਜਵਾਨਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਵੀਰ ਸਾਵਰਕਰ ਦੇ ਆਦਰਸ਼ਾਂ ਤੋਂ ਪ੍ਰੇਰਿਤ ਹੋ ਕੇ ਰਚਨਾਤਮਕਤਾ, ਦੇਸ਼ ਭਗਤੀ ਅਤੇ ਰਾਸ਼ਟਰ ਨਿਰਮਾਣ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਭਾਸ਼ਣ ਮੁਕਾਬਲਾ ਵਿਕਸਿਤ ਭਾਰਤ ਦੇ ਨਿਰਮਾਣ 'ਚ ਵੀਰ ਸਾਵਰਕਰ ਦੇ ਵਿਚਾਰਾਂ ਦੀ ਸਾਰਥਕਤਾ ਵਿਸ਼ੇ 'ਤੇ ਕਰਵਾਇਆ ਗਿਆ, ਜਦਕਿ ਰੀਲ ਮੇਕਿੰਗ ਮੁਕਾਬਲਾ 'ਚ ਵੀਰ ਸਾਵਰਕਰ ਅੱਜ ਦੇ ਨੌਜਵਾਨਾਂ ਨਾਲ ਗੱਲ ਕਰਦੇ ਵਿਸ਼ੇ ਤੇ ਕੇਂਦਰਿਤ ਸੀ। ਦੋਵਾਂ ਮੁਕਾਬਲਿਆਂ ਦੇ ਜੇਤੂਆਂ ਨੂੰ ਪ੍ਰੋਗਰਾਮ ਦੇ ਮੁੱਖ ਮਹਿਮਾਨ ਪ੍ਰਸਿੱਧ ਸਮਾਜ ਸੇਵਕ ਸੰਜੀਵ ਰਾਣਾ ਵੱਲੋਂ ਇਨਾਮ ਦਿੱਤੇ ਗਏ। ਉਨਾਂ ਕਿਹਾ ਕਿ ਨੌਜਵਾਨਾਂ ਨੂੰ ਵੀਰ ਸਾਵਰਕਰ ਦੇ ਆਦਰਸ਼ਾਂ ਤੇ ਕਦਰਾਂ ਕੀਮਤਾਂ ਨੂੰ ਆਪਣਾ ਰੋਜ਼ਾਨਾ ਜੀਵਨ 'ਚ ਸ਼ਾਮਲ ਕਰਨਾ ਚਾਹੀਦੈ ਤਾਂ ਜੋ ਸਮਾਜ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖ ਸਕੇ ਅਤੇ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਵਿੱਚ ਸਰਗਰਮ ਯੋਗਦਾਨ ਪਾਇਆ ਜਾ ਸਕੇ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @TIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @TIRRNU ਜਲੰਧਰ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਅੱਜ ਵਿਦਿਆਰਥੀਆਂ ਨੂੰ ਭਰੋਸਾ ਦਵਾਇਆ ਕਿ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSE ਵੱਲੋਂ ਨਵੀਂ ਔਨ ਸਕਰੀਨ ਮਾਰਕਿੰਗ ਪ੍ਰਣਾਲੀ ਇੱਕ ਪ੍ਰਗਤੀਸ਼ੀਲ ਵਿਧੀ ਹੈ ਜਿਸ ਦਾ ਉਦੇਸ਼ ਵਧੇਰੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣਾ ਹੈ। ਸ੍ਰੀ ਪ੍ਰਧਾਨ ਨਵੀਂ ਦਿੱਲੀ 'ਚ CBSE ਅਧਿਕਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। CBSE 12ਵੀਂ ਜਮਾਤ ਦੀ ਪ੍ਰੀਖਿਆ ਲਈ OSM ਪ੍ਰਣਾਲੀ 'ਚ ਅੰਤਰ ਅਤੇ ਮੁੜ ਮੁਲਾਂਕਣ ਪੋਰਟਲ 'ਚ ਤਕਨੀਕੀ ਖਾਮੀਆਂ ਬਾਰੇ ਚਿੰਤਾਵਾਂ ਬਾਰੇ ਮੰਤਰੀ ਨੇ ਸਵੀਕਾਰ ਕੀਤਾ ਕਿ ਕੁਝ ਮੁੱਦੇ ਸਾਹਮਣੇ ਆਏ ਨੇ ਅਤੇ ਵਿਦਿਆਰਥੀਆਂ ਨੂੰ ਭਰੋਸਾ ਦਿੰਦਿਆਂ ਉਨ੍ਹਾਂ ਕਿਹਾ
1: ਬੱਚੋਂ ਕੋ ਟ੍ਰਾਂਸਪੇਰੈਂਟਲੀ ਆਪਣੇ ਮਾਰਕ ਕੇ ਬਾਰੇ ਮੇਂ ਜਾਣਕਾਰੀ ਮਿਲੇ, ਉਨਕੋ ਟ੍ਰਾਂਸਪੇਰੈਂਟਲੀ ਸਕੈਨ ਕਾਪੀ ਕੇ ਮਾਧਿਅਮ ਸੇ ਉਨਕੀ ਆਨਸਰ ਸ਼ੀਟ ਉਨਕੀ ਹਾਥ ਮੇਂ ਆਏ। ਯੇ OSM ਕੀ ਵਿਵਸਥਾ ਹੈ। ਪਹਿਲੀ ਵਾਰ ਦੇਸ਼ ਮੇਂ CBSE ਨੇ ਇਸਕੋ ਪ੍ਰਯੋਗ ਕੀਆ, ਉਸਮੇਂ ਕੁਝ ਵਿਸੰਗਤੀ ਧਿਆਨ ਮੇਂ ਆ ਰਹੀ, ਇਸਕੋ ਮੈਂ ਦਾਇਤਵ ਲੇਤਾ ਹੂੰ, ਉਸਕੋ ਇਸੇ ਠੀਕ ਕਰਾ ਜਾਏਗਾ। ਹਮ ਏਕ ਵੀ ਵਿਦਿਆਰਥੀ ਕੀ ਅਨ ਆਨਸਰਡ ਕੁਆਰੀ ਕੋ ਅਸਮਾਧਿਤ ਨਹੀਂ ਛੋੜੇਂਗੇ।
0: ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਪ੍ਰੈਪਰੇਟਰੀ ਇੰਸਟੀਚਿਊਟ ਦੇ ਦੋ ਕੈਡਿਟਾਂ ਅਰਪਿਤ ਪਰਾਸ਼ਰ ਤੇ ਵਿਸ਼ੇਸ਼ ਸੂਤ ਨੂੰ ਅੱਜ ਕੇਰਲ ਦੇ ਏਜੀਮਾਲਾ 'ਚ ਇੰਡੀਅਨ ਨੇਵਲ ਅਕੈਡਮੀ ਦੀ ਪਾਸਿੰਗ ਆਊਟ ਪਰੇਡ 'ਚ ਭਾਰਤੀ ਜਲ ਸੈਨਾ 'ਚ ਬਤੌਰ ਅਫਸਰ ਕਮਿਸ਼ਨ ਮਿਲਿਆ। ਪਰੇਡ ਦਾ ਨਿਰੀਖਣ ਦੱਖਣੀ ਨੇਵਲ ਕਮਾਂਡ ਦੇ ਫਲੈਗ ਅਫਸਰ ਕਮਾਂਡਿੰਗ ਇਨ ਚੀਫ ਵਾਈਸ ਐਡਮਿਰਲ ਸਮੀਰ ਸਕਸੈਨਾ ਨੇ ਕੀਤਾ। ਸੰਗਰੂਰ ਜ਼ਿਲ੍ਹੇ ਦੇ ਧੂਰੀ ਦੇ ਰਹਿਣ ਵਾਲੇ ਕੈਡਿਟ ਅਰਪਿਤ ਅਤੇ ਮੋਹਾਲੀ ਦੇ ਕੈਡਿਟ ਵਿਸ਼ੇਸ਼ ਸੂਦ ਨੇ ਇੰਸਟੀਚਿਊਟ 'ਚ 2 ਸਾਲ ਦੀ ਸਿਖਲਾਈ ਪੂਰੀ ਕਰਨ ਤੋਂ ਬਾਅਦ ਰਾਸ਼ਟਰ ਰੱਖਿਆ ਅਕਾਦਮੀ 'ਚ 3 ਸਾਲ ਅਤੇ INH 1 ਸਾਲ ਦੀ ਸੇਵਾ ਸਿਖਲਾਈ ਪੂਰੀ ਕੀਤੀ ਹੈ। ਹੁਣ ਉਹ ਜਲਦ ਹੀ ਭਾਰਤੀ ਜਲ ਸੈਨਾ 'ਚ ਡਿਊਟੀਆਂ ਨਿਭਾਉਣਗੇ। ਪੰਜਾਬ ਦੇ ਰੁਜ਼ਗਾਰ, ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਇਹਨਾਂ ਅਧਿਕਾਰੀਆਂ ਨੂੰ ਵਧਾਈ ਦਿੱਤੀ ਹੈ। ਪ੍ਰਸਿੱਧ ਕਵੀ ਅਤੇ ਸਾਹਿਤਕਾਰ ਬਸ਼ੀਰ ਬਦਰ ਦਾ ਅੱਜ ਮੱਧ ਪ੍ਰਦੇਸ਼ ਦੇ ਭੋਪਾਲ 'ਚ ਦੇਹਾਂਤ ਹੋ ਗਿਆ। ਉਹ 91 ਸਾਲ ਦੇ ਸਨ। ਬਸ਼ੀਰ ਬਦਰ ਲੰਮੇ ਸਮੇਂ ਤੋਂ ਬਿਮਾਰ ਸਨ। ਪੰਜਾਬ ਦੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਉਹਨਾਂ ਦੇ ਦੇਹਾਂਤ 'ਤੇ ਦੁੱਖ ਜ਼ਾਹਰ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਅਪੀਲ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੀ ਪਹਿਲ ਮੁਤਾਬਕ ਹਰ ਬੁੱਧਵਾਰ ਨੂੰ ਵਾਹਨ ਮੁਕਤ ਦਿਵਸ ਮਨਾਉਣ ਲਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਪ੍ਰਸ਼ਾਸਕੀ ਅਧਿਕਾਰੀਆਂ ਨੇ ਬੀਤੇ ਦਿਨੀ ਸੈਕਟਰ 14 ਅਤੇ 25 ਸਥਿਤ PU ਕੈਂਪਸ 'ਚ ਚਲਾਏ ਗਏ ਵਾਹਨ ਮੁਕਤ ਬੁੱਧਵਾਰ ਅਭਿਆਨ 'ਚ ਹਿੱਸਾ ਲਿਆ। ਵਾਈਸ ਚਾਂਸਲਰ ਪ੍ਰੋਫੈਸਰ ਰੇਨੂ ਵਿਗ ਦੀ ਪ੍ਰਧਾਨਗੀ ਹੇਠ ਹੋਈ ਯੂਨੀਵਰਸਿਟੀ ਅਧਿਕਾਰੀਆਂ ਦੀ ਮੀਟਿੰਗ ਤੋਂ ਬਾਅਦ ਇਹ ਅਭਿਆਨ ਸ਼ੁਰੂ ਕੀਤਾ ਗਿਆ। ਪੰਜਾਬ, ਹਰਿਆਣਾ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਨੂੰ ਪਿਛਲੇ 1 ਹਫ਼ਤੇ ਤੋਂ ਵੱਧ ਸਮੇਂ ਤੋਂ ਪ੍ਰਭਾਵਿਤ ਕਰਨ ਵਾਲੀ ਭਿਆਨਕ ਲੂ ਅੱਜ ਕੁਝ ਹੱਦ ਤੱਕ ਘਟੀ ਹੈ। ਸਵੇਰ ਸਮੇਂ ਹੋਈ ਬਦਲਵਾਈ, ਹਲਕੀ ਹਵਾ ਅਤੇ ਬੂੰਦਾਬਾਂਦੀ ਨੇ ਗਰਮੀ ਤੋਂ ਕੁਝ ਰਾਹਤ ਦਿੱਤੀ ਹੈ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ ਦੋਵਾਂ ਰਾਜਾਂ ਵਿੱਚ ਪਹਿਲਾਂ ਤੋਂ ਜਾਰੀ ਕੀਤੇ ਗਏ ਲੂ ਬਾਰੇ ਯੈਲੋ ਅਤੇ ਔਰੰਜ ਅਲਰਟ ਨੂੰ ਅੱਜ ਗਰਜ ਚਮਕ ਦੇ ਨਾਲ ਮੀਂਹ ਬਾਰੇ ਰੈੱਡ ਅਲਰਟ 'ਚ ਬਦਲ ਦਿੱਤਾ। ਪੰਜਾਬ 'ਚ ਇਹਨਾਂ ਜ਼ਿਲ੍ਹਿਆਂ 'ਤੇ ਅੱਜ ਗਰਜ ਚਮਕ ਨਾਲ ਭਾਰੀ ਮੀਂਹ ਪੈਣ ਬਾਰੇ ਰੈੱਡ ਅਲਰਟ ਹੈ। ਉਹਨਾਂ ਜ਼ਿਲ੍ਹਿਆਂ 'ਚ ਗੁਰਦਾਸਪੁਰ, ਤਰਨ ਤਾਰਨ, ਅੰਮ੍ਰਿਤਸਰ, ਹੁਸ਼ਿਆਰਪੁਰ, ਰੂਪਨਗਰ ਅਤੇ ਨਵਾਂ ਸ਼ਹਿਰ ਦੇ ਕੁਝ ਹਿੱਸੇ ਸ਼ਾਮਲ ਨੇ। ਹਾਲਾਂਕਿ ਕੱਲ੍ਹ 29 ਮਈ ਨੂੰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕਈ ਥਾਵਾਂ 'ਤੇ ਗਰਜ ਚਮਕ ਨਾਲ ਭਾਰੀ ਮੀਂਹ, ਤੇਜ਼ ਹਵਾਵਾਂ ਅਤੇ ਗੜੇਮਾਰੀ ਹੋਣ ਬਾਰੇ ਰੈੱਡ ਅਲਰਟ ਜਾਰੀ ਕੀਤਾ ਗਿਆ। 30 ਮਈ ਨੂੰ ਇੱਕ ਔਰੇਂਜ ਅਲਰਟ ਵੀ ਜਾਰੀ ਕੀਤਾ ਗਿਆ। ਅੱਜ ਪੰਜਾਬ ਦੇ ਫਰੀਦਕੋਟ ਅਤੇ ਹਰਿਆਣਾ ਦਾ ਸਿਰਸਾ ਵੱਧ ਤੋਂ ਵੱਧ ਤਾਪਮਾਨ 45.4 ਡਿਗਰੀ ਸੈਲਸੀਅਸ ਦੇ ਨਾਲ ਸਭ

0: ਤੋਂ ਗਰਭ ਸ਼ਹਿਰ ਰਿਹਾ। ਸਰਹੰਦ ਕੌਮੀ ਸ਼ਾਹਰਾਹ ਤੇ ਪੈਂਦੇ ਪਿੰਡ ਪਤਾਸਰੀ ਕਲਾਂ ਨੇੜੇ ਇੱਕ ਬੱਸ ਦੇ ਟਰਾਲੇ ਦੀ ਟੱਕਰ ਹੋਣ ਕਾਰਨ ਬੱਸ ਡਰਾਈਵਰ ਦੀ ਮੌਕੇ ਤੇ ਮੌਤ ਹੋ ਗਈ, ਜਦਕਿ 15 ਮੁਸਾਫਰ ਜ਼ਖਮੀ ਹੋਏ ਨੇ। ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਸਾਡੇ ਪੱਤਰਕਾਰ ਨੇ ਦੱਸਿਆ ਕਿ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਦਿੱਲੀ ਤੋਂ ਜੰਮੂ ਦੇ ਕਟੜਾ ਜਾ ਰਹੀ ਇੱਕ ਤੇਜ਼ ਰਫ਼ਤਾਰ ਬੱਸ ਅੱਗੇ ਜਾ ਰਹੇ ਇੱਕ ਵੱਡੇ ਟਰਾਲੇ ਦੇ ਪਿੱਛੇ ਜਾ ਟਕਰਾਈ। ਟੱਕਰ ਦੌਰਾਨ ਬੱਸ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ। ਇਸ ਹਾਦਸੇ 'ਚ ਬੱਸ ਡਰਾਈਵਰ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਬੱਸ 'ਚ ਸਵਾਰ 15 ਮੁਸਾਫਰ ਗੰਭੀਰ ਜ਼ਖਮੀ ਹੋਏ ਨੇ। ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ। ਉਧਰ ਬਟਾਲਾ ਰੇਲਵੇ ਸਟੇਸ਼ਨ ਦੇ ਇੱਕ ਸ਼ੈੱਡ ਨੇੜੇ ਅਚਾਨਕ ਅੱਗ ਲੱਗਣ ਕਾਰਨ ਸਮਾਨ ਦਾ ਨੁਕਸਾਨ ਹੋਇਆ। ਰੇਲਵੇ ਸਟੇਸ਼ਨ ਦੇ ਸਟਾਫ ਅਤੇ ਰੇਲਵੇ ਪੁਲਿਸ ਕਰਮਚਾਰੀਆਂ ਵੱਲੋਂ ਇਸ ਬਾਰੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਅੱਗ 'ਤੇ ਕਾਬੂ ਪਾ ਲਿਆ ਗਿਆ, ਪਰ ਤਾਰਾਂ ਦੇ ਬੰਡਲ ਅਤੇ ਪਲਾਸਟਿਕ ਦੀਆਂ ਪਾਈਪਾਂ ਦਾ ਨੁਕਸਾਨ ਹੋਇਆ। IPL ਕ੍ਰਿਕਟ ਵਿੱਚ ਕੱਲ੍ਹ ਦੂਜੇ ਕੁਆਲੀਫਾਇਰ ਵਿੱਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਵੇਗਾ। ਅਤੇ ਆਖਿਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਨਗਰ ਨਿਗਮ ਦੀਆਂ ਆਮ ਚੋਣਾਂ 2026 ਲਈ ਵੋਟਾਂ ਦੀ ਗਿਣਤੀ ਕੱਲ੍ਹ 29 ਮਈ ਨੂੰ ਪੰਜਾਬ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਅੱਜ ਈਦ ਉਲ ਅਜ਼ਹਾ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ਭਾਰਤੀ ਜਨਤਾ ਪਾਰਟੀ ਦੇ ਪੰਜਾਬ ਤੋਂ ਆਗੂ ਕੇਵਲ ਸਿੰਘ ਢਿੱਲੋਂ ਨੂੰ ਪਾਰਟੀ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ। ਮੌਸਮ ਵਿਭਾਗ ਨੇ ਅੱਜ ਪੰਜਾਬ 'ਚ ਕਈ ਥਾਵਾਂ 'ਤੇ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਰੈੱਡ ਅਲਰਟ ਜਾਰੀ ਕੀਤਾ। ਅਤੇ IPL ਕ੍ਰਿਕਟ ਵਿੱਚ ਕੱਲ੍ਹ ਦੂਜੇ ਕੁਆਲੀਫਾਇਰ 'ਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਵੇਗਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 'ਤੇ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ 'ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 6:30 ਹੋ ਰਹੇ ਨੇ, ਸੁਣਦੇ ਹਾਂ ਦਿਹਾਤੀ ਪ੍ਰੋਗਰਾਮ।

0: ਸੰਧੂ ਸਾਹਿਬ ਆ ਜਾਓ, ਬੱਚਿਆਂ ਵਾਲੇ ਆ ਜਾਓ।
1: ਆ ਗਏ ਜੀ, ਆ ਗਏ। ਜੈ ਹਿੰਦ ਜੀ, ਰੁੜੀਆ ਰਾਮ ਜੀ, ਜੈ ਹਿੰਦ,
0: ਜੈ ਹਿੰਦ ਜੀ, ਜੈ ਹਿੰਦ ਜੀ। ਸੰਧੂ ਸਾਹਿਬ, ਬੱਚਿਆਂ ਵਾਲਿਓ, ਕੀ ਹਾਲ ਚਾਲ ਹੈ ਤੁਹਾਡਾ?
1: ਹਾਲ ਚਾਲ ਵਧੀਆ ਜੀ, ਆਪਣਾ ਸੁਣਾਓ।
0: ਹਾਲ ਚਾਲ ਤਕੜਾ। ਦੇਖੋ, ਜ਼ਿੰਦਗੀ ਦੇ ਵਿੱਚ ਕਈ ਲੋਕ ਕਾਮਯਾਬ ਦੇਖਦੇ ਆ, ਕਈ ਨਾਕਾਮਯਾਬ ਦੇਖਦੇ
1: ਆ।
0: ਜਦ ਕਿ ਸੰਧੂ ਸਾਹਿਬ ਆਪਾਂ ਦੇਖਦੇ ਹਾਂ ਵੀ ਸਾਧਨ ਵੀ ਇੱਕੋ ਜਿਹੇ ਨੇ ਤੇ ਸੋਚ ਵੀ ਇੱਕੋ ਜਿਹੀ ਹੈ, ਪਰ ਗੱਲ ਸਿਰਫ ਇਹ ਹੈ ਕਿ ਵਰਤੋਂ ਕਰਨ ਦੀ ਆ ਜਾਂਦੀ ਹੈ।
1: ਦੇਖੋ, ਜਦੋਂ ਹੁਣ ਬੱਚੇ ਹੁਣੇ ਆਪਾਂ ਜਿਹੜੇ ਹੁੰਦੇ ਆ ਦੌੜਾ ਦੌੜਨ ਵਾਲੇ, ਇੱਕੋ ਟਰੈਕ ਤੇ
0: ਬਿਲਕੁਲ
1: ਦੌੜਦੇ ਆ, ਇੱਕੋ ਜਿਹਾ ਮੌਕਾ ਮਿਲਦਾ, ਪਰ ਕੋਈ ਅੱਗੇ ਨਿਕਲ ਜਾਂਦਾ, ਕੋਈ ਪਿੱਛੇ ਰਹਿ ਜਾਂਦਾ ਹੈ।
0: ਇਹੀ ਹੈ ਕਿ ਤੁਸੀਂ ਮੌਕੇ ਦੀ ਵਰਤੋਂ ਕਿਸ ਲਿਹਾਜ਼ ਨਾਲ ਕਰਦੇ ਹੋ। ਹੁਣ ਇਹੀ ਹੈ, ਕਾਮਯਾਬ ਤੇ ਨਾਕਾਮਯਾਬ ਇਨਸਾਨ ਦੇ ਵਿੱਚ ਫਰਕ ਸਿਰਫ ਇੰਨਾ ਕੀ ਹੈ ਨਾ। ਤੇ ਇਹ ਜਿਹੜੇ ਬੰਦੇ ਸਹੀ ਮੌਕੇ ਤੇ ਸਹੀ ਦਿਸ਼ਾ ਦੇ ਵਿੱਚ ਮਿਹਨਤ ਕਰਦੇ ਆ ਉਹ ਅੱਗੇ ਨਿਕਲ ਜਾਂਦੇ ਆ, ਤੇ ਜਿਹੜੇ ਬੰਦੇ ਮੌਕਾ ਜਦੋਂ ਉਹਨਾਂ ਨੂੰ ਮਿਲਦਾ ਹੈ ਤੇ ਉਹ ਦਿਸ਼ਾ ਉਹਨਾਂ ਦੀ ਸਹੀ ਨਹੀਂ ਹੁੰਦੀ, ਉਹ ਕਿਤੇ ਨਾ ਕਿਤੇ ਸੰਧੂ ਸਾਹਿਬ ਪਿੱਛੇ ਰਹਿ ਜਾਂਦੇ ਹੈ। ਹੁਣ ਅਗਲਾ ਕਹਿੰਦਾ ਜੀ ਸਾਨੂੰ ਕੀ ਪਤਾ ਵੀ ਦਿਸ਼ਾ ਕਿਹੜੀ ਸਹੀ ਹੈ, ਇਹ ਤਾਂ ਸਾਰਾ ਕੁਝ ਜਿੱਦਾਂ ਕਹਿੰਦੇ ਦਿਸ਼ਾ ਸੂਚਕ ਵੀ ਤੁਹਾਡੇ ਅੰਦਰ ਹੀ ਹੈ, ਰੱਬ ਨੇ ਲਾਇਆ ਯੰਤਰ।
1: ਕਈ ਵਾਰ ਦੇਖੋ ਰੁੜੀਆ ਰਾਮ ਜੀ, ਜਿਹੜੀ ਨਾਕਾਮਯਾਬੀ ਵੀ ਕਾਮਯਾਬੀ ਦੀ ਬੁਨਿਆਦ ਆ,
0: ਪਹਿਲੀ ਮੰਜ਼ਿਲ ਹੈ।
1: ਹਾਂਜੀ, ਜੇ ਆਪਾਂ ਦੇਖੀਏ ਕਿ ਇੱਕਦਮ ਕਈ ਵਾਰ ਨਹੀਂ ਸਫਲ ਹੁੰਦੇ ਤੇ ਅਸੀਂ ਬੰਦਾ ਸੋਚਦਾ ਕਿ ਮੇਰੇ 'ਚ ਕੀ ਕਮੀ ਸੀਗੀ, ਉਹ ਕਮੀ ਦੂਰ ਕਰਕੇ ਫਿਰ ਬਹੁਤ ਅੱਗੇ ਉਹ ਨਿਕਲ ਜਾਂਦੇ ਹੈ ਕਿ ਕਾਮਯਾਬ ਵੀ ਹੋ ਜਾਂਦੇ।
0: ਇਹ ਤੁਹਾਡੇ ਵਾਲੀ ਗੱਲ ਉਹੀ ਹੈ ਨਾ, ਇਹ ਅਧੂਰੀ ਗੱਲ ਇੱਥੇ ਕਰਕੇ ਵੀ ਉਹ ਕਹਿੰਦੇ ਆ ਕਿ ਮੇਰੇ 'ਚ ਕਮੀ ਕੀ ਹੈ। ਦੂਜੇ ਜਿਹੜੇ ਬੰਦੇ ਹੁੰਦੇ ਆ ਉਹ ਕਹਿੰਦੇ ਯਾਰ ਮੈਨੂੰ ਤਾਂ ਅੱਜ ਸਫਲਤਾ ਨਹੀਂ ਮਿਲੀ, ਮੈਂ ਫਿਰ ਹੋਰ ਦੂਜਾ ਕੰਮ ਕਰਕੇ ਦੇਖਦਾ।
1: ਹਾਂ, ਹਿੰਮਤ ਹੈ ਨਹੀਂ ਹਾਰਨੀ ਚਾਹੀਦੀ।
0: ਇੱਥੇ ਆ ਕੇ ਕਿਤੇ ਨਾ ਕਿਤੇ ਅਸੀਂ ਆਪਣਾ ਫੈਸਲਾ ਗਲਤ ਕਰ ਬੈਠਦੇ ਹਾਂ। ਦੇਖੋ, ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਪਹਿਲੀ ਹੱਲੇ ਜਾਂ ਪਹਿਲੀ ਸੱਟੇ ਕਾਮਯਾਬੀ ਜਾਂ ਸਫਲਤਾ ਨਹੀਂ ਮਿਲਦੀ, ਹੈ ਨਾ। ਇਹ ਤਾਂ ਦੇਖੋ, ਜਦੋਂ ਆਪਾਂ ਕਿਸੇ ਵੀ ਕੰਮ ਦੇ ਵਿੱਚ, ਇਹ ਉਹ ਖੇਤੀਬਾੜੀ ਨਾਲ ਜੁੜਿਆ ਚਾਹੇ ਵਪਾਰ ਨਾਲ ਜੁੜਿਆ, ਕੋਈ ਵੀ ਕੰਮ ਹੈ, ਪਹਿਲਾਂ ਕੰਮ ਦੀ ਸਾਇੰਸ ਦੇ ਨਾਲ ਰਲ

0: ਹੋਣਾ ਪੈਂਦਾ ਤੁਹਾਨੂੰ।
1: ਜਦੋਂ
0: ਕੰਮ ਤੁਹਾਡੇ ਨਾਲ ਰਲਗੱਢ ਹੋ ਜਾਂਦਾ, ਤੁਹਾਨੂੰ ਉਹਦੀ ਸਾਇੰਸ ਸਮਝ ਆ ਜਾਂਦੀ ਹੈ, ਫਿਰ ਕੰਮ ਜਿਹੜਾ ਹੈ ਉਹਦੇ ਪਾਸੇ ਸਹੀ ਪੈਂਦੇ ਹੈ। ਹੁਣ ਕੰਮ ਜੇ ਆਪਾਂ ਕਹੀਏ ਵੀ ਜੀ ਕੰਮ ਦੀ, ਮੈਂ ਤਾਂ ਯੂਨੀਵਰਸਿਟੀ ਤੋਂ ਟ੍ਰੇਨਿੰਗ ਲੈ ਲਈ ਅਤੇ ਮੈਂ ਟ੍ਰੇਨਿੰਗ ਕਰਕੇ ਆਇਆ ਸੀ, ਮੈਂ ਕੰਮ ਕੀਤਾ ਅਤੇ ਮੈਨੂੰ ਫਿੱਟ ਨਹੀਂ ਬੈਠਿਆ। ਤੂੰ ਟ੍ਰੇਨਿੰਗ ਕਰਕੇ ਆਇਆ ਭਾਈ, ਵਧੀਆ ਗੱਲ ਹੈ, ਤੂੰ ਜਾਣਕਾਰੀ ਕੰਮ 'ਚੋਂ ਲਿੱਤੀ ਹੈ, ਪਰ ਇਹ ਜ਼ਰੂਰੀ ਨਹੀਂ ਕਿ ਪਹਿਲੀ ਸੱਟੇ ਤੁਹਾਨੂੰ ਕਾਮਯਾਬੀ ਮਿਲੇ। ਸੋ ਇਸ ਕਰਕੇ ਜਿੱਦਾਂ ਤੁਸੀਂ ਸਭ ਤੋਂ ਗੱਲ ਕੀਤੀ ਹੈ ਕਿ ਆਪਣੀ ਜਿਹੜਾ ਕੰਮ ਹੈ ਉਹ 'ਚ ਸਫਲਤਾ ਕਿਉਂ ਨਹੀਂ ਮਿਲੀ, ਸਫਲਤਾ ਕਿਸ ਕਰਕੇ ਹੱਥ ਲੱਗੀ ਹੈ, ਜੇ ਆਪਾਂ ਉਹ 'ਤੇ ਥੋੜ੍ਹਾ ਜਿਹਾ ਨਜ਼ਰਸਾਨੀ ਸ਼ੁਰੂ ਕਰ ਦਈਏ, ਉਹਨੂੰ ਦੇਖਣਾ ਸ਼ੁਰੂ ਕਰ ਦਈਏ ਕਿ ਮੇਰੇ ਤੋਂ ਕਮੀ ਕਿੱਥੇ ਰਹਿ ਗਈ ਹੈ, ਹੈ ਨਾ,
1: ਧੀਰਜ ਵੀ ਰੱਖਣਾ ਪੈਂਦਾ ਹੈ।
0: ਹਾਂ ਬਿਲਕੁਲ,
1: ਕਿ ਧੀਰੇ ਧੀਰੇ ਰੇ ਮਨਾ, ਧੀਰੇ ਸਭ ਕੁਛ ਹੋਏ,
0: ਬਿਲਕੁਲ, ਸਹਿਜ ਪੱਖੇ ਸੋ ਮਿੱਠਾ ਹੋਇਆ। ਉਹ ਸਹਿਜਤਾ ਜਿਹੜੀ ਆ ਉਹ ਤੁਹਾਡੀ ਕਾਮਯਾਬੀ 'ਚ ਬਦਲ ਦਿੰਦੀ ਹੈ, ਤੁਹਾਡੀ ਅਸਫਲਤਾ ਨੂੰ ਸਫਲਤਾ ਦੀ ਕਾਮਯਾਬੀ 'ਚ ਬਦਲ ਦਿੰਦੀ ਹੈ। ਸੋ ਇਸ ਕਰਕੇ ਜਿੱਦਾਂ ਕਹਿੰਦੇ ਕਿ ਥੋੜ੍ਹਾ ਜਿਹਾ ਸਬਰ ਅਤੇ ਸੰਤੋਖ ਅਤੇ ਸੰਜਮ ਰੱਖ ਕੇ ਜਦੋਂ ਅਸੀਂ ਕਿਸੇ ਕੰਮ ਦੇ ਵਿੱਚ ਮਿਹਨਤ ਕਰਦੇ ਹਾਂ ਤਾਂ ਕੰਮ ਜਿਹੜਾ ਹੈ ਸਿੱਧਾ ਪੈਂਦਾ ਹੀ ਪੈਂਦਾ। ਦੋ ਕੁ ਬੋਲ ਗਾਉਣ ਦੇ ਲਾਉਂਦੇ ਹਾਂ।

0: ਇਹਦੇ ਹੇਠ ਆ ਗਿਆ। ਅਤੇ ਜੇ ਆਪਾਂ ਇਹਨੂੰ ਜਿਹਦਾ ਬਦਲ ਚਾਹੀਦਾ ਹੈ ਆਪਾਂ ਨੂੰ, ਖੇਤੀ ਵਿਭਿੰਨਤਾ ਦੀ ਆਪਾਂ ਗੱਲ ਕਰਦੇ ਹਾਂ, ਤਾਂ ਦਾਲਾਂ ਹੀ ਹੈ ਜਿਹੜੀ ਖੇਤੀ ਵਿਭਿੰਨਤਾ 'ਚ ਅਹਿਮ ਰੋਲ ਅਦਾ ਕਰ ਸਕਦੀਆਂ ਹੈ। ਜੇ ਆਪਣੀ ਪੰਜਾਬ 'ਚ ਤਕਰੀਬਨ 50,000 ਹੈਕਟੇਅਰ ਦਾਲਾਂ ਦੇ ਹੇਠ ਹੈਗਾ, ਅਤੇ ਉਹਦੇ ਜਿਹੜੀ ਆਪਣੀ ਲੋਡ ਹੈਗੀ ਹੈ ਤਕਰੀਬਨ 5 ਲੱਖ ਟਨ ਦੀ ਰਿਕੁਆਇਰਮੈਂਟ ਹੈ, ਪਰ ਜਿਹੜੀ ਪ੍ਰੋਡਕਸ਼ਨ ਹੈਗੀ ਹੈ ਉਹ ਤਕਰੀਬਨ 40,000 ਟਨ ਪ੍ਰੋਡਕਸ਼ਨ ਹੁੰਦੀ ਹੈ, ਕਿ ਉਹ ਕਾਫੀ ਘੱਟ ਹੈ। ਅਤੇ ਇਸ ਲਈ ਆਪਾਂ ਨੂੰ ਦਾਲਾਂ ਵੱਲ ਆਉਣਾ ਹੀ ਪਊਗਾ। ਔਰ ਜਿਸ ਤਰ੍ਹਾਂ ਪਾਣੀ ਦਾ ਪੱਧਰ ਥੱਲੇ ਜਾਈ ਜਾ ਰਿਹਾ ਹੈ ਦਿਨ ਬ ਦਿਨ, ਤਕਰੀਬਨ 2 ਫੁੱਟ ਪਾਣੀ ਹਰ ਸਾਲ ਥੱਲੇ ਜਾਈ ਜਾ ਰਿਹਾ ਹੈ। ਅਤੇ ਆਉਣ ਵਾਲੇ ਟਾਈਮ 'ਚ ਜਿੱਦਾਂ 150 ਬਲੋਕ ਹੈ ਪੰਜਾਬ 'ਚ, ਉਹਦੇ 'ਚ 132 ਬਲੋਕ ਜਿਹੜੇ ਹੈ ਉਹ ਡਾਰਕ ਜ਼ੋਨ ਦੇ ਅੰਡਰ ਆ ਗਏ ਨੇ। ਅਤੇ ਜੇ ਆਪਾਂ ਆਉਣ ਵਾਲੀ ਪੀੜ੍ਹੀਆਂ ਲਈ ਪਾਣੀ ਦੀ ਬੱਚਤ ਕਰਨੀ ਹੈ ਜਾਂ ਆਪਣੇ ਲਈ ਪਾਣੀ, ਪੰਜਾਬ ਦੇ ਪਾਣੀ ਨੂੰ ਬਚਾਉਣਾ ਹੈ, ਤਾਂ ਆਪਾਂ ਨੂੰ ਖੇਤੀ ਵਿਭਿੰਨਤਾ ਨੂੰ ਪਹਿਲ ਦੇਣੀ ਪਊਗੀ, ਅਤੇ ਆਪਾਂ ਨੂੰ ਦਾਲਾਂ ਵੱਲ ਆਉਣਾ ਹੀ ਪਊਗਾ।
1: ਅੱਛਾ ਡਾਕਟਰ ਸਾਹਿਬ, ਦੇਖੋ ਗੱਲ ਇਹ ਹੈ ਕਿ ਫਸਲੀ ਚੱਕਰ ਤਾਂ ਆਪਾਂ ਬਦਲਣਾ, ਜਿੱਦਾਂ ਆਪਾਂ ਕਹਿੰਦੇ ਹਾਂ ਕਿ ਬੜਾ ਮੁਸ਼ਕਲ ਜਿਹਾ ਕੰਮ,

0: ਪਾਣੀ ਦੀ ਬਚਤ ਕਰਨੀ ਹੈ ਜਾਂ ਆਪਣੇ ਲਈ ਪਾਣੀ, ਪੰਜਾਬ ਦੇ ਪਾਣੀ ਨੂੰ ਬਚਾਉਣਾ ਹੈ, ਤਾਂ ਆਪਾਂ ਨੂੰ ਖੇਤੀ ਵਿਭਿੰਨਤਾ ਨੂੰ ਪਹਿਲ
1: ਅਪਣਾਉਣਾ
0: ਦੇਣੀ
1: ਪਊਗਾ,
0: ਪਹਿਲ
1: ਦੇਣੀ।
0: ਪਊਗੀ ਅਤੇ ਆਪਾਂ ਨੂੰ ਦਾਲਾਂ ਵੱਲ ਆਉਣਾ ਹੀ ਪਊਗਾ।
1: ਅੱਛਾ ਡਾਕਟਰ ਸਾਹਿਬ, ਦੇਖੋ ਗੱਲ ਇਹ ਹੈ ਕਿ ਫਸਲੀ ਚੱਕਰ ਤਾਂ ਆਪਾਂ ਬਦਲਣਾ, ਜਿੱਦਾਂ ਆਪਾਂ ਕਹਿੰਦੇ ਹਾਂ ਕਿ ਬੜਾ ਮੁਸ਼ਕਲ ਜਿਹਾ ਕੰਮ ਹੈ, ਜੇ ਆਪਾਂ ਅੱਜ ਜ਼ਿਮੀਂਦਾਰ ਨੂੰ ਕਹੀਏ ਵੀ ਕਣਕ ਝੋਨੇ ਦਾ ਫਸਲੀ ਚੱਕਰ ਬਦਲ ਲੈ,
0: ਹਾਂਜੀ
1: ਉਹ ਤਾਂ ਸੰਭਵ ਨਹੀਂ ਹੈ, ਅਸੰਭਵ
0: ਹਾਂਜੀ
1: ਗੱਲ ਹੈ। ਪਰ ਫਿਰ ਵੀ ਆਪਾਂ ਸੰਭਵ ਜਿਹੜੀ ਚੀਜ਼ ਹੈ, ਸੰਭਵ ਸਾਡੇ ਲਈ ਇਹੀ ਚੀਜ਼ ਹੈ ਕਿ ਅਸੀਂ ਫਸਲੀ ਚੱਕਰ ਐਸਾ ਅਪਣਾਈਏ ਵੀ ਸੱਪ ਵੀ ਮਰ ਜਾਵੇ ਅਤੇ ਸੋਟੀ ਵੀ ਵੱਜੇ,
0: ਹਾਂਜੀ
1: ਦਾਲਾਂ ਵੀ
0: ਹਾਂਜੀ
1: ਵਿੱਚ ਫਿੱਟ ਹੋ ਜਾਣ ਅਤੇ ਫਸਲੀ ਚੱਕਰ ਵੀ ਸਾਡਾ ਇਸ ਤਰ੍ਹਾਂ ਦਾ ਆ ਜਾਵੇ,
0: ਹਾਂਜੀ
1: ਝੋਨਾ ਵੀ ਆ ਜਾਵੇ, ਕਣਕ ਵੀ ਆ ਜਾਵੇ, ਚਲੋ
0: ਹਾਂਜੀ
1: ਬਾਸਮਤੀ ਵੀ ਕਈ ਰਕਮਿਆਂ ਦੇ ਵਿੱਚ ਆਪਾਂ ਦੇਖਦੇ ਹਾਂ ਲੱਗਦੀ ਹੈ। ਕਿਹੜੇ ਕਿਹੜੇ ਫਸਲੀ ਚੱਕਰ ਹੈ ਮਹੱਤਵਪੂਰਨ, ਕਿਉਂਕਿ ਹੁਣ ਆਪਾਂ ਦੇਖੋ ਹਾੜੀ ਦੀ ਗੱਲ ਤਾਂ ਨਹੀਂ ਕਰਦੇ, ਆਪਾਂ ਸਾਉਣੀ ਦੀ ਜਦੋਂ ਗੱਲ ਕਰਦੇ ਹਾਂ, ਅਤੇ ਕਿਹੜੇ ਕਿਹੜੇ ਫਸਲੀ ਚੱਕਰ ਹੈ ਜਿਨ੍ਹਾਂ ਦੇ ਵਿੱਚ ਦਾਲ ਜਿਹੜੀ ਬਹੁਤ ਜ਼ਿਆਦਾ ਫਿੱਟ ਬੈਠ ਜਾਂਦੀ ਹੈ?
0: ਜਿਹੜੇ ਜੇ ਆਪਾਂ ਝੋਨੇ ਤੋਂ ਇਲਾਵਾ ਆਪਾਂ ਸਾਉਣੀ ਰੁੱਤ 'ਚ ਆਪਾਂ ਅਰਹਰ ਦੀ ਕਾਸ਼ਤ ਕਰ ਸਕਦੇ ਹਾਂ, ਅਰਹਰ ਹੋ ਗਈ ਜਾਂ ਸਾਉਣੀ ਰੁੱਤ ਦੀ ਮੂੰਗੀ ਹੋ ਗਈ, ਮਾਂਹ ਹੋ ਗਏ, ਇਹ ਲਗਾਏ ਜਾ ਸਕਦੇ ਹੈ, ਜਾਂ ਸੋਇਆਬੀਨ ਦੀ ਕਾਸ਼ਤ ਕੀਤੀ ਜਾ ਸਕਦੀ ਹੈ ਝੋਨੇ ਦੇ ਨਾਲ। ਉਸ ਤੋਂ ਬਾਅਦ ਆਪਾਂ ਕਣਕ ਲੈ ਸਕਦੇ ਹਾਂ, ਜਾਂ ਕਣਕ ਝੋਨਾ ਅਰਹਰ ਕਣਕ ਅਤੇ ਉਹਦੇ ਵਿੱਚ ਜੇ ਜੇ ਆਪਾਂ ਲੇਟ ਕਣਕ ਕਈ ਹੈਗੀ ਇੱਕ ਕਿਸਮ, ਇਹਦੇ 'ਚ PAU AL 882 ਕਿਸਮ ਹੈ ਜਿਹੜੀ ਪਛੇਤੀ ਵੀ ਲੱਗ ਸਕਦੀ ਹੈ, ਅਤੇ ਆਪਾਂ ਵਿੱਚ ਸੱਠੀ ਮੂੰਗੀ ਵੀ ਲੈ ਸਕਦੇ ਹਾਂ।
1: ਮਤਲਬ ਇਹ ਹੈ ਫਿੱਟ ਹੋ ਸਕਦੀ ਹੈ,
0: ਹਾਂਜੀ
1: ਆਪਾਂ ਕਰਨਾ
0: ਹਾਂਜੀ
1: ਚਾਹੀਏ ਅਤੇ ਲੈ ਸਕਦੇ ਹਾਂ ਆਪਾਂ ਦਾਲ।
0: ਅਰਹਰ ਜਿਹੜੀ ਆਪਣੇ ਇਹ ਅਰਹਰ 'ਚ ਅਲੱਗ ਅਲੱਗ ਪੂਰੇ ਇੰਡੀਆ 'ਚ ਜਿਹੜੀ ਕਿਸਮਾਂ ਲਾਈਆਂ ਜਾਂਦੀਆਂ ਅਲੱਗ ਅਲੱਗ ਡਿਊਰੇਸ਼ਨ ਦੀਆਂ, ਜਿੱਥੇ ਆਪਣੇ ਜਿਹੜੀ ਆਪਾਂ ਲਾਉਂਦੇ ਹਾਂ ਉਹ ਅਰਲੀ ਡਿਊਰੇਸ਼ਨ 'ਚ ਆ ਜਾਂਦੀ ਹੈ, ਇੱਕ ਮਿਡ ਡਿਊਰੇਸ਼ਨ ਹੁੰਦੀ ਹੈ, ਇੱਕ ਲੇਟ ਜਿਹੜੀਆਂ ਜ਼ਿਆਦਾ ਸਮਾਂ ਲੈਂਦੀ ਹੈ, ਅਤੇ ਜਿਹੜੀ ਆਪਣੀ ਵਾਲੀ ਹੈ ਉਹ ਇਹਦੇ 'ਚ ਫਿੱਟ ਆ ਜਾਂਦੀ ਹੈ। ਅਰਹਰ ਤੋਂ ਬਾਅਦ ਆਪਾਂ ਕਣਕ ਆਰਾਮ ਨਾਲ ਲੈ ਸਕਦੇ ਹਾਂ।
1: ਅੱਛਾ, ਹੁਣ ਜਿੱਦਾਂ ਤੁਸੀਂ ਅਰਹਰ ਦੀ ਜ਼ਿਕਰ ਕੀਤਾ, ਹੁਣ ਆਮ ਤੌਰ 'ਤੇ ਤਾਂ ਕਿਉਂਕਿ ਆਪਾਂ ਜਦੋਂ ਪੰਜਾਬ ਦੀ ਗੱਲ ਕਰਦੇ ਹਾਂ ਸਾਡੇ ਜ਼ਿਆਦਾਤਰ ਤਾਂ ਮੂੰਗੀ ਮਸਰੀ ਚੱਲਦੀ ਹੈ, ਸਾਡੇ ਲੋਕ ਜ਼ਿਆਦਾਤਰ ਮੂੰਗੀ ਮਸਰੀ ਖਾਂਦੇ ਹੈ, ਅਤੇ ਮੂੰਗੀ ਦੀ ਜਦੋਂ ਆਪਾਂ ਦੇਖਦੇ ਹਾਂ ਕਿ ਮੂੰਗੀ ਸੱਠੀ ਮੂੰਗੀ ਲੋਕ ਕਾਸ਼ਤ ਕਰਦੇ ਹੈ, ਕਾਫੀ ਰਕਬੇ 'ਚ ਵੀ ਕਰਦੇ ਹੈ, ਅਰਹਰ ਦੀ ਜਦੋਂ ਗੱਲ ਕਰਦੇ ਹਾਂ ਇਹ ਦਾਲ ਦਾ ਕਿੰਨਾ ਕੁ ਮਹੱਤਵ ਹੈ ਸਾਡੀ ਜਿੱਦਾਂ ਰਸੋਈ ਦੇ ਵਿੱਚ ਗੱਲ ਕਰਦੇ, ਕਿਉਂਕਿ ਚੀਜ਼ ਅਸੀਂ ਉਹੀ ਉਗਾਵਾਂਗੇ ਨਾ ਜਿਹੜੀ ਸਿੱਧੇ ਤੌਰ 'ਤੇ ਸਾਡੀ ਰਸੋਈ ਦੇ ਵਿੱਚ ਵੀ ਕਿਤੇ ਨਾ ਕਿਤੇ ਸਾਡੀ ਲੋੜ ਬਣ ਕੇ ਆਉਂਦੀ ਹੈ।
0: ਜਿਹੜੀ ਅਰਹਰ ਹੈ ਇਹ ਦਾਲ ਦੇ ਰੂਪ 'ਚ ਆਪਾਂ ਇਸਤੇਮਾਲ ਕਰ ਸਕਦੇ ਹਾਂ, ਆਪਣੇ ਅਰਹਰ ਦੀ ਦਾਲ ਨਹੀਂ ਖਾਧੀ ਜਾਂਦੀ ਪਰ ਜ਼ਿਆਦਾਤਰ ਇੰਡੀਆ 'ਚ ਅਰਹਰ ਛੋਲਿਆਂ ਤੋਂ ਬਾਅਦ ਜਿਹੜੀ ਸਭ ਤੋਂ ਵੱਧ ਦਾਲ ਪਲਸ ਦਾ ਪ੍ਰੋਡਕਸ਼ਨ ਹੁੰਦਾ ਉਹ ਅਰਹਰ ਹੀ ਹੈ, ਅਰਹਰ ਦੂਜੇ ਨੰਬਰ 'ਤੇ ਖੇਤੀ ਕੀਤੀ ਜਾਂਦੀ ਹੈ, ਅਤੇ ਸਾਊਥ ਵਗੈਰਾ ਸਾਂਬਰ ਵਗੈਰਾ 'ਚ ਦਾਲ ਦਾ ਬਹੁਤ ਇਸਤੇਮਾਲ ਹੁੰਦਾ ਹੈ, ਜਾਂ ਇਹਨੂੰ ਤੁਸੀਂ ਐਜ਼ ਅ ਫੀਡ ਵੀ ਯੂਜ਼ ਕਰ ਸਕਦੇ ਹੋ, ਅਤੇ ਤੀਜਾ ਇਹਦੇ 'ਚ ਕਿ ਬਾਲਣ ਦੇ ਤੌਰ 'ਤੇ ਵੀ ਇਹਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ 'ਤੇ ਅਰਹਰ ਦਾ ਇਹਦੇ 'ਚ ਨਾਲੇ ਪ੍ਰੋਟੀਨ ਦਾ ਮੁੱਖ ਸਰੋਤ ਹੈ, ਦੂਸਰਾ ਇਹ ਹਵਾ ਵਿੱਚੋਂ ਨਾਈਟ੍ਰੋਜਨ ਨੂੰ ਜ਼ਮੀਨ 'ਚ ਫਿਕਸ ਵੀ ਕਰਨ ਦੀ ਇਹਦੀ ਸ਼ਮਤਾ ਹੁੰਦੀ ਹੈ ਕਿ ਆਉਣ ਵਾਲੀ ਫਸਲ ਲਈ ਵੀ ਨਾਈਟ੍ਰੋਜਨ ਨੂੰ ਮੁਹੱਈਆ ਕਰਵਾਉਂਦੀ ਹੈ।
1: ਅੱਛਾ ਡਾਕਟਰ ਹਰਪ੍ਰੀਤ ਜੀ, ਇੱਕ ਗੱਲ ਇਹ ਹੈ ਕਿ ਦੇਖੋ ਬਹੁਤ ਸਾਰੀਆਂ ਦਿੱਕਤਾਂ ਜਿਹੜੀਆਂ ਸਾਡੇ ਸਾਹਮਣੇ, ਜਿਨ੍ਹਾਂ 'ਚੋਂ ਅਸੀਂ ਇੱਕ ਦਿੱਕਤ ਇਹ ਵੀ ਹੈ ਕਿ ਝੋਨੇ ਕਣਕ ਦੇ ਫਸਲੀ ਚੱਕਰ ਨੇ ਸਾਡੀ ਜ਼ਮੀਨ ਨੂੰ ਜਿਹੜਾ ਕੁਛ ਇਸ ਤਰ੍ਹਾਂ ਦਾ ਉਹਦਾ ਬਣਤਰ ਬਣਾਤੀ ਹੈ ਕਿ ਉਹਦੇ 'ਚ ਬਹੁਤ ਸਾਰੀਆਂ ਫਸਲਾਂ ਜਿਹੜੀਆਂ ਅਨਫਿੱਟ ਹੋ ਗਈਆਂ, ਜਿਨ੍ਹਾਂ ਦੇ ਵਿੱਚੋਂ ਆਪਾਂ ਦਾਲਾਂ ਦੀ ਵੀ, ਕਿਉਂਕਿ ਅੱਗੇ ਭਾਲ ਵਾਲੀਆਂ ਪੈਲੀਆਂ ਹੁੰਦੀਆਂ ਸੀ ਜਿਨ੍ਹਾਂ ਦੇ ਵਿੱਚ ਦਾਲਾਂ ਹੋਈਆਂ, ਜਿੱਦਾਂ ਮੂੰਗਫਲੀ ਵਾਲੀਆਂ ਫਸਲਾਂ, ਛੋਲਿਆਂ ਦੀ ਗੱਲ ਆਪਾਂ ਜੋ ਸਾਰੀਆਂ ਫਸਲਾਂ ਦੀ ਗੱਲ ਕਰਦੇ ਹਾਂ ਉਹ ਬੜੇ ਆਰਾਮ ਨਾਲ ਹੋ ਜਾਂਦੀਆਂ ਸੀਗੀਆਂ, ਕਿਉਂਕਿ ਭੂਮੀ ਦੀ ਬਣਤਰ ਇਸ ਤਰ੍ਹਾਂ ਦੀ ਸੀ। ਅੱਜ ਕਿਤੇ ਨਾ ਕਿਤੇ ਭੂਮੀ ਦੀ ਬਣਤਰ ਨੂੰ ਲੈ ਕੇ ਵੀ ਸਾਡੇ ਲਈ ਇੱਕ ਸਵਾਲ ਖੜਾ ਹੋ ਗਿਆ ਹੈ ਕਿ ਜੇ ਇਹ ਫਸਲਾਂ ਦੀ ਕਾਸ਼ਤ ਆਪਾਂ ਕਰਨੀ ਹੈ, ਕਿਉਂਕਿ ਆਮ ਤੌਰ 'ਤੇ ਤਾਂ ਬ੍ਰਾਹਮੀ ਹਾਲਤਾਂ ਦੇ ਵਿੱਚ ਫਸਲਾਂ ਚੱਲਦੀਆਂ ਸੀਗੀਆਂ, ਅਤੇ ਕੀ ਤੁਸੀਂ ਸੋਚਦੇ ਹੋ ਕਿ ਜਦੋਂ ਆਪਾਂ ਇਹਨਾਂ ਜ਼ਮੀਨਾਂ ਦੇ ਵਿੱਚ ਇਹਨਾਂ ਫਸਲਾਂ ਨੂੰ ਲੈ ਕੇ ਆਉਣਾ, ਕੋਈ ਦਿੱਕਤ ਲੱਗਦੀ ਹੈ ਤੁਹਾਨੂੰ?
0: ਜਿਹੜੀ ਅਰਹਰ ਦੀ ਕਾਸ਼ਤ ਲਈ ਆਪਾਂ ਨੂੰ ਜਿਹੜੀ ਜ਼ਮੀਨ ਦੀ ਲੋੜ ਹੁੰਦੀ ਉਹ ਹੁੰਦੀ ਚੰਗੇ ਜਲ ਨਿਕਾਸ ਵਾਲੀ ਹੋਵੇ, ਅਤੇ ਕਲਰ ਤੋਂ ਰਹਿਤ ਹੋਵੇ ਜਾਂ ਲੂਣ ਵਾਲੇ ਤੋਂ ਰਹਿਤ ਹੋ, ਬਾਕੀ ਹਰੇਕ ਤਰ੍ਹਾਂ ਦੀ ਜ਼ਮੀਨ 'ਚ ਹੋ ਜਾਂਦੀ ਹੈ।
1: ਅੱਛਾ ਡਾਕਟਰ ਸਾਹਿਬ, ਜਦੋਂ ਆਪਾਂ ਕਿਸਮਾਂ ਦੀ ਗੱਲ ਕਰਦੇ ਹਾਂ, ਦੇਖੋ ਜ਼ਮੀਨੀ ਲੋੜਾਂ ਦੀ ਆਪਾਂ ਗੱਲ ਕਰ ਲਈ ਹੈ, ਕਿਸਮਾਂ ਤੁਸੀਂ ਕਿਹਾ ਵੀ ਅਰਲੀ ਵਰਾਇਟੀ ਹੈ, ਕਿਹੜੀ ਕਿਸਮ ਹੈ ਜਿਹਨੂੰ ਤਰਜੀਹ ਦੇਣੀ ਚਾਹੀਦੀ ਹੈ?
0: ਆਪਣੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਦੋ ਕਿਸਮਾਂ ਦੀ ਸਿਫਾਰਿਸ਼ ਕੀਤੀ ਹੈ, ਇੱਕ ਹੈਗੀ ਹੈ AL 882 ਕਿਸਮ ਅਤੇ ਇੱਕ ਹੈਗੀ ਹੈ PAU 881, ਦੋ ਕਿਸਮਾਂ ਨੇ, ਇਹ ਤਕਰੀਬਨ 132 ਕੁ ਦਿਨ ਲੈਂਦੀਆਂ ਹੈ, ਅਤੇ ਇਹਨਾਂ ਦਾ ਝਾੜ ਜਿਹੜਾ ਔਸਤ ਝਾੜ ਹੈ ਉਹ 5 ਤੋਂ 5.5 ਕੁਇੰਟਲ ਪ੍ਰਤੀ ਏਕੜ ਹੈਗਾ ਹੈ। ਅਤੇ ਜਿਹੜੀ ਹੈਗੀ ਪਹਿਲੀ ਕਿਸਮ ਦੱਸੀ ਸੀ AL 882 ਕਿਸਮ, ਇਹ ਜਿਹੜੀ ਸੈਮੀ ਡਿਟਰਮੀਨੇਟ ਟਾਈਪ ਹੈ ਕਿ ਜਿਹੜੀ ਦਾਲ ਵਾਲੀ ਫਸਲਾਂ ਇੱਕ ਸਾਰ ਨਹੀਂ ਪਕਾ ਹੁੰਦਾ ਪਰ ਇਹ ਫਿਰ ਵੀ ਪੱਕ ਜਾਂਦੀ ਹੈ, ਅਤੇ ਜਿਹੜੀ ਦੂਜੀ ਹੈ ਉਹ ਡਿਟਰਮੀਨੇਟ ਟਾਈਪ ਹੈ ਕਿ ਉਹਦੇ 'ਚ ਉਹ ਇੱਕ ਸਾਰ ਪਕਾ ਨਹੀਂ ਹੁੰਦਾ। ਅਤੇ ਜਿਹੜੀ ਇਹ ਫਸਲਾਂ ਹੈਗੀ ਹੈ ਇਹਦੇ 'ਚ ਦੋਨੋਂ ਜਿਹੜੀ AL 882 ਕਿਸਮ ਹੈ ਇਹਦੇ ਜਿਹੜਾ ਕੱਦ ਹੈ ਉੱਥੋਂ ਤਕਰੀਬਨ 1 ਫੁੱਟ 20 ਤੋਂ 30 ਸੈਂਟੀਮੀਟਰ ਘੱਟ

0: है, तो थोड़ी मदरी किस्म है। AL जेडी हैगी है, PAU 881 है, वो थोड़ी लंबी किस्म है।
1: अच्छा, दो किस्मां दी आपां सिफारिश दी गल तुसीं दस्या है कि ये दो किस्मां सिफारिश कीतियां जांदियां है। हुण गल है कि हर एक जिद्दां कहिंदे वी हर फसल दा अपना रंग रूप है, उहदी काश्तकारी ढंगां दे विच कितें ना कितें फर्क पै जांदा है। ते काश्तकारी ढंगां दे विच जदों आपां गल करदे हाँ कि काश्त जदों आपां इहदी करनी है, पहली गल तां इही है कि बीज दी सोध भी करनी है जां किस तरहां दा तरीका है कि आपां ड्रिल नाल बीजणा है, किस लिहाज़ नाल जिहड़ा आपां बजारा लै के आउणा है, फिर खाद पाणी दी की लोड़ है।
0: ਹਾਂਜੀ, ਜੇ ਆਪਾਂ ਬਿਜਾਈ ਦੇ ਸਮੇਂ ਦੀ ਗੱਲ ਕਰੀਏ, ਜਿਹੜਾ ਇਹਦਾ ਢੁੱਕਵਾਂ ਬਿਜਾਈ ਦਾ ਸਮਾਂ ਹੈਗਾ ਹੈ ਅਰਹਰ ਦਾ, ਉਹ ਹੈਗਾ ਹੈ ਮਈ ਦਾ ਦੂਜਾ ਪੰਦਰਵਾੜਾ। ਤੁਸੀਂ 15 ਤੋਂ 31 ਮਈ ਦੇ ਵਿੱਚ ਇਹਨੂੰ ਬੀਜ ਸਕਦੇ ਹੋ। ਅਤੇ ਜੇ ਆਪਾਂ ਇਹਨੂੰ ਪਿਛੇਤੀ ਬਿਜਾਈ ਵੀ ਕਰ ਸਕਦੇ ਹਾਂ, 15 ਤੋਂ 25 ਜੂਨ ਜਿਹੜੀ ਹੈਗੀ ਮੇਰੀ ਪਹਿਲੀ ਕਿਸਮ ਦਾ AL 882 ਕਿਸਮ ਹੈ ਜਿਹੜੀ ਮਦਰੀ ਹੈ, ਉਹਨੂੰ ਆਪਾਂ ਪਿਛੇਤੀ ਵੀ ਲਾ ਸਕਦੇ ਹਾਂ। ਅਤੇ ਇਹਦੇ 'ਚ ਜਿਹੜਾ ਬਿਜਾਈ ਦਾ ਢੰਗ ਹੈ, ਇਹ ਆਪਾਂ ਜਾਂ ਤਾਂ ਪੱਧਰੀ ਵੀ ਬਿਜਾਈ ਕਰ ਸਕਦੇ ਹਾਂ ਜਾਂ ਇਹਨੂੰ ਬੈੱਡਾਂ 'ਤੇ ਬੀਜ ਸਕਦੇ ਹਾਂ। ਜਿਹੜਾ ਕਣਕ ਵਿੱਚ ਵਰਤੇ ਜਾਣ ਵਾਲਾ ਬੈੱਡ ਪਲਾਂਟਰ 'ਤੇ ਆਪਾਂ 1 ਸਿਆੜ ਅਰਹਰ ਦਾ ਲਾ ਕੇ ਇਹਦੀ ਬਿਜਾਈ ਕਰ ਸਕਦੇ ਹਾਂ। ਜਿਹੜਾ ਇਹ ਜਿਹੜੀ ਬੈੱਡਾਂ 'ਤੇ ਬਿਜਾਈ ਕਰਨੀ ਹੈ, ਜਿੱਥੇ ਦਰਮਿਆਨੀਆਂ ਤੋਂ ਭਾਰੀ ਜ਼ਮੀਨ ਹੈ, ਉੱਥੇ ਹੀ ਅਸੀਂ ਸਿਫਾਰਿਸ਼ ਕਰਦੇ ਹਾਂ ਕਿ ਬੈੱਡਾਂ 'ਤੇ ਬਿਜਾਈ ਕੀਤੀ ਜਾਵੇ। ਜਿਹੜੀ ਤੀਸਰੀ ਬਿਜਾਈ ਦਾ ਢੰਗ ਹੈ ਕਿ ਤੁਸੀਂ ਇਹਨੂੰ ਕਣਕ ਤੋਂ ਬਾਅਦ ਜਦੋਂ ਹੱਥੀ ਵੱਡੀ ਹੋਏ ਕਣਕ, 0-till drill ਨਾਲ ਵੀ ਇਹਦੀ ਬਿਜਾਈ ਕਰ ਸਕਦੇ ਹੋ ਬਿਨਾਂ ਵਾਹੀ ਨੇ। ਇਹਦੇ ਨਾਲ ਪਾਣੀ ਦੀ ਵੀ ਬੱਚਤ, ਖਰਚੇ ਦੀ ਵੀ ਬੱਚਤ ਹੁੰਦੀ ਹੈ, ਜਿਹੜਾ ਵਾਹੀ 'ਤੇ ਖਰਚਾ ਹੁੰਦਾ ਹੈ, ਅਤੇ ਸਮੇਂ ਸਿਰ ਬਿਜਾਈ ਹੋ ਜਾਂਦੀ ਹੈ ਨਾਲੇ। ਕਿ ਜੇ ਅਸੀਂ ਮਈ 'ਚ ਬਿਜਾਈ ਕਰਦੇ ਹਾਂ ਤਾਂ ਕਿ ਖੇਤ ਕਣਕ ਲਈ ਆਉਣ ਵਾਲੀ ਫਸਲ ਲਈ ਸਮੇਂ ਸਿਰ ਖਾਲੀ ਹੋ ਜਾਏ ਅਤੇ ਅਗਲੀ ਫਸਲ ਲੇਟ ਨਾ ਹੋ। ਅਤੇ ਜੇ ਬੀਜ ਦੀ ਮਾਤਰਾ, ਕਿੰਨਾ ਬੀਜ ਚਾਹੀਦਾ ਆਪਾਂ ਨੂੰ, ਕਿੰਨਾ ਬੀਜ ਪਾਉਣਾ ਚਾਹੀਦਾ ਕਿੱਲੇ ਪਿੱਛੇ, ਇਹਨਾਂ ਕਿਸਮਾਂ ਲਈ ਜੇ ਆਪਾਂ ਮਈ ਦੇ ਦੂਜੇ ਪੰਦਰਵਾੜੇ 'ਚ ਬੀਜਣੀ ਹੈ ਤਾਂ ਆਪਾਂ ਨੂੰ 6 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣਾ ਚਾਹੀਦਾ ਹੈ। ਜੇ ਆਪਾਂ ਇਹਦੀ ਪਿਛੇਤੀ ਬਿਜਾਈ ਜਿਹੜੀ ਮੈਂ ਤੁਹਾਨੂੰ ਦੱਸੀ ਕਿਸਮ AL 882 ਦੀ ਕਰਨੀ ਹੈ, ਤਾਂ ਉਹਦੇ 'ਚ 12 ਕਿਲੋ ਵੀ ਪ੍ਰਤੀ ਏਕੜ ਚਾਹੀਦਾ ਹੈ, ਕਿਉਂਕਿ ਲੇਟ 'ਚ ਬੂਟੇ ਦਾ ਵਾਧਾ ਘੱਟ ਹੁੰਦਾ ਹੈ, ਇਸ ਲਈ ਉਹਦੇ 'ਚ ਵੱਧ ਬੀਜ ਦੀ ਲੋੜ ਪੈਂਦੀ ਹੈ। ਅਤੇ ਇਹਦੇ 'ਚ ਜਿਹੜਾ ਸਿਆੜ ਤੋਂ ਸਿਆੜ ਦਾ ਫਾਸਲਾ ਹੈ, ਉਹ ਤਕਰੀਬਨ 50 ਸੈਂਟੀਮੀਟਰ ਹੋਣਾ ਚਾਹੀਦਾ ਜੇ ਆਪਾਂ ਅਗੇਤੀ ਬਿਜਾਈ ਕਰਨੀ ਹੈ ਮਈ 'ਚ। ਜੇ ਜੂਨ 'ਚ ਕਰਨੀ ਹੈ ਤਾਂ ਆਪਾਂ 1 ਫੁੱਟ ਦੇ ਫਾਸਲੇ 'ਤੇ ਇਹਨੂੰ ਬਿਜਾਈ ਕਰਨੀ ਹੈ।
1: ਅੱਛਾ ਡਾਕਟਰ ਸਾਹਿਬ, ਤਾਂ ਬਿਜਾਈ ਦਾ ਢੰਗ ਤਰੀਕਾ ਤਾਂ ਹੋ ਗਿਆ, ਜੇ ਤਾਂ ਆਪਾਂ ਬੀਜ ਦੀ ਗੱਲ ਕੀਤੀ ਸੀ ਕਿ ਬੀਜ ਨੂੰ ਵੀ ਕੋਈ ਜਿੱਦਾਂ ਜਰਮੀਨੇਸ਼ਨ ਜਿਹੜੀ ਜ਼ਿਆਦਾ ਹੋਵੇ, ਕੋਈ ਇਹੋ ਜਿਹੇ ਤਰੀਕੇ ਕਰਨੇ ਹੈ ਕਿ ਉਹਦਾ ਪੰਗਾਰਾ ਠੀਕ ਹੋਵੇ, ਹੈ ਨਾ, ਜ਼ਿਆਦਾ ਤੋਂ ਜ਼ਿਆਦਾ ਉਤਪਾਦਨ ਮਿਲੇ।
0: ਹਾਂਜੀ, ਬੀਜ ਨੂੰ ਤੁਸੀਂ ਸੋਧ ਕੇ, ਰਾਈਜ਼ੋਬੀਅਮ ਕਲਚਰ ਜਿਹੜਾ ਆਉਂਦਾ ਹੈ ਉਹਦੇ ਨਾਲ ਸੋਧ ਕੇ ਤੁਸੀਂ ਬਿਜਾਈ ਕਰ ਸਕਦੇ ਹੋ। ਜਦੋਂ ਤੁਸੀਂ ਬਿਜਾਈ ਕਰਨੀ, ਉਸ ਤੋਂ ਤੁਰੰਤ ਪਹਿਲਾਂ ਹੀ ਤੁਸੀਂ ਜਿਹੜਾ ਇੱਕ ਟੀਕੇ ਦਾ ਪੈਕਟ ਆਉਂਦਾ ਹੈ ਰਾਈਜ਼ੋਬੀਅਮ ਕਲਚਰ ਦਾ, ਉਹਨੂੰ 1 ਏਕੜ ਕਿੱਲੇ ਲਈ ਕਾਫੀ ਹੁੰਦਾ ਹੈ, ਅਤੇ ਉਹਨੂੰ ਤੁਸੀਂ ਬੀਜ ਨੂੰ ਲਾ ਕੇ ਅਤੇ ਛਾਵੇਂ ਸੁਕਾ ਕੇ ਅਤੇ ਤੁਰੰਤ ਬਿਜਾਈ ਕਰ ਲੈਣੀ ਹੈ।
1: ਬਹੁਤੀ ਦੇਰ ਰੱਖਣਾ ਨਹੀਂ।
0: ਹਾਂਜੀ,
1: ਤਾਂ ਕਿ ਉਹਦਾ ਜਿਹੜਾ ਅਸਰ ਹੈ ਉਹ ਕਿਤੇ ਜ਼ਾਇਆ ਨਾ ਹੋ ਜਾਵੇ।
0: ਹਾਂਜੀ।
1: ਅੱਛਾ, ਜਿੱਦਾਂ ਆਪਾਂ ਹੁਣ ਆਪਾਂ ਦੇਖਦੇ ਹਾਂ ਕਿ ਗਰਮੀ ਦਾ ਪ੍ਰਭਾਵ ਜਿਹੜਾ ਉਹ ਵਧਣਾ ਸ਼ੁਰੂ ਹੋ ਗਿਆ, ਹੁਣ ਤਾਂ ਤਾਪਮਾਨ ਜਿਹੜਾ 40 ਤੋਂ ਵੀ ਉੱਪਰ ਕਈ ਥਾਵਾਂ 'ਤੇ ਚੱਲਿਆ ਗਿਆ ਹੈ, ਅਤੇ ਇਹ ਪਾਣੀ ਦੀ ਲੋੜ ਜਿੱਦਾਂ ਆਪਾਂ ਦੇਖਦੇ ਹਾਂ ਕਿ ਇਹਨਾਂ ਦਿਨਾਂ ਦੇ ਵਿੱਚ ਫਸਲਾਂ ਨੂੰ ਵੱਧ ਜਾਂਦੀ ਹੈ।
0: ਹਾਂਜੀ,
1: ਅਤੇ ਕਿਉਂਕਿ ਇਹ ਦਾਲ ਵਾਲੀ ਫਸਲ ਹੈ, ਇਹਦੇ 'ਚ ਬੜਾ ਸਾਨੂੰ ਇਹ ਵੀ ਚੀਜ਼ ਗੰਭੀਰਤਾ ਨਾਲ ਲੈਣੀ ਪੈਣੀ ਆ, ਕਿਉਂਕਿ ਦੂਜੀਆਂ ਫਸਲਾਂ ਦਾ ਤਾਂ ਇਹ ਫਸਲ ਦਾ ਫਰਕ ਹੈ।
0: ਹਾਂਜੀ,
1: ਇਹ 'ਚ ਪਾਣੀ ਦਾ ਪ੍ਰਬੰਧਨ ਆਪਾਂ ਕਿੱਦਾਂ ਕਰਨਾ ਹੈ, ਜੇ ਬੈੱਡਾਂ 'ਤੇ ਹੈ ਤਾਂ ਕਿੱਦਾਂ, ਜਾਂ ਪੱਧਰੇ ਹੈ ਤਾਂ ਕਿੱਦਾਂ?
0: ਹਾਂਜੀ, ਜੇ ਆਪਾਂ ਦਾਲਾਂ, ਵੈਸੇ ਤਾਂ ਦਾਲਾਂ 'ਚ ਘੱਟ ਪਾਣੀ ਦੀ ਲੋੜ ਹੁੰਦੀ ਹੈ ਜੇ ਆਪਾਂ ਝੋਨੇ ਦੇ ਮੁਕਾਬਲੇ ਦੇਖੀਏ, ਅਤੇ ਇਹਦੇ 'ਚ ਤੁਸੀਂ ਪਹਿਲਾਂ ਪਾਣੀ ਜਿਹੜਾ ਅਰਹਰ 'ਚ ਹੈ, 3 ਤੋਂ 4 ਹਫ਼ਤੇ ਬਾਅਦ ਤੁਸੀਂ ਪਹਿਲਾਂ ਪਾਣੀ ਲਾ ਦਿਓਗੇ, ਤਾਂ ਉਸ ਤੋਂ ਬਾਅਦ ਜੇ ਤਾਂ ਮੀਂਹ ਪੈ ਜਾਂਦੇ ਹੈ ਤਾਂ ਫਿਰ ਤੁਹਾਨੂੰ ਉਹਦੇ ਮੁਤਾਬਿਕ ਪਾਣੀ ਲਾਉਣ ਦੀ ਲੋੜ ਪਈ ਹੈ। ਜਿਹੜਾ ਅਖੀਰਲਾ ਪਾਣੀ ਹੈ ਤੁਸੀਂ ਮਿਡ ਸੈਪਟੈਂਬਰ 'ਤੇ ਬੰਦ ਕਰ ਦੇਣਾ ਹੈ, ਤਾਂ ਕਿ ਉਹ 1 ਸਾਰ ਉਹਦਾ ਪਕਾ ਹੋ ਸਕੇ, ਸਮੇਂ ਸਿਰ ਤੁਹਾਡੇ ਖੇਤ ਖਾਲੀ ਹੋ ਸਕੇ। ਜੇ ਤੁਸੀਂ ਪਾਣੀ ਲਾਈ ਜਾਓਗੇ ਤਾਂ ਉਹ ਫਸਲ ਪੱਕੂਗੀ ਨਹੀਂ ਜਲਦੀ, ਇਸ ਲਈ ਪਹਿਲਾ ਪਾਣੀ ਤਾਂ 3 ਤੋਂ 4 ਹਫ਼ਤੇ ਬਾਅਦ ਤੁਸੀਂ ਲਾ ਦੇਣਾ, ਉਸ ਤੋਂ ਬਾਅਦ ਮੌਸਮ 'ਤੇ ਡਿਪੈਂਡ ਕਰੂਗਾ, ਕਈ ਵਾਰੀ ਮੀਂਹ ਪੈ ਜਾਂਦੇ ਆ ਤਾਂ ਲੋੜ ਨਹੀਂ ਪੈਂਦੀ।
1: ਅੱਛਾ ਡਾਕਟਰ ਸਾਹਿਬ, ਇਹ ਫਸਲਾਂ ਦੇ ਉੱਤੇ ਜਿੱਦਾਂ ਆਪਾਂ ਸਾਰੇ ਜਾਣਦੇ ਹਾਂ ਕਿ ਕਈ ਮੌਸਮੀ ਅਸਰ ਵੀ ਹੁੰਦੇ ਹੈ ਅਤੇ ਕਈ ਆਪਾਂ ਇਹ ਦੇਖਦੇ ਹਾਂ ਕਿ ਕੀਟ ਪਤੰਗਾਂ ਦੇ ਅਸਰ ਵੀ ਹੁੰਦੇ ਹੈ, ਕਿਹੜੇ ਕਿਹੜੇ ਖਾਸ ਅਸਰ ਹੈ ਜਿਹਨਾਂ 'ਚ, ਜੇ ਆਪਾਂ ਕੀੜਿਆਂ ਦੀ ਗੱਲ ਕਰ ਰਹੀ ਹੈ, ਮੌਸਮੀ ਅਸਰਾਂ ਦੀ ਗੱਲ ਕਰ ਰਹੀ ਹੈ, ਬਿਮਾਰੀਆਂ ਦੀ ਗੱਲ ਕਰ ਲਈਏ, ਅਰਹਰ ਦੀ ਫਸਲ?
0: ਹਾਂਜੀ, ਬਿਮਾਰੀ ਦੇਖੀਏ ਤਾਂ ਬਿਮਾਰੀ 'ਤੇ ਇੱਕ ਫਾਈਟੋਫਥੋਰਾ ਬਲਾਈਟ ਇੱਕ ਆਉਂਦੀ ਹੈ ਜਿਹੜੀ, ਉਹ ਮੌਸਮ 'ਤੇ ਡਿਪੈਂਡ, ਜੇ ਜ਼ਿਆਦਾ ਮੀਂਹ ਪੈਂਦੇ ਉਸ ਟਾਈਮ 'ਤੇ, ਜੇ ਤੁਸੀਂ ਬੈੱਡ 'ਤੇ ਬੀਜਦੇ ਹੋ ਤਾਂ ਫਿਰ ਉਹ ਬਿਮਾਰੀ ਵੀ ਘੱਟ ਆਊਗੀ।
1: ਅੱਛਾ,
0: ਅਤੇ ਦੂਸਰਾ ਹੈ ਕਿ ਇਹਦੇ 'ਚ ਜਿਹੜੇ ਜਦੋਂ ਫੁੱਲ ਆ ਜਾਂਦੇ ਆ ਉਦੋਂ ਇੱਕ ਬਲਿਸਟਰ ਬੀਟਲ ਕੀੜਾ ਆਉਂਦਾ, ਉਹ ਆਉਂਦਾ, ਜਾਂ ਇੱਕ ਫੁੱਲਾਂ ਦੇ ਵਿੱਚ ਸੁੰਡੀ ਹੁੰਦੀ ਹੈ ਮਰੂਕਾ ਨਾਂ ਦੀ,

0: ਉਹਦਾ ਅਟੈਕ ਹੁੰਦਾ ਹੈ, ਅਤੇ ਜਾਂ ਪੋਡ ਬੋਰਰ, ਇਹੀ ਕੀੜੇ ਆਉਂਦੇ ਆ, ਹੋਰ ਨਹੀਂ ਇਹਦੇ 'ਚ ਹੁੰਦਾ। ਅਤੇ ਇਹਦੇ 'ਚ ਜੇ ਖਾਦਾਂ ਦੀ ਆਪਾਂ ਗੱਲ ਕਰੀਏ ਕਿ ਖਾਦਾਂ 'ਚ ਤੁਸੀਂ ਬਿਜਾਈ ਵੇਲੇ 11 ਕਿਲੋ ਯੂਰੀਆ ਯੂਰੀਆ ਦੀ ਸਿਫਾਰਿਸ਼ ਕੀਤੀ ਜਾਂਦੀ ਹੈ, ਅਤੇ 100 ਕਿਲੋ ਸਿੰਗਲ ਸੁਪਰ ਫਾਸਫੇਟ, ਇਹ ਤੁਸੀਂ ਬਿਜਾਈ ਵੇਲੇ ਪਾਉਣਾ ਹੈ। ਅਤੇ ਇਹਦੇ 'ਚ
1: ਵੈਸੇ ਤਾਂ ਦੇਸੀ ਖਾਦ ਵੀ ਇਹਨਾਂ ਲਈ ਕਾਫੀ ਮੁਫੀਦ ਹੈ, ਜੇ
0: ਹਾਂਜੀ
1: ਪਹਿਲੀ
0: ਹਾਂਜੀ
1: ਰੂੜੀ
0: ਦੇਸੀ
1: ਦੀ
0: ਖਾਦ
1: ਖਾਦ
0: ਤੇ, ਹਾਂਜੀ ਦਾਲਾਂ 'ਚ ਕੋਈ ਵੀ ਦਾਲ ਹੋਏ ਤਾਂ ਦੇਸੀ ਖਾਦ ਨੂੰ ਮੰਨਦੀ ਹੈ ਜੀ, ਤੁਸੀਂ ਦੇਸੀ ਖਾਦ ਵੀ ਪਾ ਸਕਦੇ ਹੋ।
1: ਅੱਛਾ ਡਾਕਟਰ ਸਾਹਿਬ, ਹੋਰ ਕੋਈ ਅਰਹਰ ਦੀ ਫਸਲ ਦੀ ਕੋਈ ਅਹਿਮ ਜਿਹੜੀ ਗੱਲ ਆਪਾਂ ਕਰਨੀ ਚਾਹੀਏ ਤਾਂ ਕਿ ਸਾਡੇ ਕਿਸਾਨ ਵੀਰ, ਕਈ ਵਾਰੀ ਐਸਾ ਨੁਕਤਾ ਹੁੰਦਾ ਹੈ ਆਮ ਤੌਰ 'ਤੇ ਜਿੱਦਾਂ ਦੇਖਦੇ ਹਾਂ ਕਿ ਦਾਲਾਂ ਨੂੰ ਲੈ ਕੇ ਨਾ ਕਈ ਵਾਰੀ ਫਲੀਆਂ ਵੀ ਖਾਲੀ ਰਹਿ ਜਾਂਦੀਆਂ ਨੇ,
0: ਹਾਂਜੀ
1: ਹੈ ਨਾ, ਆਮ ਤੌਰ 'ਤੇ ਇਹ ਜਿਹੜਾ ਸਾਨੂੰ ਬਹੁਤ ਜ਼ਿਆਦਾ ਜਿਹੜੀ ਕਹਿ ਸਕਦੇ ਹਾਂ ਕਿ ਇੱਕ ਕਿਸਾਨ ਵੀਰਾਂ ਦਾ ਰੋਸਾ ਹੁੰਦਾ ਕਿ ਯਾਰ ਅਸੀਂ ਫਸਲ ਲਾਈ ਸੀ ਉਹ ਫਲੀਆਂ ਖਾਲੀ ਨਿਕਲ ਗਈਆਂ, ਫਲ ਨਹੀਂ ਆਇਆ, ਕੁਛ ਇੱਦਾਂ ਦੀ ਦਿੱਕਤਾਂ ਵੀ ਆ ਜਾਂਦੀਆਂ ਨੇ।
0: ਹਾਂਜੀ, ਇਹ ਫਿਰ ਤੁਹਾਨੂੰ ਕੀੜੇ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ, ਇੱਕ ਤਾਂ ਇਹ ਇਸ ਫਸਲ 'ਚ, ਦੂਸਰਾ ਹੈ ਕਿ ਇੱਕ ਤਾਂ ਇਹਦੀ ਜਿਹੜੀ ਕਿਸਮ ਦੀ ਬਿਜਾਈ, ਹੋਰ ਵੀ ਕਿਸਮਾਂ ਆਉਂਦੀਆਂ, ਕਈ ਵਾਰੀ ਫਾਰਮਰ ਬਾਹਰੋਂ ਬੀਜ ਲੈ ਲੈਂਦੇ ਆ, ਜਦੋਂ ਵੀ ਇਹਦੀ ਮਤਲਬ ਬੀਜ ਹੈ ਜਿਹੜੀ ਯੂਨੀਵਰਸਿਟੀ ਸਿਫਾਰਿਸ਼ ਕਰੇ ਉਹੀ ਸੀਡ ਖਰੀਦਣਾ,
1: ਚਾਹੀਦਾ ਸਾਨੂੰ
0: ਹਾਂਜੀ ਕਿਸਮ ਲੈਣੀ ਚਾਹੀਦੀ ਹੈ। ਇਹ 1 ਨੰਬਰ PAU ਦੇ 1 ਨੰਬਰ ਖੇਤ ਤੋਂ, 1 ਨੰਬਰ ਬੀਜ ਵਾਲੀ ਦੁਕਾਨ ਤੋਂ ਤੁਹਾਨੂੰ ਇਹ ਦੋਨੋਂ ਕਿਸਮਾਂ ਦੀ ਬੀਜ ਮਿਲ ਜੂਗਾ, ਅਤੇ ਤੁਸੀਂ ਉੱਥੋਂ ਇੱਕ ਤਾਂ ਕਿਸਮ ਦੀ ਸਹੀ ਖਰੀਦ ਹੋਵੇ, ਸਹੀ ਕਿਸਮ ਦੀ ਚੋਣ ਹੋਵੇ, ਦੂਜਾ ਸਹੀ ਸਮੇਂ 'ਤੇ ਬਿਜਾਈ ਕੀਤੀ ਜਾਵੇ, ਅਤੇ ਤੀਜਾ ਜਦੋਂ ਮੈਂ ਤੁਹਾਨੂੰ ਦੱਸਿਆ ਕਿ ਕੀੜੇ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ। ਜਿਹੜੀ ਇਹ ਦਾਲ ਵਾਲੀਆਂ ਫਸਲਾਂ ਹੈ ਇਹ ਮੌਸਮ 'ਤੇ ਬਹੁਤ ਨਿਰਭਰ ਕਰਦੀਆਂ, ਇੱਕ
1: ਬਿਲਕੁਲ ਬਿਲਕੁਲ
0: ਕਿ ਜਦੋਂ ਜ਼ਿਆਦਾ ਬਾਰਿਸ਼ ਹੋ ਜਾਂਦੀ ਹੈ, ਨਾਲੇ ਸੌਣੀ ਰੁੱਤ 'ਚ ਵੈਸੇ ਵੀ ਕੀੜੇ ਦਾ ਅਟੈਕ ਥੋੜ੍ਹਾ ਵੱਧ
1: ਜ਼ਿਆਦਾ
0: ਹੁੰਦਾ ਹੈ, ਅਤੇ ਜਿਸ ਤਰ੍ਹਾਂ ਆਪਾਂ ਝੋਨੇ 'ਚ ਗੇੜਾ ਮਾਰਦੇ ਹਾਂ, ਅਤੇ ਉਸੇ ਤਰ੍ਹਾਂ ਇਹਦੇ 'ਚ ਵੀ ਲੋੜ ਹੈ, ਇਹ ਨਹੀਂ ਕਿ ਤੁਸੀਂ ਬੀਜ ਕੇ ਅਤੇ ਮਤਲਬ ਛੱਡ
1: ਕਿਉਂਕਿ
0: ਦਿਓ।
1: ਗੁਆਂਢ 'ਚ ਤੁਹਾਡੇ ਝੋਨਾ ਵੀ ਤਾਂ ਲੱਗਿਆ ਹੋਣਾ ਨਾ,
0: ਹਾਂਜੀ
1: ਇਹ ਵੀ ਤਾਂ
0: ਹਾਂ
1: ਪੰਗਾ ਹੈ ਨਾ, ਤੁਸੀਂ ਜੇ ਅਰਹਰ ਦੀ ਫਸਲ ਨੂੰ ਬਚਾਓਗੇ ਤੇ ਗੁਆਂਢ 'ਚ ਝੋਨਾ ਵੀ ਤਾਂ ਹੈ,
0: ਹਾਂਜੀ
1: ਤੇ ਇਸ
0: ਹਾਂਜੀ
1: ਕਰਕੇ ਬਰਾਬਰ ਦੇ ਧਿਆਨ ਮੰਗਣਾ ਦੋਨੋਂ
0: ਹਾਂਜੀ
1: ਪਾਸੇ ਰੱਖਣਾ
0: ਹਾਂਜੀ
1: ਪੈਣਾ ਹੈ।
0: ਹਾਂ
1: ਦਿੱਕਤਾਂ ਤਾਂ ਦੇਖੋ ਹਰ ਫਸਲ 'ਚ ਹੈ, ਬਾਕੀ ਤੁਸੀਂ ਇੱਕ ਅਹਿਮ ਜਿਹੜੀ ਜ਼ਿਕਰ ਕੀਤਾ ਡਾਕਟਰ ਸਾਹਿਬ ਕਿ ਕਿਸਮ ਜਿਹੜੀ ਹੈ ਉਹ ਸਿਫਾਰਸ਼, ਜਿੱਦਾਂ AL 882 ਦੀ ਗੱਲ ਕੀਤੀ ਹੈ, PAU 188 ਦੀ ਗੱਲ ਕੀਤੀ
0: ਹਾਂਜੀ
1: ਹੈ,
0: ਹਾਂਜੀ
1: ਦੋ ਕਿਸਮਾਂ ਜਿਹੜੀਆਂ ਸਿਫਾਰਸ਼ ਕੀਤੀਆਂ ਜਾਂਦੀਆਂ ਨੇ, ਇਹਨਾਂ ਦਾ ਬੀਜ ਜਿਹੜਾ ਹੈ ਤੁਸੀਂ ਦੱਸਿਆ ਹੀ ਹੈ ਕਿ ਜਿਹੜੀ ਦੁਕਾਨ ਹੈਗੀ ਹੈ ਬੀਜਾਂ ਦੀ ਉਹ ਤੋਂ ਲੈ ਕੇ ਜਿਹੜੇ ਬਾਕੀ ਇੱਕ ਤਾਂ ਕਾਸ਼ਤਕਾਰੀ ਢੰਗ ਹੈ, ਵੈਸੇ ਤਾਂ ਜ਼ਿਮੀਂਦਾਰ ਸਿਆਣੇ ਹੈ ਜਾਣਦੇ ਹੈ, ਅਤੇ ਫਿਰ ਵੀ ਜਿੱਦਾਂ ਕਹਿੰਦੇ ਕਿ ਚੁਕੰਨੇ ਪੂਰੀ ਸੂਝਬੂਝ ਨਾਲ ਬੜੀ ਜਾਗਰੂਕਤਾ ਨਾਲ, ਇਹ ਨਹੀਂ ਹੈ ਕਿ ਦਾਲ ਹੀ ਹੈ,
0: ਹਾਂਜੀ
1: ਇਹ ਦਾਲ ਹੀ ਨਹੀਂ ਹੈਗੀ, ਦਾਲ ਤਾਂ ਗਲੂਗੀ ਜੇ ਦਾਲ ਆਪਾਂ
0: ਨਾਲੇ
1: ਠੀਕ
0: ਜਿਹੜੀ
1: ਠੀਕ
0: ਅਰਹਰ
1: ਲਗਾਈਏ।
0: ਦੀ ਦਾਲ ਹੈ ਉਹ ਸਭ ਤੋਂ ਮਹਿੰਗੀ ਦਾਲ ਹੈ, ਤੁਸੀਂ ਦੇਖੋ
1: ਹਾਂ
0: ਬਾਜ਼ਾਰ ਲੈਣ ਜਾਓ ਤਾਂ ਸਭ ਤੋਂ ਮਹਿੰਗੀ ਦਾਲ ਹੈ, ਇਹਦਾ ਜਿਹੜਾ MSP,
1: ਉਹ ਚੀਜ਼ ਹਰ ਇੱਕ ਮਹਿੰਗੀ ਹੈ ਜਿਹੜੀ ਅਸੀਂ ਨਹੀਂ ਖਾਂਦੇ,
0: ਹਾਂਜੀ ਜਿਹੜੀ
1: ਪੰਜਾਬੀ ਜਿਹੜੀ ਚੀਜ਼ ਖਾਂਦੇ ਨਹੀਂ ਨਾ ਉਹ ਚੀਜ਼ ਹਰ ਇੱਕ ਮਹਿੰਗੀ ਹੈ, ਇਹ
0: ਹਾਂਜੀ
1: ਕੁਦਰਤਨ ਗੱਲ ਹੈ, ਸੋ ਇਸ ਕਰਕੇ ਤੁਸੀਂ ਦੇਖ ਲਓ ਵੀ ਨਾਰੀਅਲ ਆਪਣੇ ਨਹੀਂ ਉਗਾਇਆ ਜਾਂਦਾ,
0: ਹਾਂਜੀ
1: ਪਰ ਬਾਹਰੋਂ ਆਉਂਦਾ ਦੇਖੋ ਇੱਥੇ 40-40 50-50 60-60 ਰੁਪਏ ਦਾ ਇੱਕ ਇੱਕ ਨਾਰੀਅਲ ਵਿਕੀ ਜਾਂਦਾ ਹੈ। ਇਹੀ ਆਪਾਂ ਕਹਿੰਦੇ ਹਾਂ ਕਿ ਪੰਜਾਬ ਦੇ ਵਿੱਚ ਭਾਈ ਤੁਸੀਂ ਖੇਤੀ 'ਚ ਭਿੰਨਤਾ ਦੀਆਂ ਸੰਭਾਵਨਾਵਾਂ ਨੂੰ ਲੱਭੋ, ਹੁਣ ਜਦ ਤੱਕ ਅਸੀਂ ਇਸੇ ਫਸਲੀ ਚੱਕਰ 'ਤੇ ਟਿਕੇ ਰਹਾਂਗੇ ਕੋਈ ਆਮਦਨ ਦਾ ਸਾਡਾ ਬਹੁਤਾ ਇਹਦੇ 'ਚ ਸੰਭਾਵਨਾ ਵਧਣ ਦੀ ਨਹੀਂ ਹੈਗੀ ਹੈ।
0: ਮੌਸਮ ਦਾ ਬਦਲਾਅ ਦਾ ਕਾਰਨ ਵੀ ਇਹੀ ਹੈ, ਲਗਾਤਾਰ ਝੋਨਾ ਲੱਗਣ ਕਾਰਨ ਹੀ ਜਿਹੜੀ ਹਿਊਮਿਡਿਟੀ ਵੀ ਬਹੁਤ ਵਧੀ ਹੈ।
1: ਬਿਲਕੁਲ ਬਿਲਕੁਲ ਬਿਲਕੁਲ, ਸੋ ਇਹ ਚੀਜ਼ ਨੂੰ ਵੀ ਵਿਚਾਰਨਾ ਪਏਗਾ। ਡਾਕਟਰ ਹਰਪ੍ਰੀਤ ਕੌਰ ਵਿਰਕ ਜੀ, ਅਰਹਰ ਦੀ ਕਾਸ਼ਤਕਾਰੀ ਨੂੰ ਲੈ ਕੇ ਜਿਹੜੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ, ਸਾਡੇ ਕਿਸਾਨ ਵੀਰ ਜ਼ਰੂਰ ਲਾਹਾ ਲੈਣਗੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ।
0: ਥੈਂਕ ਯੂ।
2: ਹਾਂਜੀ,
1: ਡੋਕ ਬੋਲ ਗਾਉਣ ਦੇ ਲਾਉਣੇ ਸੰਧੂ ਸਾਹਿਬ।

0: ਨਾ ਕਿਤੇ ਦੇਖੋ ਇਹ ਜਿੱਦਾਂ ਕਹਿੰਦੇ ਕਿ ਇਨਸਾਨੀਅਤ ਦਾ ਇਹ ਧਰਮ ਨਹੀਂ ਹੈ। ਉਹਨੇ ਜਦ ਤੱਕ ਵਿਚਾਰੇ ਚ ਤਾਕਤ ਸੀ, ਜਦ ਤੱਕ ਉਹਦੀ ਸਮਰੱਥਾ ਸੀ, ਉਹਨੇ ਤੁਹਾਨੂੰ ਕੰਮ ਦਿੱਤਾ ਹੈ। ਹੁਣ ਜਦੋਂ ਦੇਖੋ ਬੰਦਾ ਵੀ ਤਾਂ ਇੱਕ ਜਗ੍ਹਾ ਤੇ ਜਾ ਕੇ ਆਪਣੇ ਕੰਮ ਦੀ ਕਰਨ ਦੀ ਉਹ ਤਾਕਤ ਨਹੀਂ ਰਹਿੰਦੀ, ਉਹਦੇ ਚ ਉਹ ਸ਼ਕਤੀ ਨਹੀਂ ਰਹਿੰਦੀ, ਤੇ ਕੰਮ ਡੰਡੇ ਮਾਰ ਕੇ ਤੁਸੀਂ ਬੰਦੇ ਨੂੰ ਬਾਹਰ ਕੱਢ ਦਿਓਗੇ।
1: ਜਾਨਵਰ ਦੇਖੋ ਉਹਨਾਂ ਦੇ ਪ੍ਰਤੀ ਜਿਹੜੀ ਹਮਦਰਦੀ ਦਇਆ ਜਿਹੜੀ ਹੈਗੀ ਆ ਇਹ ਸਾਨੂੰ ਰੱਖਣੀ ਚਾਹੀਦੀ ਹੈ,
0: ਰੱਖਣੀ ਚਾਹੀਦੀ ਹੈ ਜੀ। ਦੇਖੋ ਇਨਸਾਨੀਅਤ ਦਾ ਜਿੱਦਾਂ ਤਕਾਜ਼ਾ ਔਰ ਧਰਮ ਇਹੀ ਹੈ ਕਿ ਦੂਜਿਆਂ ਦੇ ਪ੍ਰਤੀ ਦਇਆ ਭਾਵਨਾ, ਕਿਉਂਕਿ ਤੁਸੀਂ ਇਕੱਲੇ ਤਾਂ ਆਏ ਨੀ ਇੱਥੇ, ਤੁਹਾਡੇ ਨਾਲ ਜੀਆ ਜੰਤ ਪਸ਼ੂ ਪੰਛੀ ਸਭ ਕੁਛ ਤੁਹਾਡੇ ਨਾਲ ਹੀ ਆਇਆ। ਹੋ ਸਕਦਾ ਤੁਹਾਡੇ ਤੋਂ ਪਹਿਲਾਂ ਵੀ ਆਇਆ ਕੁਛ ਜੀਵ,
1: ਪਹਿਲਾਂ ਜੀ ਆਏ ਜੀ,
0: ਹੈ ਨਾ। ਸੋ ਇਸ ਕਰਕੇ ਜਿੰਨਾ ਹੱਕ ਤੁਹਾਡਾ ਹੈ ਤੁਸੀਂ ਕੋਈ ਜ਼ਿਆਦਾ ਹੱਕ ਸਮਝਣ ਲੱਗ ਗਏ ਉਹਨਾਂ ਦਾ, ਉਨਾ ਹੱਕ ਉਹਨਾਂ ਦਾ ਵੀ ਹੈ। ਇਹ ਜਿੱਦਾਂ ਤੁਸੀਂ ਕਿਹਾ ਕਿ ਉਹਨਾਂ ਪ੍ਰਤੀ ਤੁਹਾਡੇ 'ਚ ਦਇਆ ਦੀ ਭਾਵਨਾ ਦਾ ਹੋਣਾ ਬੜਾ ਜ਼ਰੂਰੀ ਹੈ। ਵੈਸੇ ਵੀ ਭਾਵ ਰਹਿਤ ਬੰਦਾ ਅਤੇ ਭਾਵਨਾ ਦੇ ਨਾਲ ਵਾਲਾ ਬੰਦਾ ਜਿਹੜਾ ਹੈ ਦੋਨਾਂ ਦੇ ਵਿੱਚ ਫਰਕ ਹੈ।
1: ਦੇਖੋ ਜੀ ਦੋਸਤੀ ਕਿਸੇ ਨਾਲ ਵੀ ਗੰਢੀ ਜਾ ਸਕਦੀ ਹੈ,
0: ਇਹ ਜ਼ਿਆਦਾ ਕੰਮ ਇਨਸਾਨ ਨਾਲੋਂ ਵਫ਼ਾਦਾਰ ਨੇ
1: ਬਹੁਤ
0: ਜੀਵ ਜਿਹੜਾ ਹੈ ਇਹ ਸਾਬਤ ਹੋ ਚੁੱਕਿਆ ਕਿ ਇਨਸਾਨ ਨਾਲੋਂ ਜ਼ਿਆਦਾ ਵਫ਼ਾਦਾਰ ਹੈ। ਇਸ ਕਰਕੇ ਇਹਨਾਂ ਪ੍ਰਤੀ ਸਾਡਾ ਰਵੱਈਆ ਜਿਹੜਾ ਉਹ ਠੀਕ ਠਾਕ ਹੋਣਾ ਚਾਹੀਦਾ ਹੈ। ਸੋ ਪਸ਼ੂਆਂ ਪ੍ਰਤੀ ਹਮਦਰਦੀ ਦਾ ਜਿਹੜਾ ਰਵੱਈਆ ਹੈ ਇਸੇ ਬਾਬਤ ਡਾਕਟਰ ਦੇਸ਼ ਦੀਪਕ ਗੋਇਲ ਦੇ ਹੋਰਾਂ ਨਾਲ ਕੁਝ ਜਾਣਕਾਰੀਆਂ ਸਾਂਝੀਆਂ ਹੋਈਆਂ, ਇਹ ਆਪਾਂ ਸਾਂਝੀਆਂ ਕਰਦੇ ਹਾਂ।
1: ਸ਼੍ਰੀ ਦੇਸ਼ ਦੀਪਕ ਗੋਇਲ ਜੀ, ਬਹੁਤ ਖੁਸ਼ ਹੋਏ ਤੁਹਾਨੂੰ ਮਿਲ ਕੇ। ਤੁਸੀਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਤੋਂ ਸੇਵਾ ਮੁਕਤ ਹੋ, ਔਰ ਗੱਲ ਜਦੋਂ ਆਪ ਕਰਦੇ ਹਾਂ ਕਿ ਪਸ਼ੂ ਦੇਖੋ ਸਾਡਾ ਬਹੁਮੁੱਲਾ ਧਨ ਆ, ਅਤੇ ਸ਼ੁਰੂ ਤੋਂ ਹੀ ਪਸ਼ੂਆਂ ਦੇ ਨਾਲ ਆਪਾਂ ਕਿਸਾਨ ਵੀਰ ਦਾ ਜਾਂ ਘਰ ਦੇ ਤੌਰ 'ਤੇ ਬੜਾ ਵਧੀਆ ਸਾਥ ਰਿਹਾ, ਪਰ ਸਮੇਂ ਦੇ ਹਿਸਾਬ ਨਾਲ ਦੇਖਣ 'ਚ ਆਇਆ ਕਿ ਮਸ਼ੀਨਰੀ ਦਾ ਯੁੱਗ ਹੋਣ ਕਰਕੇ ਕਈ ਵਾਰ ਅਸੀਂ ਜਦੋਂ ਪਸ਼ੂ ਸਾਡੇ ਲਈ ਫਾਇਦੇਮੰਦ ਨਹੀਂ ਰਹਿੰਦਾ ਤਾਂ ਅਸੀਂ ਉਹਨੂੰ ਵਿਸਾਰ ਦਿੰਦੇ ਹਾਂ, ਛੱਡ ਦਿੰਦੇ ਹੈਗੇ ਹਾਂ, ਅਤੇ ਕਈ ਤਰੀਕੇ ਨਾਲ ਉਹ ਜ਼ੁਲਮ ਦਾ ਸ਼ਿਕਾਰ ਹੋ ਜਾਂਦਾ ਆ। ਸੋ ਪਸ਼ੂਆਂ 'ਤੇ ਜ਼ੁਲਮ ਕਿਸ ਕਿਸ ਤਰੀਕੇ ਨਾਲ ਹੁੰਦੇ ਨੇ, ਕਿਸ ਤਰੀਕੇ ਨਾਲ ਰੋਕ ਸਕਦੇ ਹਾਂ, ਕਾਨੂੰਨ ਕੀ ਹੈ, ਇਹ ਸਾਰੀ ਜਾਣਕਾਰੀ ਆਪਾਂ ਗੋਲ ਜੀ ਤੁਹਾਡੇ ਕੋਲੋਂ ਹਾਸਿਲ ਕਰਨੀ ਹੈ। ਅਤੇ ਪਹਿਲੀ ਤਾਂ ਗੱਲ ਦੇਖੋ ਇਹ ਆ ਜਾਂਦੀ ਹੈ ਕਿ ਕੋਈ ਵੀ ਦਿਨ ਆਪਾਂ ਮਨਾਉਂਦੇ, ਜਿਸ ਤਰ੍ਹਾਂ ਅੱਜ ਦਿਨ ਆਪਾਂ ਮਨਾ ਰਹੇ ਹੈਗੇ ਹਾਂ ਵਿਸ਼ਵ ਪਸ਼ੂ ਦਿਨ ਮਨਾ ਰਹੇ ਹੈਗੇ ਹਾਂ ਦੁਨੀਆ ਭਰ ਦੇ ਵਿੱਚ। ਸੋ ਇਹ ਦਿਨ ਕਿਉਂ ਮਨਾਇਆ ਜਾਂਦਾ ਹੈ, ਇਹ ਜਿਹੜਾ ਇਹ ਦਿਨ ਕਿਉਂ ਚੁਣਿਆ ਗਿਆ ਗੋਇਲ ਜੀ?
2: ਇਹ ਦਿਨ ਕਿਉਂ ਮਨਾਇਆ ਜਾਂਦਾ ਹੈ? ਪਹਿਲਾਂ ਤਾਂ ਸੁਣਨ ਵਾਲੇ ਭੈਣੋ ਵੀਰੋ ਸਤਿ ਸ਼੍ਰੀ ਅਕਾਲ, ਆਦਾਬ। ਅੱਜ ਆਪਾਂ ਗੱਲ ਕਰ ਰਹੇ ਹਾਂ ਪਸ਼ੂਆਂ ਦੇ ਕਲਿਆਣ ਦੇ ਸੰਬੰਧ ਵਿੱਚ। ਇਹ ਪਸ਼ੂ ਕਲਿਆਣ ਦਾ ਜਿਹੜਾ ਦਿਨ ਹੈ ਚੁਣਿਆ ਗਿਆ ਹੈ, ਇਹਦੀ ਕੀ ਲੋੜ ਪਈ, ਕਿਉਂ ਮਨਾਇਆ ਜਾਂਦਾ ਹੈ? ਜਿਹੜਾ ਮਨੁੱਖ ਹੈ ਇਹ, ਮਾਫ਼ ਕਰਨਾ, ਇੱਕ ਬਹੁਤ ਹੀ ਸਵਾਰਥੀ ਪ੍ਰਾਣੀ ਹੈ। ਇਸਨੇ ਪ੍ਰਿਥਵੀ ਦਾ ਵੀ ਸ਼ੋਸ਼ਣ ਕੀਤਾ, ਆਪਣੇ ਲਾਭ ਲਈ ਜਾਨਵਰਾਂ ਅਤੇ ਪੌਦਿਆਂ ਦਾ ਵੀ ਨਾਸ਼ ਕੀਤਾ। ਭਾਵੇਂ ਮਨੁੱਖ ਦਾ ਜਿਹੜਾ ਹੈ ਪਸ਼ੂਆਂ ਨਾਲ ਰਿਸ਼ਤਾ ਬਹੁਤ ਪੁਰਾਣਾ ਹੈ। ਸੱਭਿਅਤਾ ਤੋਂ ਪਹਿਲਾਂ ਆਦਮੀ ਜਾਨਵਰਾਂ ਨੂੰ ਰੱਖਦਾ ਸੀ, ਆਪਣੇ ਸਾਥੀ ਦੇ ਤੌਰ 'ਤੇ ਪਾਲਤੂ, ਆਪਣੀ ਸਵਾਰੀ ਲਈ ਵਰਤਦਾ ਸੀ, ਆਪਣੀ ਖੇਤੀ ਲਈ ਵਰਤਦਾ ਸੀ, ਪਹਾੜ ਢੋਣ ਲਈ ਵਰਤਿਆ, ਫਿਰ ਇਸ ਨੂੰ ਇਸ ਤੋਂ ਦੁੱਧ ਪੈਦਾ ਕਰਨ ਲਈ, ਆਂਡਿਆਂ ਲਈ ਅਤੇ ਮੀਟ ਲਈ ਵੀ ਪਾਲਿਆ, ਆਪਣੇ ਸ਼ੌਂਕ ਲਈ ਵੀ ਪਾਲਿਆ। ਹੌਲੀ ਹੌਲੀ ਆਬਾਦੀ ਦੇ ਵਧਣ ਨਾਲ ਸਾਧਨਾਂ ਦੀ ਕਮੀ ਹੋ ਗਈ, ਸਾਧਨਾਂ ਦੀ ਕਮੀ ਹੋ ਗਈ, ਪਰੰਤੂ ਮਨੁੱਖਾਂ ਦੀਆਂ ਲੋੜਾਂ ਵੱਧ ਗਈਆਂ। ਪਸ਼ੂਆਂ ਤੋਂ ਜ਼ਿਆਦਾ ਮੁਨਾਫਾ ਲੈਣ ਲਈ ਉਹਨੇ ਇਹਦੀ ਜਿਹੜੀ ਪਸ਼ੂ ਦੀ ਭਲਾਈ ਹੈ ਉਹਦੇ ਵੱਲੋਂ ਆਪਣਾ ਮੂੰਹ ਮੋੜ ਲਿਆ, ਤਾਂ ਜੰਗਲਾਂ ਦੀ ਕਟਾਈ ਸ਼ੁਰੂ ਕਰਤੀ, ਜੰਗਲੀ ਜਾਨਵਰ ਸੀ ਜਿਹੜੇ ਉਹ ਮੁਸ਼ਕਲ 'ਚ ਆ ਗਏ। ਇਸ ਤਰ੍ਹਾਂ ਹੀ ਪਸ਼ੂਆਂ ਤੋਂ ਜ਼ਿਆਦਾ ਇਹਨੇ ਪ੍ਰੋਡਕਸ਼ਨ ਲੈਣ ਵਾਸਤੇ ਉਹਨਾਂ 'ਤੇ ਅੱਤਿਆਚਾਰ ਸ਼ੁਰੂ ਕਰਤਾ, ਉਹਨਾਂ ਨੂੰ ਭੁੱਖਾ ਰੱਖਣਾ ਸ਼ੁਰੂ ਕਰਤਾ, ਜਾਂ ਉਹਨਾਂ ਨੂੰ ਜਦ ਇਹ ਦੌੜ ਪਈ ਉਹ ਤੋਂ ਬੇਕਾਰ ਹੋ ਗਏ ਤਾਂ ਉਹਨਾਂ ਨੂੰ ਛੱਡਤਾ। ਤਾਂ ਇਹ ਸਾਰੀਆਂ ਗੱਲਾਂ ਜਿਹੜੀਆਂ ਮਨੁੱਖਾਂ ਜਿਹੜੀ ਮਨੁੱਖਾਂ ਨੂੰ ਜਾਨਵਰਾਂ ਪ੍ਰਤੀ ਆਪਣੇ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਾਉਣ ਵਾਸਤੇ, ਉਹਨਾਂ ਪ੍ਰਤੀ ਹਮਦਰਦੀ ਦਾ ਵਤੀਰਾ ਰੱਖਣ ਵਾਸਤੇ, ਪ੍ਰੇਰਿਤ ਕਰਨ ਵਾਸਤੇ ਇਹ ਦਿਨ ਮਨਾਇਆ ਜਾਂਦਾ ਹੈ।
1: ਅਤੇ ਗੋਇਲ ਜੀ, ਜਦੋਂ ਆਪਾਂ ਗੱਲ ਕਰਦੇ ਹਾਂ ਕਿ ਕਿਸੇ ਨਾ ਕਿਸੇ ਦਿਨ ਮਨਾਉਣ ਪਿੱਛੇ ਕੋਈ ਨਾ ਕੋਈ ਇਤਿਹਾਸ ਜ਼ਰੂਰ ਜੁੜਿਆ ਹੁੰਦਾ ਹੈਗਾ।
2: ਹਾਂਜੀ।
1: ਸੋ ਜੇ ਆਪਾਂ ਜੇ ਪਸ਼ੂ ਕਲਿਆਣ ਦਿਵਸ ਦੀ ਗੱਲ ਕਰਦੇ ਹੈਗੇ ਹਾਂ, ਪਸ਼ੂਆਂ ਦੇ ਭਲਾਈ ਦੀ ਗੱਲ ਕਰਦੇ ਹੈਗੇ ਹਾਂ, ਤਾਂ ਜਿਹੜਾ ਇਹ ਦਿਨ ਮਨਾਉਂਦੇ ਹਾਂ ਇਹਦੇ ਪਿੱਛੇ ਕੀ ਪਿਛੋਕੜ ਆ?
2: ਇਹ ਜਿਹੜਾ ਵਿਸ਼ਵ ਪਸ਼ੂ ਕਲਿਆਣ ਦਿਵਸ ਹੈ, ਹਰ ਸਾਲ ਆਪਾਂ 4 ਅਕਤੂਬਰ ਨੂੰ ਸਾਰੀ ਦੁਨੀਆ 'ਚ ਮਨਾਉਂਦੇ ਹਾਂ। ਇਹ ਇਸ ਲਈ ਮਨਾਉਂਦੇ ਹਾਂ, ਇੱਕ ਸੰਤ ਹੋਏ ਹੈ ਅਸੀਸੀ ਦੇ,

0: ਸੈਂਟ ਫਰਾਂਸਿਸ
1: ਜੀ,
0: ਸੈਂਟ ਫਰਾਂਸਿਸ ਜਿਹੜੇ ਸੀਗੇ ਉਹ ਜਾਨਵਰਾਂ ਨੂੰ ਬਹੁਤ ਪਿਆਰ ਕਰਦੇ ਸੀ, ਉਹਨਾਂ ਦੀ ਰੱਖਿਆ ਅਤੇ ਸੰਭਾਲ ਲਈ ਬਹੁਤ ਕੰਮ ਕੀਤੇ ਉਹਨਾਂ ਨੇ। ਅਤੇ ਉਹਨਾਂ ਦਾ ਜਿਹੜਾ ਜਨਮ ਹੈ ਉਹ ਜਨਮ ਦਿਨ ਹੈ 4 ਅਕਤੂਬਰ, ਉਹਨਾਂ ਦੇ ਜਨਮ ਦਿਨ ਨੂੰ ਹੀ ਆਪਾਂ ਪਸ਼ੂ ਦਿਵਸ ਦੇ ਰੂਪ 'ਚ ਮਨਾਉਂਦੇ ਹਾਂ।
1: ਠੀਕ ਹੈ।
0: ਇਹ ਜਿਹੜਾ ਇਸ ਦੀ ਸ਼ੁਰੂਆਤ ਕਿਉਂ ਹੋਈ, ਕਿਉਂ ਲੋੜ ਪਈ, 1931 ਦੇ ਵਿੱਚ ਵਾਤਾਵਰਨ ਵਿਗਿਆਨੀਆਂ ਦਾ ਇੱਕ ਸੰਮੇਲਨ ਹੋ ਰਿਹਾ ਸੀ ਇਟਲੀ ਦੇ ਵਿੱਚ, ਫਲੋਰੈਂਸ ਸ਼ਹਿਰ ਦੇ ਵਿੱਚ। ਤਾਂ ਉਹਦੇ ਵਿੱਚ ਇਹ ਇਸ਼ੂ ਮੁੱਦਾ ਸਾਹਮਣੇ ਆਇਆ ਵੀ ਕਈ ਜਾਤੀਆਂ ਪਸ਼ੂਆਂ ਦੀਆਂ ਉਹ ਖਤਮ ਹੋ ਰਹੀਆਂ। ਤਾਂ ਉਹ ਇਸ ਲਈ ਜਿਹੜੀ ਹੈ ਪਸ਼ੂਆਂ ਦੀ ਸਾਂਭ ਸੰਭਾਲ ਜ਼ਰੂਰੀ ਹੈ। ਤਾਂ ਇਹ ਫਿਰ 4 ਅਕਤੂਬਰ ਤੋਂ ਜਿਹੜਾ ਹੈ ਸ਼ੁਰੂ ਹੋਇਆ, 2003 ਤੋਂ ਇਹ ਜਿਹੜਾ ਦਿਵਸ ਹੈ ਪਸ਼ੂ ਕਲਿਆਣ ਦਾਨ ਸੰਗਠਨ ਹੈ, ਇੱਕ ਨੇਚਰ ਫਾਊਂਡੇਸ਼ਨ ਬਰਤਾਨੀਆ ਦੀ ਸੰਸਥਾ, ਉਹਦੇ ਰਹਿਨੁਮਾਈ 'ਚ ਮਨਾਇਆ ਜਾਂਦਾ ਹੈ।
1: ਜੀ।
0: ਤਾਂ ਇਹ 2003 'ਚ 13 ਦੇਸ਼ਾਂ 'ਚ ਮਨਾਇਆ ਜਾਂਦਾ ਸੀ, 2019 'ਚ ਇਹ ਵੱਧ ਕੇ ਲਗਭਗ 100 ਦੇਸ਼ਾਂ ਦੇ ਵਿੱਚ ਮਨਾਇਆ ਗਿਆ। ਤਾਂ ਭਾਰਤ ਦੇ ਵਿੱਚ ਜਿਹੜਾ ਇਹ ਹੈ 2009 ਤੋਂ ਮਨਾਉਣਾ ਸ਼ੁਰੂ ਹੋਇਆ। ਭਾਰਤ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਪਸ਼ੂ ਭਲਾਈ ਨਾਲ ਜੁੜੀਆਂ ਸੰਸਥਾਵਾਂ ਹੈ, ਜਿਵੇਂ ਐਨੀਮਲ ਵੈਲਫੇਅਰ ਬੋਰਡ ਹੈ, ਬਲੂ ਕਰਾਸ ਸੁਸਾਇਟੀ ਹੈ, ਪੀਟਾ ਹੈ, ਪੈਟ ਐਨੀਮਲ ਵੈਲਫੇਅਰ ਸੁਸਾਇਟੀ ਹੈ, ਵਾਈਲਡ ਲਾਈਫ ਇੰਸਟੀਚਿਊਟ ਹੈ, ਨੈਸ਼ਨਲ ਇੰਸਟੀਚਿਊਟ ਆਫ ਐਨੀਮਲ ਵੈਲਫੇਅਰ ਹੈ। ਲਗਭਗ 3000 ਦੇ ਲਗਭਗ ਸੰਸਥਾਵਾਂ ਨੇ ਜਿਹੜੀਆਂ ਇਹ ਪਸ਼ੂ ਭਲਾਈ ਨਾਲ ਜੁੜੀਆਂ ਹੋਈਆਂ ਅਤੇ ਉਹ ਇਸ ਦਿਵਸ ਨੂੰ ਮਨਾਉਂਦੀਆਂ ਨੇ।
1: ਠੀਕ ਹੈ ਜੀ। ਅੱਛਾ, ਦੇਸ਼ ਦੇ ਭੂਗੋਲ ਜਦੋਂ ਆਪਾਂ ਗੱਲ ਕਰਦੇ ਹਾਂ ਪਸ਼ੂਆਂ ਦੇ ਉੱਪਰ ਜ਼ੁਲਮਾਂ ਦੀ, ਤਾਂ ਕਿਸ ਕਿਸ ਤਰੀਕੇ ਦੇ ਕੰਮ ਜਿਹੜੇ ਹੈਗੇ ਆ ਉਹ ਜ਼ੁਲਮਾਂ ਦੀ ਸ਼੍ਰੇਣੀ ਵਿੱਚ ਆ ਜਾਂਦੇ ਹੈਗੇ ਆ?
0: ਪਸ਼ੂਆਂ ਦੇ ਉੱਤੇ ਜਿਹੜੇ ਜ਼ੁਲਮ ਨੇ, ਜ਼ੁਲਮ ਪਸ਼ੂਆਂ ਦੇ ਉੱਤੇ ਬਹੁਤ ਕਿਸਮ ਦੇ ਹੁੰਦੇ ਆ ਜੀ। ਜਿਸ ਤਰ੍ਹਾਂ ਉਹਨੂੰ ਡੰਡੇ ਨਾਲ ਮਾਰਨਾ, ਡੰਡੇ ਨਾਲ ਮਾਰਨ ਤੋਂ ਲੈ ਕੇ ਉਹਦਾ ਉਹਨੂੰ ਮਾਰ ਦੇਣਾ, ਸਭ ਕੁਛ ਆ ਜਾਂਦਾ। ਦੇਖੋ, ਕਿਸੇ ਨੂੰ ਕਈ ਵਾਰੀ ਇਸ ਤਰ੍ਹਾਂ ਹੁੰਦਾ ਆਪਾਂ ਪਸ਼ੂ ਨੂੰ ਭੁੱਖੇ ਰੱਖਣਾ ਜਾਂ ਬਿਮਾਰ ਪਸ਼ੂ ਤੋਂ ਕੰਮ ਲੈਣਾ, ਠੀਕ ਹੈ ਜੀ, ਜਾਂ ਬਿਮਾਰ ਪਸ਼ੂ ਨੂੰ ਘਰੋਂ ਕੱਢ ਦੇਣਾ, ਜਾਂ ਉਹ ਜਦੋਂ ਪ੍ਰੋਡਕਸ਼ਨ 'ਚ ਨਹੀਂ ਰਿਹਾ ਜਾਂ ਗੰਭੀਰ ਬਿਮਾਰੀ 'ਚ ਆ ਗਿਆ ਤਾਂ ਉਹਨੂੰ ਆਪਾਂ ਛੱਡ ਦੇਣਾ।
1: ਠੀਕ ਹੈ।
0: ਇਹ ਸਾਰੇ ਜ਼ੁਲਮ ਨੇ। ਜਾਂ ਇਸ ਤਰ੍ਹਾਂ ਬਈ ਜਦ ਭਾਰ ਢੋਣ ਵਾਲੇ ਹੈ ਉਹਨਾਂ ਦੀ ਕਪੈਸਿਟੀ ਤੋਂ ਵੱਧ ਆਪਾਂ ਉੱਤੇ ਭਾਰ ਲੱਦ ਦਈਏ, ਜੇ ਜਿਸ ਤਰ੍ਹਾਂ ਕੋਈ ਝੋਟਾ ਹੈ, ਬਲਦ ਹੈ, ਬੈਲ ਹੈ, ਉਹ ਇੱਕ ਜੇ ਹੁਣ ਦਰਮਿਆਨੇ ਕੱਦ ਹੈ ਤਾਂ ਉਹ 14 ਕੁਇੰਟਲ ਭਾਰ ਆਪਾਂ ਉਹ ਲੱਦ ਸਕਦੇ ਹਾਂ। ਇਸ ਤਰ੍ਹਾਂ ਹੀ ਜੇ ਘੋੜਾ ਹੈ ਤਾਂ 7.5 ਕੁਇੰਟਲ ਭਾਰ ਤੀਕਰ ਉਹਦੀ ਜਿਹੜੀ ਹੈ ਗੱਡੀ ਖਿੱਚਣ ਵਾਲੀ ਹੈ ਤਾਂ ਉਹ 7.5 ਕੁਇੰਟਲ ਤੀਕਰ ਜਿਹੜੀ ਹੈ ਬਾਲ ਬੀਰਿੰਗ ਹੋਣ ਜਿਹਦੇ ਵਿੱਚ ਹਵਾ ਭਰ ਕੇ ਟਾਇਰਾਂ 'ਚ ਉਹ ਗੱਡੀ ਦੇ ਉੱਤੇ ਉੱਤੇ ਘੋੜਾ 7.5 ਕੁਇੰਟਲ ਖਿੱਚ ਸਕਦਾ ਹੈ। ਇਸ ਤਰ੍ਹਾਂ ਹੀ ਉੱਠ ਹੈ 10 ਕੁਇੰਟਲ ਖਿੱਚ ਸਕਦਾ ਹੈ, ਜੇ 2 ਘੋੜਿਆਂ ਦੀ ਗੱਡੀ ਹੈ ਤਾਂ 15 ਕੁਇੰਟਲ ਖਿੱਚ ਸਕਦਾ ਹੈ। ਇਸ ਤਰ੍ਹਾਂ ਹੀ ਜੇ ਗਧੇ ਨੇ ਭਾਰ ਢੋਣਾ ਤਾਂ ਉਹ 50 ਕਿਲੋ ਹੈ। ਲੇਕਿਨ ਜਿਹੜਾ ਮਨੁੱਖ ਹੈ ਆਪਣਾ ਉਸ ਨੂੰ ਉਹ ਤੋਂ ਜ਼ਿਆਦਾ ਕੰਮ ਲੈਂਦਾ, ਜ਼ਿਆਦਾ ਭਾਰ ਢੋਣਾ ਹੈ ਜਿਹੜਾ ਉੱਪਰ ਲੱਦਣਾ, ਜਾਂ ਉਹਨੂੰ ਆਰਾਮ ਨਾ ਦੇਣਾ, ਜਾਂ ਬਿਮਾਰ ਪਸ਼ੂ ਨੂੰ ਤੋਂ ਹੀ ਕੰਮ ਲਈ ਜਾਣਾ, ਜਾਂ ਇਹ ਸਾਰੇ ਜ਼ੁਲਮ ਨੇ। ਜਾਂ ਪਸ਼ੂ ਨੂੰ ਇੱਕ ਥਾਂ ਤੋਂ ਦੂਜੀ ਥਾਂ ਲੈ ਕੇ ਜਾਣਾ ਹੈ, ਜਦੋਂ ਕਈ ਵਾਰੀ ਉਹ ਓਵਰਲੋਡਡ ਕਰ ਦਿੰਦਾ ਹੈ, ਉਹ ਇੱਕ ਟਰੱਕ ਦੇ ਵਿੱਚ
1: ਭਰ ਦਿੰਦੇ ਆਪਾਂ,
0: ਹਾਂ ਆਪਾਂ ਭਰ ਦਿੰਦੇ ਹਾਂ ਇੱਕ ਦੇ ਉੱਤੇ ਉੱਪਰ ਦੂਸਰਾ, ਉਹ ਸਾਰੇ ਜ਼ੁਲਮ ਨੇ। ਜਾਂ ਤੁਸੀਂ ਦੇਖਿਆ ਹੋਣਾ ਹੈ ਵੀ ਜਦੋਂ ਮੁਰਗੀਆਂ ਨੂੰ ਲੈ ਕੇ ਜਾਂਦੇ ਹੈ, ਕਈ ਵਾਰੀ ਸਾਈਕਲ ਦੇ ਉੱਤੇ ਪੁੱਠੀਆਂ ਟੰਗ ਲੈਂਦੇ, ਉਹ ਵੀ ਜ਼ੁਲਮ ਹੈ।
1: ਠੀਕ ਹੈ,
0: ਹੈ ਨਾ। ਜਾਂ ਜਿਸ ਤਰ੍ਹਾਂ ਵੀ ਪਸ਼ੂਆਂ ਦੀ ਲੜਾਈ ਕਰਾਉਂਦੇ ਆ ਆਪਣੇ ਸ਼ੌਕ ਲਈ, ਉਹਦੇ 'ਤੇ ਸ਼ਰਤਾਂ ਲਾਉਂਦੇ ਆ। ਜਾਂ ਦੁੱਧ ਵੱਧ ਲੈਣ ਵਾਸਤੇ ਇੱਕ ਫੂਕਾ ਹੁੰਦਾ, ਉਹਦੇ ਬੱਚੇ ਦਾ ਨਹੀਂ ਫੂਕ ਭਰ ਦਿੰਦੇ ਆ, ਉਹ ਵੀ ਜ਼ੁਲਮ ਹੈ। ਜਾਂ ਜਿਸ ਤਰ੍ਹਾਂ ਆਮ ਹੀ ਗੱਲ ਹੈ ਵੀ ਜਦ ਦੁੱਧ ਕੋਈ ਮੱਝ ਜਾਂ ਗਾਂ ਦੁੱਧ ਨਾ ਦਿੰਦੀ ਹੋਵੇ ਤਾਂ ਆਕਸੀਟੋਸਨ ਦਾ ਟੀਕਾ ਲਾ ਦਿੰਦੇ, ਆਕਸੀਟੋਸਨ ਦਾ ਟੀਕਾ ਲਾਉਣਾ ਵੀ ਇੱਕ ਤਰ੍ਹਾਂ ਦਾ ਜ਼ੁਲਮ ਹੈ।
1: ਠੀਕ ਹੈ।
0: ਇਹ ਸਾਰੇ ਜਿਹੜੇ ਅਪਰਾਧ ਹੈ ਦੰਡਨੀ ਅਪਰਾਧ ਨੇ।
1: ਬਿਲਕੁਲ ਬਿਲਕੁਲ ਜੀ। ਹੁਣ ਆਪਾਂ ਗੱਲ ਕਰਦੇ, ਦੇਖੋ ਕਿ ਸ਼੍ਰੇਣੀ ਤਾਂ ਬਹੁਤ ਵੱਡੀਆਂ ਨੇ ਜੇ ਦੇਖੀ ਜਾਏ ਅਤੇ ਜਾਨਵਰਾਂ ਦੇ ਹੱਕ ਵੀ ਹੈਗੇ ਆ। ਹੁਣ ਆਪਾਂ ਇਹਨਾਂ ਨੂੰ ਗੱਲ ਕਰਦੇ ਹਾਂ ਕਿ ਰੋਕਣਾ,
0: ਹਾਂਜੀ,
1: ਇਹਦੇ ਵਾਸਤੇ

0: ਕਿ ਤੁਸੀਂ ਕਿਹਾ ਕਿ ਕਾਨੂੰਨ ਦੀ ਗੱਲ ਕੀਤੀ ਹੈਗੀ ਹੈ,
1: ਹਾਂਜੀ
0: ਕਿਹੜੇ
1: ਹਾਂਜੀ,
0: ਕਿਹੜੇ ਕਾਨੂੰਨ ਨੇ ਜਿਹੜੇ ਫਿਰ ਇਹਨਾਂ 'ਤੇ ਲਾਗੂ ਹੁੰਦੇ ਹੈਗੇ ਆ?
1: ਜਾਨਵਰਾਂ ਦੇ ਉੱਤੇ ਅੱਤਿਆਚਾਰ ਰੋਕਣ ਵਾਸਤੇ, ਜਾਨਵਰਾਂ ਦੇ ਉੱਤੇ ਅੱਤਿਆਚਾਰ ਰੋਕਣ ਵਾਸਤੇ ਬਹੁਤ ਸਾਰੇ ਕਾਨੂੰਨ ਨੇ। ਸਭ ਤੋਂ ਪਹਿਲਾਂ ਤਾਂ ਆਪਾਂ ਆਪਦੇ ਸੰਵਿਧਾਨ ਦੀ ਗੱਲ ਕਰੀਏ। ਸੰਵਿਧਾਨ ਦੇ ਵਿੱਚ ਆਰਟੀਕਲ 51A ਹੈ, ਉਹਦੇ ਵਿੱਚ ਜਿਹੜੀਆਂ ਆਪਣੇ ਸਿਟੀਜ਼ਨ ਨੇ, ਆਪਣੇ ਨਾਗਰਿਕ ਨੇ, ਉਹਨਾਂ ਦੀਆਂ ਡਿਊਟੀਆਂ ਦਾ ਵਰਣਨ ਹੈ। ਇਹ ਜਿਹੜੇ ਪਸ਼ੂ ਨੇ ਇਹਨਾਂ ਦੇ ਉੱਤੇ ਤਰਸ ਰੱਖਣਾ ਲਿਵਿੰਗ ਕ੍ਰੀਚਰ ਦੇ ਉੱਤੇ, ਇਹ ਵੀ ਇੱਕ ਜਿਹੜੀ ਹੈ ਸਿਟੀਜ਼ਨ ਦੀ ਡਿਊਟੀ ਹੈ। ਉਸ ਤੋਂ ਬਾਅਦ ਜਿਹੜੀ ਹੈ ਭਾਰਤ ਸਰਕਾਰ ਨੇ 1960 ਦੇ ਵਿੱਚ ਪਸ਼ੂਆਂ ਦੇ ਉੱਤੇ ਜ਼ੁਲਮ ਰੋਕਣ ਸੰਬੰਧੀ ਐਕਟ ਬਣਾਇਆ। ਉਹ ਐਕਟ ਦੇ ਵਿੱਚ, ਉਹ ਐਕਟ ਬਹੁਤ ਸਾਰੀਆਂ ਰਾਜਾਂ ਦੇ ਵਿੱਚ ਲਾਗੂ ਹੈ, ਪੰਜਾਬ ਦੇ ਵਿੱਚ ਵੀ ਲਾਗੂ ਹੈ। ਉਸ ਐਕਟ ਦੇ ਅਧੀਨ ਜਿਹੜੇ ਹੈ ਫਿਰ ਰੂਲ ਬਣਾਏ ਗਏ
0: ਜੀ,
1: ਜਿਸ ਤਰ੍ਹਾਂ ਟਰਾਂਸਪੋਰਟ ਆਫ ਐਨੀਮਲਸ ਹੈ, ਜਾਨਵਰ ਨੂੰ ਇੱਕ ਥਾਂ ਤੋਂ ਦੂਜੀ ਥਾਂ ਲੈ ਕੇ ਜਾਣਾ ਹੈ, ਉਹਦੇ ਵਾਸਤੇ ਜੇ ਮੱਝ ਨੂੰ ਲੈ ਕੇ ਜਾਣਾ ਹੈ, ਗਾਂ ਨੂੰ ਲੈ ਕੇ ਜਾਣਾ ਹੈ, ਬਿੱਲੀ ਹੈ, ਕੁੱਤੇ ਹੈ, ਜਾਂ ਸੂਰ ਹੈ, ਜਾਂ ਮੁਰਗੀਆਂ ਹੈ, ਉਹਨਾਂ ਵਾਸਤੇ ਉਹਨਾਂ ਨੂੰ ਇੱਕ ਜਾਨਵਰ ਨੂੰ ਕਿੰਨੀ ਸਪੇਸ ਚਾਹੀਦੀ ਹੈ, ਕਿੰਨੀ ਥਾਂ ਚਾਹੀਦੀ ਹੈ, ਟਰੱਕ ਦੇ ਵਿੱਚ ਇੱਕ ਟਰੱਕ ਦੇ ਵਿੱਚ ਕਿੰਨੇ ਜਾਨਵਰ ਲਿਆ ਜਾ ਸਕਦੇ ਹੈ, ਕਿੰਨੀ ਦੇਰ ਟਰੈਵਲ ਕਰ ਸਕਦੇ ਹੈ, ਚਲ ਸਕਦੇ ਹੈ, ਫਿਰ ਰਸਤੇ ਦੇ ਵਿੱਚ ਉਹਨੂੰ ਉਤਾਰ ਕੇ ਖੁਰਾਕ ਦੇਣੀ ਹੈ ਜਾਂ ਪਾਣੀ ਦੇਣਾ ਹੈ, ਇਹ ਸਾਰੇ ਰੂਲ ਬਣੇ ਹੈ। ਫਿਰ ਜਿਹੜੇ ਹੈ ਸਲਾਟਰ ਹਾਊਸ ਰੂਲਸ ਵੀ ਬਣੇ ਹੈ। ਸਲਾਟਰ ਹਾਊਸ ਰੂਲ ਨੇ ਜਿਸ ਤਰ੍ਹਾਂ ਇਹ ਜਿਹੜੀ ਹੈ ਜਿਸ ਤਰ੍ਹਾਂ ਬੱਕਰੀਆਂ ਨੇ, ਭੇਡਾਂ ਨੇ, ਮੁਰਗੀਆਂ ਨੇ, ਇਹ ਮੀਟ ਐਨੀਮਲਸ ਨੇ, ਤਾਂ ਇਹਨਾਂ ਨੂੰ ਕਿਵੇਂ ਮਾਰਨਾ, ਹਿਊਮੇਨ ਸਲਾਟਰਿੰਗ ਬੋਲਦੇ ਹਾਂ ਆਪਾਂ, ਉਹਦੇ ਵੀ ਰੂਲ ਬਣਾਏ ਹੈ। ਸਲਾਟਰ ਹਾਊਸ ਦੇ ਵਿੱਚ ਸਾਫ਼ ਸਫਾਈ ਹੋਵੇ, ਜਦ ਉਹ ਇੱਕ ਐਨੀਮਲ ਨੂੰ ਸਲਾਟਰ ਕਰਨਾ, ਉਹਨੂੰ ਪਹਿਲਾਂ ਸਟਨਿੰਗ ਕਰੀ ਜਾਵੇ। ਸਟਨਿੰਗ ਦਾ ਮਤਲਬ ਹੈ ਵੀ ਉਹ ਸਟਨਿੰਗ ਹੋ ਕੇ ਬੇਹੋਸ਼ ਹੋ ਜਾਂਦਾ, ਤਾਂ ਉਹਨੂੰ ਪਤਾ ਨਹੀਂ ਲੱਗਦਾ ਵੀ ਦਰਦ ਹੋ ਰਿਹਾ। ਤਾਂ ਸਟਨਿੰਗ ਤੋਂ ਪਹਿਲਾਂ ਸਟਨਿੰਗ ਉਹਦੀ ਪੁਜੀਸ਼ਨ ਇਸ ਤਰ੍ਹਾਂ ਦੀ ਹੁੰਦੀ ਹੈ ਵੀ ਉਹਨੂੰ ਕੋਈ ਦੂਸਰਾ ਜਾਨਵਰ ਨਾ ਦੇਖੇ, ਜੇ ਉਹ ਡਰ ਜਾਏਗਾ, ਉਹ ਵੀ ਜ਼ੁਲਮ ਹੈ। ਤਾਂ ਜਿਸ ਤਰ੍ਹਾਂ ਹੋਰ ਪਰਫੋਰਮਿੰਗ ਐਨੀਮਲਸ ਨੇ ਜਿਹੜੇ ਹੁਣ ਜਿਨ੍ਹਾਂ ਤੋਂ ਆਪਾਂ ਸਰਕਸ 'ਚ ਕੰਮ ਲੈਂਦੇ ਹਾਂ ਜਾਂ ਹੋਰ ਹੈ, ਉਹਨਾਂ ਨੂੰ ਪਰਫੋਰਮ ਕਰਨ ਵਾਸਤੇ ਵੀ ਟ੍ਰੇਨਰ ਚਾਹੀਦਾ, ਉਹ ਸਾਰੇ ਉਹਦੇ ਵੀ ਰੂਲ ਬਣੇ ਹੈ। ਇਸ ਤਰ੍ਹਾਂ ਨਾ ਹੋਵੇ ਵੀ ਉਹਨੂੰ ਆਪਾਂ ਜਾਨਵਰ ਨੂੰ ਕਰੂਲਟੀ ਕੁੱਟ ਕੇ ਮਾਰ ਕੇ ਆਪਾਂ ਉਹਨੂੰ ਸਮਝਾਈਏ ਜਾਂ ਸਿਖਾਈਏ, ਉਹਦੇ ਵੀ ਰੂਲ ਨੇ, ਸਾਰੇ ਰੂਲ ਬਣੇ ਹੈ। ਉਸ ਤੋਂ ਬਾਅਦ ਜਿਹੜਾ ਹੈ ਇੱਕ ਜਿਸ ਤਰ੍ਹਾਂ ਜੰਗਲੀ ਜਾਨਵਰ ਨੇ, ਜੰਗਲੀ ਜਾਨਵਰਾਂ ਨੂੰ ਦੇ ਉੱਤੇ ਅੱਤਿਆਚਾਰ ਰੋਕਣ ਵਾਸਤੇ ਵੀ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਹੈ, 18 ਪੁਰਾਣਾ ਐਕਟ ਹੈ, ਤਾਂ ਉਹ ਵੀ ਹੈ। ਫਿਰ ਜਿਹੜੀ ਹੈ ਆਪਣਾ ਇੰਡੀਅਨ ਪੈਨਲ ਕੋਡ ਹੈ, ਇੰਡੀਅਨ ਪੈਨਲ ਕੋਡ ਦੇ ਵਿੱਚ ਵੀ ਜਿਸ ਤਰ੍ਹਾਂ ਸੈਕਸ਼ਨ 428 ਹੈ, 429 ਹੈ, 430 ਹੈ, ਉਹ ਇਹਦੇ ਵਿੱਚ ਵੱਖ ਵੱਖ ਧਾਰਾਂ 'ਚ ਜਿਹੜੀਆਂ ਜਾਂ ਇਹ ਜਿਹੜੀ ਹੈ ਐਕਟ ਦੇ ਅਧੀਨ 10 ਸਾਲ ਤੱਕ ਸਜ਼ਾ ਹੋ ਸਕਦੀ ਹੈ।
0: ਠੀਕ ਹੈ ਜੀ,
1: 3 ਮਹੀਨੇ ਤੋਂ 10 ਸਾਲ ਤੱਕ ਸਜ਼ਾ ਹੋ ਸਕਦੀ ਹੈ। ਪੰਜਾਬ ਦੇ ਵਿੱਚ ਇੱਕ ਹੋਰ ਐਕਟ ਹੈ, ਪ੍ਰੋਹਿਬਿਸ਼ਨ ਆਫ ਕਾਓ ਸਲਾਟਰ ਐਕਟ ਹੈ, 1955 ਦੇ ਵਿੱਚ ਇਹ ਐਕਟ ਬਣਾਇਆ ਗਿਆ, ਜਿਸ ਦੇ ਅਧੀਨ ਰਾਜ ਵਿੱਚ ਗਊ ਵੰਸ਼ ਨੂੰ ਮਾਰਨ 'ਤੇ ਪੂਰਨ ਪਾਬੰਦੀ ਹੈ।
0: ਠੀਕ ਹੈ ਜੀ, ਬਿਲਕੁਲ ਜੀ,
1: ਜੇ ਕੋਈ ਜਾਨਵਰ ਮਾਰਦਾ ਹੈ ਤਾਂ ਉਹਨੂੰ 10 ਸਾਲ ਦੀ ਸਜ਼ਾ ਹੋ ਸਕਦੀ ਹੈ, ਨਾਲ 10,000 ਰੁਪਇਆ ਜੁਰਮਾਨਾ ਵੀ ਹੋ ਸਕਦਾ ਹੈ। ਤਾਂ ਇਹ ਸਾਰੇ ਐਕਟ ਨੇ ਜਿਹੜੇ ਪਸ਼ੂਆਂ ਦੀ ਰੱਖਿਆ ਲਈ ਬਣੇ।
0: ਠੀਕ ਹੈ ਜੀ। ਅੱਛਾ ਦੇਸ਼ਦੀਪ ਗੋਇਲ ਜੀ, ਜਦੋਂ ਹੁਣ ਆਪਾਂ ਹੁਣ ਗੱਲ ਕਰਦੇ ਹਾਂ, ਦੇਖੋ ਵੱਖ ਵੱਖ ਕਾਨੂੰਨ ਤਾਂ ਹੈਗੇ ਆ, ਆਮ ਲੋਕਾਂ ਦੀ ਇਹਦੇ ਵਿੱਚ ਕੀ ਭਾਗੀਦਾਰੀ ਹੋ ਸਕਦੀ ਹੈਗੀ ਹੈ ਕਿ ਦੇਖੋ ਆਪਾਂ ਪਸ਼ੂ ਰੱਖਦੇ ਹੈਗੇ ਹਾਂ ਪਿੰਡਾਂ ਦੇ ਵਿੱਚ, ਦੁੱਧ ਲੈਂਦੇ ਹਾਂ, ਅਤੇ ਜਦੋਂ ਅਵਾਰਾ ਹੋ ਜਾਂਦਾ ਜਾਂ ਫੰਡਰ ਹੋ ਜਾਂਦਾ ਘਰੋਂ ਕੱਢਦੇ ਨੇ ਡੰਡੇ ਮਾਰ ਕੇ,
1: ਬਿਲਕੁਲ,
0: ਅਤੇ ਉਹ ਦੂਜੇ ਪਿੰਡ ਨਾਲ ਦੂਜੇ ਪਿੰਡ ਭਜਾ ਦਿੰਦਾ ਹੈ।
1: ਹਾਂਜੀ ਹਾਂਜੀ
0: ਹਾਂਜੀ, ਇਸ ਤਰੀਕੇ ਨਾਲ ਪਸ਼ੂ ਜਿਹੜਾ ਹੈਗਾ ਖਾਸ ਕਰਕੇ ਜਿਹੜੀਆਂ ਵਿਲਾਇਤੀ ਗਾਵਾਂ ਨਾਲ ਇਹ ਜ਼ਰੂਰ ਹੁੰਦਾ ਹੈ।
1: ਹਾਂਜੀ ਹਾਂਜੀ,
0: ਅਤੇ ਗਊਸ਼ਾਲਾ ਦੇਖੋ ਬਣ ਗਈਆਂ ਨੇ।
1: ਹਾਂਜੀ ਹਾਂਜੀ,
0: ਸੋ ਇਹ ਜਿਹੜੇ ਆਮ ਲੋਕਾਂ ਦੀ ਕੀ ਭਾਗੀਦਾਰੀ ਹੋ ਸਕਦੀ ਹੈ ਕਿ ਇਹਨੂੰ ਜ਼ੁਲਮਾਂ ਨੂੰ ਰੋਕਿਆ ਜਾਵੇ ਅਤੇ ਪਸ਼ੂਆਂ ਦੇ ਨਾਲ ਆਪਣਾ ਵਿਵਹਾਰ ਜਿਹੜਾ ਹੈ ਚੰਗਾ ਹੋਣਾ ਚਾਹੀਦਾ ਹੈਗਾ?
1: ਬਿਲਕੁਲ ਜੀ, ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰੀਏ ਵੀ ਜਿਹੜੇ ਲੋਕ ਨੇ ਉਹਨਾਂ ਦਾ ਕੀ ਰੋਲ ਹੈ। ਉਹ ਬੜਾ ਮਹੱਤਵਪੂਰਨ ਰੋਲ ਹੈ, ਜਿਸ ਤਰ੍ਹਾਂ ਇਹ ਜਾਗ

0: ਜਾਗਰੂਕਤਾ ਦੀ ਕਮੀ ਹੈ। ਕਈ ਵਾਰੀ ਜਾਗਰੂਕ ਨਹੀਂ ਹੁੰਦੇ ਆਪਾਂ, ਉਹ ਆਪਾਂ ਬਿਨਾਂ ਸੋਚੇ ਸਮਝੇ ਹੀ ਜਾਨਵਰ 'ਤੇ ਅੱਤਿਆਚਾਰ ਕਰ ਦਿੰਦੇ ਹਾਂ। ਬੱਚਿਆਂ ਨੂੰ ਪਤਾ ਨਹੀਂ ਹੁੰਦਾ, ਕਈ ਵਾਰੀ ਬੱਚੇ ਉਹ ਕੁੱਤੇ ਨਾਲ ਖੇਡਦੇ ਹੁੰਦੇ ਆ, ਕੋਈ ਉਹਦੀ ਪੂਛ ਖਿੱਚ ਦਿੰਦਾ ਜਾਂ ਉਹ ਆਰਾਮ ਕਰ ਰਿਹਾ ਤਾਂ ਉਹਨੂੰ ਸੋਟੀ ਮਾਰ ਕੇ ਭਜਾ ਦਿੰਦੇ ਆ, ਉਹ ਵੀ ਇੱਕ ਜ਼ੁਲਮ ਹੀ ਹੈ। ਤਾਂ ਇਹ ਜਿਹੜਾ ਅਵੇਅਰਨੈਸ ਹੈ, ਜਾਗਰੂਕਤਾ ਹੈ, ਇਹ ਜਾਗਰੂਕਤਾ ਆਪਾਂ ਆਪਦੇ ਬੱਚਿਆਂ ਨੂੰ ਜਾਗਰੂਕ ਕਰੀਏ ਜਾਂ ਇਹ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਬੱਚੇ ਜਾਗਰੂਕ ਹੋਣ, ਸਕੂਲਾਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਕੋਰੀਕੁਲਮ ਹੋਵੇ ਪਸ਼ੂਆਂ ਦੇ ਪ੍ਰਤੀ ਕਰੂਰਤਾ ਨਾ ਰੱਖਣ ਬਾਰੇ, ਉਹ ਜਾਗਰੂਕ ਹੋਣ ਵੀ ਇਹ ਜਿਹੜੇ ਜਾਨਵਰ ਨੇ ਇਹਨਾਂ ਦਾ ਵੀ ਓਨਾ ਹੀ ਹੱਕ ਹੈ ਇਸ ਧਰਤੀ 'ਤੇ ਰਹਿਣ ਦਾ ਜਿੰਨਾ ਸਾਡਾ ਹੈ।
1: ਠੀਕ ਹੈ, ਬਿਲਕੁਲ
0: ਠੀਕ ਹੈ ਨਾ ਜੀ।
1: ਬਿਲਕੁਲ।
0: ਤਾਂ ਇਹ ਜਿਹੜੀ ਇੱਕ ਹੋਰ ਹੈ ਵੀ ਕਈ ਵਾਰੀ ਆਪਾਂ ਕਰੂਰਤਾ ਹੋ ਰਹੀ ਹੁੰਦੀ ਹੈ, ਆਪਾਂ ਉਹਨੂੰ ਦੇਖ ਕੇ ਮੁੱਖ ਮੋੜ ਲੈਂਦੇ ਹਾਂ, ਲੇਕਿਨ ਇਹ ਸਾਰਾ ਕੁਛ ਹੈ, ਪੰਜਾਬ ਸਰਕਾਰ ਨੇ ਸਖ਼ਤ ਹਦਾਇਤਾਂ ਕੀਤੀਆਂ ਪਸ਼ੂ ਪਾਲਣ ਵਿਭਾਗ ਨੂੰ ਵੀ, ਪੁਲਿਸ ਨੂੰ ਵੀ ਅਤੇ ਪ੍ਰਸ਼ਾਸਨ ਨੂੰ ਵੀ, ਵੀ ਜੇ ਕੋਈ ਪਸ਼ੂਆਂ 'ਤੇ ਕਰੂਅਲਟੀ ਦਾ ਕੋਈ ਕੇਸ ਆਉਂਦਾ ਹੈ ਅੱਤਿਆਚਾਰ ਦਾ, ਤਾਂ ਉਹਦੇ 'ਤੇ ਤੁਰੰਤ ਐਕਸ਼ਨ ਲਓ। ਜੇ ਕੋਈ ਬਿਮਾਰ ਪਸ਼ੂ ਹੈ ਜਾਂ ਸੱਟ ਲੱਗੀ ਹੈ ਪਸ਼ੂ ਨੂੰ, ਤਾਂ ਪਸ਼ੂ ਪਾਲਣ ਵਿਭਾਗ ਦੇ ਹਸਪਤਾਲ ਨੇ ਉਹਨਾਂ ਨੂੰ ਹਦਾਇਤ ਹੈ ਵੀ ਉਹ ਉਹਦਾ ਇਲਾਜ ਕਰਨ। ਇਸ ਤਰ੍ਹਾਂ ਹੀ ਜੇ ਪਸ਼ੂ, ਜੇ ਪੁਲਿਸ ਹੈ, ਪੁਲਿਸ ਕੇਸ ਦਰਜ ਕਰਦੀ ਹੈ, ਲੇਕਿਨ ਜੇ ਕੋਈ ਉਹਨਾਂ ਕੋਲ ਜਾਵੇ ਹੀ ਨਾ ਤਾਂ ਫਿਰ ਮੁਸ਼ਕਲ ਹੋ ਜਾਂਦੀ ਹੈ। ਤਾਂ ਨਾਗਰਿਕਾਂ ਦਾ ਇਹ ਫਰਜ਼ ਬਣਦਾ ਹੈ ਵੀ ਜੇ ਕੋਈ ਕਰੂਅਲਟੀ ਅੱਤਿਆਚਾਰ ਹੁੰਦਾ ਦੇਖਦੇ ਹੈ, ਤਾਂ ਅੱਜ ਕੱਲ੍ਹ ਤਾਂ ਸਾਧਨ ਹੈ, ਆਪਣੇ ਕੋਲ ਮੋਬਾਈਲ ਹੁੰਦਾ, ਆਪਾਂ ਵੀਡੀਓ ਬਣਾ ਸਕਦੇ ਹਾਂ, ਕੋਈ ਐਵੀਡੈਂਸ ਕ੍ਰੀਏਟ ਕਰ ਸਕਦੇ ਹਾਂ, ਦੋ ਆਪਣੇ ਕੋਲ ਕੋਈ ਵਿਟਨੈਸ ਵੀ ਹੁੰਦੇ ਹੈ, ਤਾਂ ਪੁਲਿਸ ਕੋਲ ਜਾ ਕੇ ਕੰਪਲੇਂਟ ਕਰੋ ਤਾਂ ਉਹ ਜਿਹੜੀ ਹੈ ਇਸ 'ਤੇ ਕਾਰਵਾਈ ਕਰਦੀ ਹੈ।
1: ਠੀਕ ਹੈ ਜੀ।
0: ਤਾਂ ਬਾਕੀ ਹੈ ਬੁੱਢੇ ਹੋ ਚੁੱਕੇ ਜਾਂ ਲਾਚਾਰ ਜਿਹੜੇ ਦੁੱਧ ਭੱਜੀਆਂ ਗਊਆਂ, ਉਹਨਾਂ ਨੂੰ ਨਹੀਂ ਛੱਡਣਾ ਚਾਹੀਦਾ। ਉਹਨਾਂ ਨੂੰ ਦੇਖੋ, ਇਹ ਜਿਸ ਤਰ੍ਹਾਂ ਗਊਆਂ ਨੇ ਜਾਂ ਦੋ ਜਾਨਵਰਾਂ ਦੀ ਜ਼ਿਆਦਾ ਪ੍ਰੋਬਲਮ ਆ ਰਹੀ ਹੈ, ਗਊਆਂ ਆਵਾਰਾ ਗਊਆਂ, ਆਵਾਰਾ ਗਊਆਂ ਤਾਂ ਨਹੀਂ ਗਊਆਂ, ਬੇਸਹਾਰਾ ਗਊਆਂ ਨੇ, ਤਾਂ ਕੁੱਤੇ ਨੇ, ਗਊਆਂ ਸੜਕਾਂ 'ਤੇ ਤੁਰੀਆਂ ਫਿਰਦੀਆਂ, ਉਹ ਪੋਲੀਥੀਨ ਖਾ ਲੈਂਦੀਆਂ, ਉਹਨਾਂ ਦੀ ਜਿਹੜੀ ਹੈ ਖੁਰਾਕ ਪੂਰੀ ਨਹੀਂ ਮਿਲਦੀ, ਉਹਨਾਂ ਨੂੰ ਪੋਲੀਥੀਨ ਖਾ ਲੈਂਦੀਆਂ, ਜਾਂ ਉਹ ਰੋਡ 'ਤੇ ਸੜਕਾਂ 'ਤੇ ਐਕਸੀਡੈਂਟ ਦਾ ਕਾਰਨ ਬਣਦੀਆਂ।
1: ਬਿਲਕੁਲ।
0: ਹਾਂ, ਤਾਂ ਉਹ ਇਸ ਤਰ੍ਹਾਂ ਹੈ ਵੀ ਲੋਕ ਜੇ ਚਾਹੁਣ, ਲੋਕ ਸਾਥ ਦੇਣ, ਤਾਂ ਇਹ ਜਿਹੜੀ ਹੈ ਕਰੂਰਤਾ ਹੈ ਘੱਟ ਸਕਦੀ ਹੈ।
1: ਖਾਸ ਕਰਕੇ ਜਿੱਦਾਂ ਆਪਾਂ ਗੱਲ ਕਰਦੇ ਹਾਂ ਕਿ ਆਵਾਰਾ ਕੁੱਤਿਆਂ ਦੀ ਵਗੈਰਾ ਹੈ, ਉਹਨਾਂ ਪ੍ਰਤੀ ਵੀ ਸਾਨੂੰ ਜਾਗਰੂਕ ਹੋਣ ਦੀ ਲੋੜ ਹੈਗੀ ਹੈ, ਤਾਂ ਕਿ ਦੇਖੋ ਕਿ ਅਸੀਂ ਪਸ਼ੂ ਨੂੰ ਇਹ ਨਾ ਹੋ ਕੇ ਉਹ ਤੱਕ ਰੱਖੀਏ ਜਦ ਤੱਕ ਸਾਡੇ ਕੰਮ ਆ ਰਿਹਾ,
0: ਅਤੇ
1: ਜਦੋਂ ਸਾਡੇ ਲਈ ਨਕਾਰਾ ਹੋ ਗਿਆ ਅਤੇ ਉਹਨੂੰ ਡੰਡੇ ਮਾਰ ਕੇ ਕੱਢ ਦਿਓ, ਉਹਨੇ ਫਿਰ ਤੁਹਾਡੇ ਕੋਲ ਆਉਣਾ, ਅਤੇ ਉਹ ਫਿਰ ਜਿਹੜਾ ਹੈਗਾ ਕਿਸੇ ਕਿਸੇ ਲਈ ਨੁਕਸਾਨ ਦਾ ਕਾਰਨ ਬਣ ਸਕਦਾ ਹੈਗਾ। ਸੋ ਆਮ ਲੋਕਾਂ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ? ਤੁਸੀਂ ਬਹੁਤ ਸਾਰੀ ਗੱਲਾਂ ਅੱਛੇ ਦੱਸੀਆਂ ਨੇ ਕਿ ਆਪਾਂ ਅੱਖੋਂ ਪਰੋਖੇ ਨਾ ਕਰੀਏ, ਕੋਈ ਜੇ ਵਧੀਕੀ ਹੋ ਰਹੀ ਹੈਗੀ ਹੈ ਦੇਖ ਕੇ ਉਹਨੂੰ, ਉਹਦੇ ਸਾਨੂੰ ਆਵਾਜ਼ ਚੱਕਣ ਦੀ ਲੋੜ ਹੈਗੀ ਹੈ। ਸੋ ਕੀ ਸੰਦੇਸ਼ ਦੇਣਾ ਚਾਹੋਗੇ ਅੱਜ ਦੇ ਇਸ ਦਿਨ ਦੇ ਮੌਕੇ 'ਤੇ?
0: ਮੈਂ ਇਸ ਦਿਵਸ ਦੇ ਉੱਤੇ ਗੱਲ ਕਰਨੀ ਚਾਹਾਂਗਾ, ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹੈ, ਪੰਜਾਬ ਦੇ ਵਿੱਚ ਇਸ ਵੇਲੇ ਲਗਭਗ 1,40,000 ਬੇਸਹਾਰਾ ਗਊਆਂ ਸੜਕਾਂ 'ਤੇ ਨੇ, ਇਸੇ ਤਰ੍ਹਾਂ ਹੀ ਲਗਭਗ 3,00,000 ਦੇ ਲਗਭਗ ਕੁੱਤੇ ਹੈ ਜਿਹੜੇ ਉਹ ਸੜਕਾਂ 'ਤੇ ਹੈ, ਅਵਾਰਾ ਘੁੰਮ ਰਹੇ ਹੈ, ਜਿਹੜੇ ਆਮ ਪਬਲਿਕ ਲਈ ਨੁਕਸਾਨ ਦਾ ਕਾਰਨ ਬਣਦੇ ਹੈ। ਕੁੱਤੇ ਜਿਹੜੇ ਹੈ ਕਈ ਇਸ ਤਰ੍ਹਾਂ ਦੀਆਂ ਬਿਮਾਰੀਆਂ ਫੈਲਾਉਣ ਦਾ ਕਾਰਨ ਬਣਦੇ ਹੈ, ਜਿਸ ਤਰ੍ਹਾਂ ਰੇਬੀਜ਼ ਹੈ, ਖਲਕਾ ਹੈ, ਕੱਟ ਲੈਂਦੇ ਹੈ। ਤਾਂ ਇਹ ਜਿਹੜੀ ਹੈ ਆਮ ਪਬਲਿਕ ਹੈ, ਜਿਸ ਤਰ੍ਹਾਂ ਆਪਾਂ ਘਰਾਂ 'ਚ ਕੁੱਤੇ ਰੱਖਦੇ ਹਾਂ, ਅਵਾਰਾ ਜਿਹੜੇ ਕੁੱਤੇ ਹੈ ਇਹਨਾਂ ਨੂੰ ਆਪਾਂ ਗੋਦ ਲੈ ਸਕਦੇ ਹਾਂ, ਵੀ ਜੇ ਕੁੱਤਾ ਰੱਖਣਾ ਤਾਂ ਉਹ ਕੁੱਤਾ ਸਟਰੀਟ ਡੋਗ ਹੈ, ਜਿਹੜਾ ਸਟਰੀਟ ਡੋਗ ਨੂੰ ਵੀ ਪਾਲਿਆ ਜਾ ਸਕਦਾ, ਉਹਦੀ ਵੀ ਵੈਕਸੀਨ ਕਰਕੇ, ਉਹਦੀ ਡੀਵੋਰਮਿੰਗ ਕਰਕੇ, ਉਹ ਵੀ ਵਫ਼ਾਦਾਰ ਹੁੰਦੇ ਹੈ ਉਨੀ, ਜਿੰਨੇ ਕੋਈ ਅੱਛੀਆਂ ਨਸਲਾਂ ਦੇ ਹੁੰਦੇ ਹੈ।
1: ਬਿਲਕੁਲ ਜੀ।
0: ਉਹਨੂੰ ਆਪਾਂ ਅਡੋਪਟ ਕਰੀਏ, ਜਿਸ ਤਰ੍ਹਾਂ ਗਊਸ਼ਾਲਾਵਾਂ ਨੇ, ਗਊਸ਼ਾਲਾਵਾਂ ਇਹ ਲਗਭਗ ਪੰਜਾਬ ਦੇ ਵਿੱਚ 450 ਰਜਿਸਟਰਡ ਅਤੇ ਅਨਰਜਿਸਟਰਡ ਗਊਸ਼ਾਲਾਵਾਂ ਨੇ। ਪੰਜਾਬ ਸਰਕਾਰ ਨੇ ਵੀ ਪਿਛਲੇ ਸਾਲਾਂ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਇੱਕ ਗਊਸ਼ਾਲਾ, ਇੱਕ ਇੱਕ ਗਊਸ਼ਾਲਾ ਬਣਾਈ ਹੈ, ਉਹਦੀ ਵੀ ਕਪੈਸਿਟੀ ਪੰਜਾਬ ਸਰਕਾਰ ਵਧਾ ਰਹੀ ਹੈ। ਲੇਕਿਨ ਜੇ ਆਪਾਂ

0: ਪਸ਼ੂਆਂ ਨੂੰ ਸੜਕ 'ਤੇ ਛੱਡੀ ਜਾਵਾਂਗੇ ਤਾਂ ਉਹ ਸਾਧਨ ਤਾਂ ਲਿਮਿਟਡ ਹੀ ਨੇ,
1: ਬਿਲਕੁਲ
0: ਉਨੇ ਨੇ, ਤਾਂ ਉਹ ਜਿਹੜੇ ਹੈ ਆਪਾਂ ਨੂੰ, ਜੇ ਆਪਾਂ ਕੋਈ ਜਿਸ ਤਰ੍ਹਾਂ ਮੰਦਰ ਜਾਂਦੇ ਹਾਂ, ਗੁਰਦੁਆਰੇ ਜਾਂਦੇ ਹਾਂ, ਕੋਈ ਦਸਵੰਧ ਕੱਢਦੇ ਹਾਂ, ਇਹ ਜਾਨਵਰਾਂ ਲਈ ਵੀ ਕੁਛ ਨਾ ਕੁਛ ਕਰਨਾ ਚਾਹੀਦਾ।
1: ਬਿਲਕੁਲ ਬਿਲਕੁਲ,
0: ਹਰੇਕ ਸ਼ਹਿਰ ਦੇ ਵਿੱਚ ਗਊਸ਼ਾਲਾ ਹੈ, ਤਾਂ ਕੋਈ ਆਪਾਂ ਕੋਈ ਅਵਾਰਾ ਜਾਂ ਬੇਸਹਾਰਾ ਗਾਂ ਹੀ ਅਡੋਪਟ ਕਰ ਲਵੇ ਬੰਦਾ, ਤਾਂ ਉਹਦੇ 'ਤੇ ਖਰਚਾ ਹੁੰਦਾ, ਉਹ ਗਊਸ਼ਾਲਾ ਨੂੰ ਦਾਨ ਦੇ ਉੱਤੇ ਦਿੱਤਾ ਜਾ ਸਕਦਾ ਹੈ। ਤਾਂ
1: ਬਿਲਕੁਲ ਜੀ,
0: ਹਾਂ, ਤੋ ਜੇ ਆਪਾਂ ਹੁਣ ਕਈ ਵਾਰੀ ਆਪਾਂ ਲਿਫਾਫੇ, ਪੋਲੀਥੀਨ ਦੇ ਲਿਫਾਫੇ ਹੈ, ਪੋਲੀਥੀਨ ਨੂੰ ਨਾ ਵਰਤੀਏ। ਪੋਲੀਥੀਨ ਆਮ ਤੌਰ 'ਤੇ ਜਿਹੜੀ ਹੈ ਵੇਸਟ ਹੈ, ਉਹ ਪਾ ਕੇ ਵੇਸਟ ਸਿੱਟ ਦਿੰਦੇ ਹਾਂ ਆਪਾਂ ਰੂੜੀ 'ਤੇ, ਉਹ ਤੁਰੇ ਫਿਰਦੇ ਜਾਨਵਰ ਖਾ ਲੈਂਦੇ ਹੈ, ਉਹ ਲਿਫਾਫੇ ਖਾ ਕੇ ਵੀ ਉਹ ਮਰ ਜਾਂਦੇ ਹੈ।
1: ਬਿਲਕੁਲ ਬਿਲਕੁਲ,
0: ਤਾਂ ਇਹ ਸਾਰੀਆਂ
1: ਕਿ ਹਰ ਪੱਖ ਤੋਂ ਅਸੀਂ ਆਪਣਾ ਯੋਗਦਾਨ ਪਾ ਸਕਦੇ ਹੈਗੇ ਹਾਂ ਕਿ ਅਸੀਂ ਪਹਿਲਾਂ ਦੇਖੋ ਕਿ ਪਸ਼ੂ ਨੂੰ ਠੀਕ ਤਰੀਕੇ ਨਾਲ ਰੱਖੀਏ, ਵਧੀਆ ਤਰੀਕੇ ਨਾਲ ਪਿਆਰ ਕਰੀਏ,
0: ਹਾਂਜੀ,
1: ਅਤੇ ਉਹ ਤੋਂ ਵੱਧ ਵਫ਼ਾਦਾਰ ਨਹੀਂ ਜਾਨਵਰ ਕੋਈ ਹੋ ਸਕਦਾ।
0: ਬਿਲਕੁਲ ਬਿਲਕੁਲ ਜੀ,
1: ਉਹ ਸਾਡੇ ਲਈ ਜਾਨ ਦੇਣ ਤੱਕ ਵੀ ਤਿਆਰ ਹੋ ਜਾਂਦਾ ਜੀ। ਇਸ ਤਰੀਕੇ ਦੇ ਵੀ ਘਟਨਾਵਾਂ ਦੇਖਣ 'ਚ ਮਿਲੀਆਂ ਨੇ ਕਿ ਉਹਨੇ ਆਪਣੇ ਮਾਲਕ ਨੂੰ ਬਚਾਇਆ ਹੈਗਾ। ਸੋ ਇਹ ਨਹੀਂ ਕਿ ਜਦੋਂ ਤੱਕ ਸਾਡੇ ਕੰਮ ਆਉਂਦਾ ਆਪਾਂ ਉਹਨੂੰ ਵਰਤੀਏ, ਅਤੇ ਜਦੋਂ ਉਹ ਬੇਚਾਰਾ ਬਿਰਧ ਹੋ ਜਾਏ
0: ਉਹਨੂੰ
1: ਡੰਡੇ ਮਾਰ ਕੇ ਘਰੋਂ ਕੱਢਦੀ ਹੈ, ਇਹ ਮਾੜੀ ਗੱਲ ਹੈਗੀ ਹੈ। ਸੋ ਪਸ਼ੂਆਂ 'ਤੇ ਨਾ ਜ਼ੁਲਮ ਕਰੀਏ ਅਤੇ ਨਾ ਹੀ ਹੋਣ ਦੇਈਏ
0: ਅਤੇ
1: ਰੋਕੀਏ। ਸੋ ਦੇਸ਼ ਦੀਪਕ ਗੋਇਲ ਜੀ, ਤੁਸੀਂ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਅੱਜ ਦੇ ਇਸ ਦਿਨ ਦਿੱਤੀ ਹੈ। ਆਸ ਕਰਦੇ ਹਾਂ ਕਿ ਸਾਡੇ ਕਿਸਾਨ ਵੀਰ ਜ਼ਰੂਰ ਧਿਆਨ ਰੱਖਣਗੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਇਹ ਸਭ ਜਾਣਕਾਰੀ।
0: ਸ਼ੁਕਰੀਆ ਜੀ।

0: ਕੱਲ ਦਾ ਕੀ ਪ੍ਰੋਗਰਾਮ ਆ ਜੀ?
1: ਬੱਚਿਆਂ ਵੱਲੋਂ ਸਵੇਰੇ 6:30 ਉੱਤੇ ਖੇਤੀਬਾੜੀ ਪ੍ਰੋਗਰਾਮ 'ਚ ਫਲਦਾਰ ਬੂਟਿਆਂ ਦੀ ਦੇਖਭਾਲ ਬਾਬਤ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ। ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ ਦੇ ਵਿੱਚ ਖੇਤੀ ਵਪਾਰ ਦੇ ਬਾਬਤ ਡਾਕਟਰ ਰਮਨਦੀਪ ਸਿੰਘ ਜਾਣਕਾਰੀਆਂ ਸਾਂਝੀਆਂ ਕਰਨਗੇ 90 ਸਾਲ ਆਕਾਸ਼ਵਾਣੀ ਦੇ ਨਾਲ। ਇਸ ਸਿਲਸਿਲੇ 'ਚ ਹਰਜਿੰਦਰ ਜਿੰਦੀ ਇਹ ਆਪਣੇ ਜ਼ਿੰਦਗੀ ਦੇ ਆਕਾਸ਼ਵਾਣੀ ਨਾਲ ਜੁੜੀਆਂ ਯਾਦਾਂ ਜਿਹੜੀਆਂ ਹੈ ਉਹਨਾਂ ਨੂੰ ਸਾਂਝੀਆਂ ਕਰਨਗੇ। ਹੋਰ ਵੀ ਗੱਲਾਂ ਬਾਤਾਂ, ਗੀਤ ਸੰਗੀਤ ਸਾਰਾ ਕੁਛ ਨਾਲੋਂ ਨਾਲ ਚੱਲੇਗਾ
0: ਜੀ। ਮੌਸਮ ਕੀ ਆ?
1: ਪ੍ਰਭਾਵ ਸੰਧੂ ਸਾਹਿਬ ਰਲਵਾਂ ਮਿਲਵਾਂ ਜਿਹਾ ਹੈ।
0: ਅੱਛਾ,
1: ਹਾਂ ਆਪਾਂ ਚੱਲੀਏ ਜੀ। ਜੈ ਹਿੰਦ।

0: ਹੁਣ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ।
1: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ।

0: बीएमसी चौक जलंधर। अर्जियां भेजण दी आखरी तरीक हुण 20 मई तो वधा के 30 मई 2026 कर दिती गई है। चोण प्रक्रिया बारे वेरवे सहज जानकारी अते खाली फार्म साडी वैबसाइट newsonair.com जा newsonair.gov.in ते जाके वैकेंसी कॉलम विचों प्राप्त कीता जा सकदा है। ध्यान रहे, ए कोई नियमित रोजगार या नौकरी नहीं है, तुहानू जरूरत दे मुताबिक बुलाया जावेगा।
1: आओ सुनदे हां पंजाबी च खबरां।
2: नमस्कार, ए आकाशवाणी है। खबरां दे इस बुलेटिन नाल मैं अमन देव। पहला चोणवीं खबरां। कर्नाटका दे मुख्यमंत्री सिद्धरमैया ने अज अपना इस्तीफा दे दिता है। डी के शिवकुमार राज दे अगले मुख्यमंत्री होणगे। केंद्रीय गृह मंत्री अमित शाह ने देश च हर गैर कानूनी प्रवासी की पछाण करन ते उन्हां नूं देश तों कढ़न लई सरकार की वचनबद्धता नूं दोहराया है। देहाती विकास मंत्री शिवराज सिंह चौहान ने अज वीडियो कॉन्फ्रेंसिंग राही प्रधानमंत्री आवास योजना ग्रामीण तहत पंजाब समेत 12 राज्यों में 10,000 करोड़ रुपए तो वध दी रकम जारी की है। प्रसिद्ध उर्दू शायर ते साहित्यकार बशीर बदर का अज भोपाल 91 साल की उम्र च देहांत हो गया है। तो महिला क्रिकेट में भारत ते इंग्लैंड दी टीमों विचकार 3 ट्वेंटी ट्वेंटी मैचों की लड़ी का पहला मैच अज राती चैम्सफोर्ड में खेडिया जाएगा। ਹੁਣ ਖਬਰਾਂ ਵਿਸਥਾਰ ਨਾਲ। ਕਰਨਾਟਕਾ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਅੱਜ ਲੋਕ ਭਵਨ ਵਿਖੇ ਰਾਜਪਾਲ ਦੇ ਸਕੱਤਰ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਸ਼੍ਰੀ ਸਿੱਧਰਮਈਆ ਨੇ ਕਿਹਾ ਹੈ ਕਿ ਉਹਨਾਂ ਨੇ ਰਾਜਪਾਲ ਨੂੰ ਬੇਨਤੀ ਕੀਤੀ ਹੈ ਕਿ ਉਹ ਨਾਮਜ਼ਦ ਮੁੱਖ ਮੰਤਰੀ ਡੀ ਕੇ ਸ਼ਿਵ ਕੁਮਾਰ ਨੂੰ ਅਹੁਦਾ ਸੰਭਾਲਣ ਲਈ ਸੱਦਾ ਦੇਣ, ਕਿਉਂਕਿ ਉਹਨਾਂ ਦੀ ਸਰਕਾਰ ਨੂੰ 136 ਤੋਂ ਵੱਧ ਵਿਧਾਇਕਾਂ ਦੇ ਸਮਰਥਨ ਨਾਲ ਵਿਧਾਨ ਸਭਾ ਵਿੱਚ ਪੂਰਨ ਬਹੁਮਤ ਹਾਸਲ ਹੈ। ਸ਼੍ਰੀ ਸਿੱਧਰਮਈਆ ਨੇ ਕਿਹਾ ਕਿ ਪਾਰਟੀ ਨੇ ਉਹਨਾਂ ਨੂੰ ਰਾਜ ਸਭਾ ਸੀਟ ਦੀ ਪੇਸ਼ਕਸ਼ ਕੀਤੀ ਸੀ, ਜਿਸ ਨੂੰ ਉਹਨਾਂ ਨੇ ਨਿਮਰਤਾ ਨਾਲ ਠੁਕਰਾ ਦਿੱਤਾ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਰਾਸ਼ਟਰੀ ਪੱਧਰ ਦੀ ਰਾਜਨੀਤੀ ਵਿੱਚ ਕੋਈ ਦਿਲਚਸਪੀ ਨਹੀਂ ਹੈ। ਸ਼੍ਰੀ ਸਿੱਧਰਮਈਆ ਨੇ ਕਿਹਾ ਕਿ ਉਹ ਰਾਜ ਦੇ ਲੋਕਾਂ ਲਈ ਕੰਮ ਕਰਦੇ ਰਹਿਣਗੇ। ਸਿੱਧਰਮਈਆ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਜਿੱਤ ਤੋਂ ਬਾਅਦ 2023 ਵਿੱਚ ਦੂਜੀ ਵਾਰ ਕਰਨਾਟਕਾ ਦੇ ਮੁੱਖ ਮੰਤਰੀ ਬਣੇ ਸਨ। ਇਸ ਤੋਂ ਪਹਿਲਾਂ ਉਹਨਾਂ ਨੇ 2013 ਤੋਂ 2018 ਤੱਕ ਮੁੱਖ ਮੰਤਰੀ ਵਜੋਂ ਸੇਵਾ ਨਿਭਾਈ ਸੀ। ਉਹਨਾਂ ਦੇ ਅਸਤੀਫੇ ਨਾਲ ਰਾਜ ਵਿੱਚ ਇੱਕ ਲੰਮੇ ਸਮੇਂ ਤੋਂ ਚੱਲੇ ਆ ਰਹੇ ਸੱਤਾ ਸੰਘਰਸ਼ ਦਾ ਅੰਤ ਹੋ ਗਿਆ ਹੈ। ਨਾਮਜ਼ਦ ਮੁੱਖ ਮੰਤਰੀ ਡੀ ਕੇ ਸ਼ਿਵ ਕੁਮਾਰ ਕਰਨਾਟਕਾ ਕਾਂਗਰਸ ਦੇ ਇੱਕ ਸੀਨੀਅਰ ਨੇਤਾ ਨੇ ਅਤੇ ਵਰਤਮਾਨ ਵਿੱਚ ਉਪ ਮੁੱਖ ਮੰਤਰੀ ਨੇ। ਉਹਨਾਂ ਨੇ 2023 ਦੀਆਂ ਕਰਨਾਟਕਾ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਭਾਰਤੀ ਜਨਤਾ ਪਾਰਟੀ ਨੇ ਅੱਜ 3 ਰਾਜਾਂ ਅਤੇ ਰਾਸ਼ਟਰੀ ਰਾਜਧਾਨੀ ਦਿੱਲੀ ਲਈ ਨਵੇਂ ਸੂਬਾ ਪ੍ਰਧਾਨਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ। ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ ਕੇਵਲ ਸਿੰਘ ਢਿੱਲੋਂ ਨੂੰ ਬੀਜੇਪੀ ਦੀ ਪੰਜਾਬ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਪੂਰਬੀ ਦਿੱਲੀ ਦੇ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਹਰਸ਼ ਮਹਲਹੋਤਰਾ ਨੂੰ ਪਾਰਟੀ ਦੀ ਦਿੱਲੀ ਇਕਾਈ ਦਾ ਪ੍ਰਧਾਨ ਬਣਾਇਆ ਗਿਆ ਹੈ। ਡਾਕਟਰ ਅਰਚਨਾ ਗੁਪਤਾ ਨੂੰ ਹਰਿਆਣਾ ਬੀਜੇਪੀ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਅਭਿਸ਼ੇਕ ਦੇਬਰਾਏ ਤ੍ਰਿਪੁਰਾ ਬੀਜੇਪੀ ਇਕਾਈ ਦੇ ਪ੍ਰਧਾਨ ਹੋਣਗੇ। ਇਹਨਾਂ ਨਿਯੁਕਤੀਆਂ ਦੇ ਨਾਲ ਸ਼੍ਰੀ ਨਵੀਨ ਨੇ ਰਾਜਾਂ ਦੇ ਨਾਲ ਨਾਲ ਰਾਸ਼ਟਰੀ ਪੱਧਰ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੇਸ਼ ਦੇ ਹਰ ਗੈਰ ਕਾਨੂੰਨੀ ਪ੍ਰਵਾਸੀ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਦੇਸ਼ ਤੋਂ ਕੱਢਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਹੈ। ਉਹਨਾਂ ਨੇ ਇਹ ਗੱਲ ਅੱਜ ਗਾਂਧੀ ਨਗਰ ਵਿੱਚ ਲੋਕ ਸਭਾ ਹਲਕੇ ਵਿੱਚ 340 ਕਰੋੜ ਰੁਪਏ ਦੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਅਤੇ ਨੀਂਹ ਰੱਖਣ ਤੋਂ ਬਾਅਦ ਇੱਕ ਜਨਤਕ ਮੀਟਿੰਗ ਵਿੱਚ ਕਹੀ। ਸ਼੍ਰੀ ਸ਼ਾਹ ਨੇ ਕਿਹਾ ਕਿ ਸਰਕਾਰ ਸਰਹੱਦਾਂ ਨੂੰ ਸੁਰੱਖਿਅਤ ਕਰਨ ਅਤੇ ਦੇਸ਼ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਖਤਮ ਕਰਨ ਲਈ ਵਚਨਬੱਧ ਹੈ।
3: ਘੁਸਪੈਠੇ ਕੋ ਦੇਸ਼ ਕੇ ਬਾਹਰ ਨਿਕਾਲਨਾ ਇਹ ਹਮਾਰੀ ਸਰਕਾਰ ਕਾ ਸੰਕਲਪ ਹੈ ਔਰ ਇਸਕੇ ਲੀਏ ਨਰੇਂਦਰ ਮੋਦੀ ਜੀ ਨੇ ਇੱਕ ਡੈਮੋਗ੍ਰਾਫੀ ਚੇਂਜ ਕਮੇਟੀ ਬਣਾਨੇ ਕਾ ਨਿਰਣੈ ਕੀਆ ਹੈ। ਇਹ ਹਾਈ ਪਾਵਰ ਕਮੇਟੀ ਦੇਸ਼ ਭਰ ਮੇ ਜਨਸੰਖਿਕੀ ਕਾ ਜੋ ਕੁਤ੍ਰਿਮ ਬਦਲਾਵ ਹੁਆ ਹੈ ਉਸਕੇ ਕਾਰਣੋ ਔਰ ਉਪਾਯੋ ਕੀ ਚਿੰਤਾ ਕਰੇਗੀ ਔਰ ਇਸਕੇ ਲੀਏ ਕੋਈ ਕਾਨੂੰਨ ਬਣਾਨੇ ਕੀ ਜ਼ਰੂਰਤ ਹੈ ਤੋ ਇਸਕੀ ਵੀ ਚਿੰਤਾ ਕਰੇਗੀ।
2: ਗ੍ਰਹਿ ਮੰਤਰੀ ਨੇ ਪੱਛਮੀ ਬੰਗਾਲ ਸਰਕਾਰ ਨੂੰ ਇੱਕ ਹਫ਼ਤੇ ਅੰਦਰ ਸੀਮਾ ਸੁਰੱਖਿਆ ਬਲ ਨੂੰ 600 ਹੈਕਟੇਅਰ ਜ਼ਮੀਨ ਪ੍ਰਦਾਨ ਕਰਨ ਲਈ ਵੀ ਵਧਾਈ ਦਿੱਤੀ। ਸ਼੍ਰੀ ਸ਼ਾਹ ਗੁਜਰਾਤ ਦੇ 3 ਦਿਨਾਂ ਦੌਰੇ 'ਤੇ ਨੇ। ਸਰਕਾਰ ਆਰਟੀਫਿਸ਼ੀਅਲ ਇੰਟੈਲੀਜੈਂਸ ਵਿੱਚ ਉੱਭਰ ਰਹੇ ਤਕਨੀਕੀ ਰੁਝਾਨਾਂ ਤੋਂ ਸਿੱਖਿਆਰਥੀਆਂ ਨੂੰ ਬਿਹਤਰ ਢੰਗ ਨਾਲ ਜਾਣੂ ਕਰਾਉਣ ਲਈ AI ਪਾਠਕ੍ਰਮ ਵਿੱਚ ਵਿਆਪਕ ਸੁਧਾਰ ਕਰਨ ਲਈ ਉਦਯੋਗ ਨਾਲ ਮਿਲ ਕੇ ਕੰਮ ਕਰ ਰਹੀ ਹੈ। ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨੋਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਅੱਜ ਨਵੀਂ ਦਿੱਲੀ ਵਿੱਚ AI ਪਾਠਕ੍ਰਮ ਟਾਸਕ ਫੋਰਸ ਨਾਲ ਇੱਕ ਉੱਚ ਪੱਧਰੀ ਮੀਟਿੰਗ ਕੀਤੀ। ਮੀਟਿੰਗ ਦੌਰਾਨ ਉਦਯੋਗ ਅਕਾਦਮਿਕ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਸਿੱਖਿਆ ਨੂੰ ਭਵਿੱਖ ਦੀਆਂ ਤਕਨੀਕੀ ਜ਼ਰੂਰਤਾਂ ਨਾਲ ਜੋੜਨ 'ਤੇ ਵਿਚਾਰ ਵਟਾਂਦਰਾ ਕੀਤਾ।

0: ਗਿਆ। ਇਲੈਕਟ੍ਰੋਨਿਕਸ ਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਨੇ ਕਿਹਾ ਕਿ ਟਾਸਕ ਫੋਰਸ ਨੇ ਭਾਰਤੀ ਵਿਦਿਅਕ ਸੰਸਥਾਵਾਂ ਵਿੱਚ ਮੌਜੂਦਾ ਬੀਟੈਕ ਕੰਪਿਊਟਰ ਸਾਇੰਸ ਅਤੇ ਸੰਬੰਧਿਤ ਕੋਰਸਾਂ ਦਾ ਇੱਕ ਬੁਨਿਆਦੀ ਅਧਿਐਨ ਕੀਤਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ PMAYG ਤਹਿਤ 12 ਰਾਜਾਂ ਨੂੰ 10,000 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ ਕੀਤੀ ਹੈ। ਇਹਨਾਂ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਰਾਜਸਥਾਨ, ਗੁਜਰਾਤ, ਅਸਾਮ, ਛੱਤੀਸਗੜ੍ਹ, ਝਾਰਖੰਡ, ਕਰਨਾਟਕਾ, ਕੇਰਲਾ ਅਤੇ ਤਾਮਿਲਨਾਡੂ ਸ਼ਾਮਲ ਨੇ। ਇਸ ਮੌਕੇ ਬੋਲਦਿਆਂ ਸ਼੍ਰੀ ਚੌਹਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਯਕੀਨੀ ਬਣਾਉਣ ਲਈ ਵਚਨਬੱਧ ਨੇ ਕਿ ਦੇਸ਼ ਵਿੱਚ ਕੋਈ ਵੀ ਗਰੀਬ ਵਿਅਕਤੀ ਕੱਚੇ ਘਰ ਵਿੱਚ ਨਾ ਰਹੇ।
1: ਪ੍ਰਧਾਨ ਮੰਤਰੀ ਜੀ ਦਾ ਸੰਕਲਪ ਹੈ ਹਰ ਗਰੀਬ ਕੋ ਪੱਕਾ ਮਕਾਨ ਮਿਲੇ, ਪੱਕਾ ਆਵਾਸ ਮਿਲੇ, ਔਰ ਉਸਕੇ ਲਈ 2016 ਸੇ ਹੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਕੇ ਮਾਧਿਅਮ ਸੇ ਹਰ ਆਵਾਸਹੀਨ ਕੋ ਪੱਕਾ ਮਕਾਨ ਉਪਲਬਧ ਕਰਾਨੇ ਕਾ ਅਭਿਆਨ ਚੱਲ ਰਹਾ ਹੈ। ਗ੍ਰਾਮੀਣ ਖੇਤਰ ਮੇਂ ਹਮਨੇ 3,91,00,000 ਘਰੋਂ ਕੋ ਮਨਜ਼ੂਰੀ ਦੀ ਔਰ ਉਨਮੇਂ ਸੇ 3,05,00,000 ਸੇ ਜ਼ਿਆਦਾ ਪੂਰੇ ਹੋ ਗਏ।
0: ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਵੱਖ ਵੱਖ ਭਲਾਈ ਯੋਜਨਾਵਾਂ ਰਾਹੀਂ ਪੇਂਡੂ ਪਰਿਵਾਰਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਮਹਿਲਾ ਸ਼ਕਤੀਕਰਨ ਤੇ ਚਾਨਣਾ ਪਾਉਂਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ PMAYG ਅਧੀਨ ਮਨਜ਼ੂਰ ਕੀਤੇ ਗਏ ਲਗਭਗ 75% ਮਕਾਨ ਜਾਂ ਤਾਂ ਔਰਤਾਂ ਦੇ ਨਾਂ ਨੇ ਜਾਂ ਸਾਂਝੀ ਮਾਲਕੀ ਹੇਠ ਨੇ। ਪ੍ਰਸਿੱਧ ਉਰਦੂ ਸ਼ਾਇਰ ਅਤੇ ਸਾਹਿਤਕਾਰ ਬਸ਼ੀਰ ਬਦਰ ਦਾ ਅੱਜ ਮੱਧ ਪ੍ਰਦੇਸ਼ ਦੇ ਭੋਪਾਲ ਵਿੱਚ ਦੇਹਾਂਤ ਹੋ ਗਿਆ ਹੈ। ਉਹ 91 ਸਾਲਾਂ ਦੇ ਸਨ। ਉਹਨਾਂ ਦੇ ਪਰਿਵਾਰ ਅਨੁਸਾਰ ਉਹਨਾਂ ਨੇ ਦੁਪਹਿਰ 12 ਵਜੇ ਦੇ ਕਰੀਬ ਆਖਰੀ ਸਾਹ ਲਿਆ। ਬਸ਼ੀਰ ਬਦਰ ਲੰਮੇ ਸਮੇਂ ਤੋਂ ਡਿਮੈਂਸ਼ੀਆ ਤੋਂ ਪੀੜਿਤ ਸਨ। ਉਹਨਾਂ ਦੀ ਸਿਹਤ ਲਗਾਤਾਰ ਖਰਾਬ ਹੋ ਰਹੀ ਸੀ ਅਤੇ ਉਹ ਆਪਣੇ ਆਸ ਪਾਸ ਦੇ ਲੋਕਾਂ ਨੂੰ ਵੀ ਪਛਾਣਨ ਵਿੱਚ ਅਸਮਰੱਥ ਸਨ। ਬਸ਼ੀਰ ਬਦਰ ਨੇ ਉਰਦੂ ਸ਼ਾਇਰੀ ਨੂੰ ਇੱਕ ਨਵੀਂ ਪਛਾਣ ਦਿੱਤੀ। ਉਹਨਾਂ ਨੇ ਰੋਜ਼ਾਨਾ ਦੀ ਸਰਲ ਭਾਸ਼ਾ ਵਿੱਚ ਆਪਣੀ ਸ਼ਾਇਰੀ ਕੀਤੀ। ਉਹਨਾਂ ਨੇ ਆਪਣੀਆਂ ਗਜ਼ਲਾਂ ਵਿੱਚ ਪਿਆਰ, ਇਕੱਲੇਪਨ, ਰਿਸ਼ਤਿਆਂ ਅਤੇ ਰੋਜ਼ਾਨਾ ਜੀਵਨ ਦੀ ਗੱਲ ਕੀਤੀ। ਉਹਨਾਂ ਦੇ ਬਹੁਤ ਸਾਰੇ ਸ਼ੇਅਰ ਅਤੇ ਗਜ਼ਲਾਂ ਮੁਸ਼ਾਇਰਿਆਂ ਅਤੇ ਸੋਸ਼ਲ ਮੀਡੀਆ 'ਤੇ ਅੱਜ ਵੀ ਪ੍ਰਚਲਿਤ ਨੇ।

ਉਹਨਾਂ ਨੂੰ ਪਦਮ ਸ਼੍ਰੀ ਅਤੇ ਉਰਦੂ ਵਿੱਚ ਸਾਹਿਤ ਅਕਾਦਮੀ ਪੁਰਸਕਾਰ ਸਮੇਤ ਕਈ ਸਨਮਾਨਾਂ ਨਾਲ ਨਿਵਾਜਿਆ ਗਿਆ ਸੀ। ਪੰਜਾਬ ਵਿੱਚ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ ਚੋਣਾਂ 'ਚ ਪਈਆਂ ਵੋਟਾਂ ਦੀ ਗਿਣਤੀ ਭਾਲ ਕੇ ਹੋਏਗੀ। ਸਵੇਰੇ 8 ਵਜੇ ਸ਼ੁਰੂ ਹੋਣ ਵਾਲੀ ਇਹ ਗਿਣਤੀ ਸੂਬੇ ਭਰ ਦੇ 1897 ਵਾਰਡਾਂ ਤੋਂ ਕੁੱਲ 7,554 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰੇਗੀ। 26 ਮਈ ਨੂੰ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 19 ਨਗਰ ਪੰਚਾਇਤਾਂ ਲਈ ਹੋਈਆਂ ਚੋਣਾਂ 'ਚ ਕੋਈ 64% ਪੋਲਿੰਗ ਦਰਜ ਕੀਤੀ ਗਈ ਸੀ। ਇਹਨਾਂ ਚੋਣਾਂ ਨੂੰ ਅਗਲੇ ਸਾਲ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੀਆਂ ਸਾਰੀਆਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਲਈ ਰਾਜਨੀਤਿਕ ਸੂਚਕ ਵਜੋਂ ਦੇਖਿਆ ਜਾ ਰਿਹਾ ਹੈ। ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਅੱਜ ਈਦ ਉਲ ਅਜ਼ਹਾ ਦਾ ਤਿਉਹਾਰ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਨੂੰ ਬਕਰੀਦ ਵੀ ਕਿਹਾ ਜਾਂਦਾ ਹੈ। ਸਵੇਰੇ ਈਦਗਾਹਾਂ ਅਤੇ ਮਸਜਿਦਾਂ ਵਿੱਚ ਈਦ ਦੀ ਨਮਾਜ਼ ਅਦਾ ਕੀਤੀ ਗਈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਅੱਜ ਸਾਈਪ੍ਰਸ ਜਿਮਨਿਚ ਕਾਨਫਰੰਸ ਦੇ ਮੌਕੇ 'ਤੇ ਸਪੇਨ ਦੇ ਵਿਦੇਸ਼ ਮੰਤਰੀ ਜੋਸ ਮੈਨੂਅਲ ਅਲਬਾਰੇਸ ਨਾਲ ਮੁਲਾਕਾਤ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਡਾਕਟਰ ਜੈਸ਼ੰਕਰ ਨੇ ਕਿਹਾ ਕਿ ਮੀਟਿੰਗ ਵਿੱਚ ਭਾਰਤ ਅਤੇ ਸਪੇਨ ਵਿਚਕਾਰ ਵਪਾਰ, ਤਕਨਾਲੋਜੀ, ਰੱਖਿਆ ਅਤੇ ਲੋਕਾਂ ਤੋਂ ਲੋਕਾਂ ਦੇ ਸੰਬੰਧਾਂ ਲਈ ਭਵਿੱਖ ਦੀਆਂ ਯੋਜਨਾਵਾਂ 'ਤੇ ਚਰਚਾ ਕੀਤੀ ਗਈ। ਮਹਿਲਾ ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਦੀਆਂ ਟੀਮਾਂ ਵਿਚਕਾਰ 3 T20 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਰਾਤੀਂ ਚੈਮਸਫੋਰਡ ਵਿੱਚ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤੀਂ 11 ਵਜੇ ਸ਼ੁਰੂ ਹੋਏਗਾ। ਸਿੰਗਾਪੁਰ ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ ਅੱਜ ਭਾਰਤ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਲਕਸੇ ਸੇਨ, ਪੀ ਵੀ ਸਿੰਧੂ, ਚਿਰਾਗ ਸ਼ੈਟੀ ਅਤੇ ਸਾਤਵਿਕ ਸਾਈ ਰਾਜ ਰੈਂਕੀ ਦੀ ਡਬਲ ਜੋੜੀ ਅਤੇ ਧਰੁਵ ਕਪਲਾ ਅਤੇ ਤ੍ਰਿਸ਼ਾ ਕ੍ਰੈਸਟੋ ਦੀ ਮਿਕਸ ਡਬਲ ਜੋੜੀ ਕੁਆਟਰ ਫਾਈਨਲ ਵਿੱਚ ਪਹੁੰਚ ਗਈ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਕਰਨਾਟਕਾ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਅੱਜ ਆਪਣਾ ਅਸਤੀਫਾ ਦੇ ਦਿੱਤਾ। ਡੀ ਕੇ ਸ਼ਿਵ ਕੁਮਾਰ ਰਾਜ ਦੇ ਅਗਲੇ ਮੁੱਖ ਮੰਤਰੀ ਹੋਣਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੇਸ਼ 'ਚ ਹਰ ਗੈਰ ਕਾਨੂੰਨੀ ਪ੍ਰਵਾਸੀ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਦੇਸ਼ ਤੋਂ ਕੱਢਣ ਲਈ ਸਰਕਾਰ ਦੀ ਵਚਨਬੱਧ

0: ਸਿੱਧਤਾ ਨੂੰ ਦੁਹਰਾਇਆ ਹੈ। ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਤਹਿਤ ਪੰਜਾਬ ਸਮੇਤ 12 ਰਾਜਾਂ ਨੂੰ 10,000 ਕਰੋੜ ਰੁਪਏ ਤੋਂ ਵੱਧ ਦੀ ਰਕਮ ਜਾਰੀ ਕੀਤੀ ਹੈ ਅਤੇ ਪ੍ਰਸਿੱਧ ਉਰਦੂ ਸ਼ਾਇਰ ਅਤੇ ਸਾਹਿਤਕਾਰ ਬਸ਼ੀਰ ਬਦਰ ਦਾ ਅੱਜ ਭੋਪਾਲ ਵਿੱਚ 91 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਬੁਲੇਟਿਨ ਭਾਲ ਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਸਮਾਚਾਰ ਦਰਸ਼ਨ, ਪੇਸ਼ਕਸ਼ ਚੰਚਲ ਸ਼ਰਮਾ।
2: ਨਮਸਕਾਰ, ਆਕਾਸ਼ਵਾਣੀ ਜਲੰਧਰ ਤੋਂ ਸਮਾਚਾਰ ਦਰਸ਼ਨ ਦੇ ਇੱਕ ਨਵੇਂ ਅੰਕ ਨਾਲ ਮੈਂ ਚੰਚਲ ਸ਼ਰਮਾ। ਅੱਜ ਦੀ ਇਸ ਕੜੀ ਵਿੱਚ ਤੁਸੀਂ ਸੁਣੋਗੇ ਵੱਖ ਵੱਖ ਵਿਸ਼ਿਆਂ ਬਾਰੇ ਡਾਕਟਰਾਂ, ਮਾਹਰਾਂ ਅਤੇ ਲੋਕਾਂ ਨਾਲ ਕੀਤੀ ਗੱਲਬਾਤ। ਅੰਤਰਰਾਸ਼ਟਰੀ ਆਲੂ ਦਿਵਸ ਹਰ ਸਾਲ 30 ਮਈ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਦਾ ਮੁੱਖ ਉਦੇਸ਼ ਵਿਸ਼ਵ ਪੱਧਰ 'ਤੇ ਭੁੱਖਮਰੀ, ਗਰੀਬੀ ਅਤੇ ਕੁਪੋਸ਼ਣ ਨੂੰ ਘਟਾਉਣ ਵਿੱਚ ਆਲੂਆਂ ਦੀ ਮਹੱਤਤਾ ਅਤੇ ਉਹਨਾਂ ਦੇ ਉਤਪਾਦਨ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਆਲੂਆਂ ਦੀ ਮਹੱਤਤਾ ਅਤੇ ਉਹਨਾਂ ਦੇ ਉਤਪਾਦਨ ਬਾਰੇ ਜਾਣਕਾਰੀ ਦਿੰਦਿਆਂ ਖੇਤੀਬਾੜੀ ਮਾਹਰਾਂ ਨੇ ਦੱਸਿਆ।
3: ਮੈਂ ਡਾਕਟਰ ਜਸਪਾਲ, ਅਸਿਸਟੈਂਟ ਡਾਇਰੈਕਟਰ ਹਾਰਟੀਕਲਚਰ ਭੁੰਗਾ। ਇੰਡੀਆ ਵਿੱਚ ਜਿਹੜਾ ਆਲੂ ਆ 2.2 ਮਿਲੀਅਨ ਹੈਕਟੇਅਰ ਲੱਗਦਾ ਤੇ ਪੰਜਾਬ ਵਿੱਚ ਲਗਭਗ 1,17,000 ਹੈਕਟੇਅਰ ਦੇ ਲਗਭਗ ਲੱਗਦਾ ਆ। ਸੋ ਇਹ ਪੰਜਾਬ ਦੀ ਜਿਹੜੀ ਮੁੱਖ ਸਬਜ਼ੀ ਆ ਜਿਹਦੇ ਵਿੱਚ ਪੰਜਾਬ ਸਾਡਾ ਆਲੂ ਦੇ ਬੀਜ ਪੈਦਾ ਕਰਨ 'ਚ ਸਾਰੇ ਇੰਡੀਆ ਵਿੱਚ ਮਸ਼ਹੂਰ ਆ। ਸੋ ਆਲੂ ਦੀਆਂ ਹੁਣ ਜਿਹਦੇ 'ਚ ਸੋਨਾ ਵਰਾਇਟੀਆਂ ਪ੍ਰੋਸੈਸਿੰਗ ਲਈ ਵੀ ਲੱਗਣ ਲੱਗ ਪਈਆਂ ਤੇ ਪੰਜਾਬ ਵਿੱਚ ਇਹਦਾ ਬਹੁਤ ਫਿਊਚਰ ਆ।
4: ਰਜਿੰਦਰ ਸਿੰਘ, ਪਿੰਡ ਧੀਰੇ ਮਾਜਰਾ, ਡਿਸਟ੍ਰਿਕਟ ਮੋਹਾਲੀ ਜੀ। ਅਸੀਂ ਆਲੂ ਲਾਉਂਦੇ ਹਾਂ ਜੀ, ਵੱਟਾਂ ਪਾਉਂਦੇ ਹਾਂ, ਬਾਕੀ ਆਲੂਆਂ ਦਾ ਬੀਜ ਵੀ ਲੈ ਕੇ ਆਉਂਦੇ ਬੜੀ ਦੂਰ ਜਲੰਧਰ ਤੋਂ ਜੀ। ਹਾਂਜੀ, ਅੱਛੇ ਤੋਂ ਅੱਛਾ ਬੀਜ ਖਰੀਦਦੇ ਜੀ, ਅਸੀਂ ਵੱਟਾਂ ਲਾਉਂਦੇ ਹਾਂ, ਆਲੂਆਂ ਦੀ ਬਥੇਰੀ ਮਤਲਬ ਖੇਤੀ ਕਰਦੇ ਜੀ ਅਸੀਂ। ਫਾਇਦੇ ਬਹੁਤ ਜ਼ਿਆਦਾ ਜੀ, ਗੁਣ ਬਹੁਤ ਜ਼ਿਆਦਾ, ਹਰ ਇੱਕ ਚੀਜ਼ 'ਚ ਪੈਂਦਾ, ਸਬਜ਼ੀ 'ਚ, ਹਰ ਇੱਕ 'ਚ, ਹੋਰ ਵੀ ਬੱਚਿਆਂ ਵਾਸਤੇ ਸਮਾਨ ਵੀ ਬਣਦਾ, ਚਿਪਸ ਵਗੈਰਾ ਇਹੋ ਜਿਹੀ ਚੀਜ਼ਾਂ ਬਹੁਤ ਬਣਦੀਆਂ ਜੀ।
2: ਹਰ ਸਾਲ 31 ਮਈ ਨੂੰ ਦੁਨੀਆ ਭਰ ਵਿੱਚ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਜਾਂਦਾ ਹੈ। ਇਸ ਦਿਹਾੜੇ ਦਾ ਉਦੇਸ਼ ਲੋਕਾਂ ਨੂੰ ਤੰਬਾਕੂ ਨਾਲ ਹੋਣ ਵਾਲੇ ਗੰਭੀਰ ਸਿਹਤ, ਸਮਾਜਿਕ ਅਤੇ ਆਰਥਿਕ ਨੁਕਸਾਨ ਬਾਰੇ ਜਾਗਰੂਕ ਕਰਨਾ ਅਤੇ ਉਹਨਾਂ ਨੂੰ ਇਸ ਨੂੰ ਛੱਡਣ ਲਈ ਪ੍ਰੇਰਿਤ ਕਰਨਾ ਹੈ। ਇਸ ਬਾਰੇ ਡਾਕਟਰਾਂ ਅਤੇ ਲੋਕਾਂ ਨੇ ਅਪੀਲ ਕਰਦਿਆਂ ਕਿਹਾ।
5: ਮੈਂ ਡਾਕਟਰ ਨਵਦੀਪ ਸਿੰਘ, ਐਜ਼ ਏ ਡਿਸਟ੍ਰਿਕਟ ਟੀਬੀ ਆਫੀਸਰ ਮੋਹਾਲੀ। ਸਮੋਕਿੰਗ ਦਿਮਾਗ ਤੋਂ ਲੈ ਕੇ ਬੋਡੀ ਦੇ ਹਰ ਪੋਰਸ਼ਨ ਦੇ ਕੈਂਸਰ ਦਾ ਰਿਸਕ ਵਧਾਉਂਦੀ ਆ। ਇਹ ਸਮੋਕਿੰਗ ਸਿਰਫ ਉਸ ਬੰਦੇ ਨੂੰ ਇਫੈਕਟ ਨਹੀਂ ਕਰਦੀ ਜਿਹੜਾ ਪੀਂਦਾ ਆ, ਸੇਮ ਇਫੈਕਟ ਉਹਦੇ ਘਰਦੇ ਨੂੰ ਹੋ ਜਾਂਦਾ, ਜਿਹਨੂੰ ਆਪਾਂ ਪੈਸਿਵ ਜਾਂ ਸੈਕਿੰਡ ਹੈਂਡ ਸਮੋਕਿੰਗ ਕਹਿੰਦੇ ਹਾਂ। ਸਮੋਕਿੰਗ ਤੇ ਤੰਬਾਕੂ ਛੱਡਣਾ ਕੋਈ ਵੱਡੀ ਗੱਲ ਨਹੀਂ ਹੈ, ਇਹ ਆਰਾਮ ਨਾਲ ਛੁੱਟ ਜਾਂਦਾ ਆ। ਇਹਦੇ ਲਈ ਪੰਜਾਬ ਦੇ ਹਰ ਹੈਲਥ ਫੈਸਿਲਿਟੀ ਦੇ ਵਿੱਚ ਇੱਕ ਸੈਂਟਰ ਬਣਾਇਆ ਜਿਹਨੂੰ ਤੰਬਾਕੂ ਸੋਲੂਸ਼ਨ ਸੈਂਟਰ ਕਹਿੰਦੇ ਆ। ਉੱਥੇ ਹਰ ਤਰ੍ਹਾਂ ਦੀ ਦਵਾਈ ਤੰਬਾਕੂ ਤੇ ਸਮੋਕਿੰਗ ਛੱਡਣ ਲਈ ਅਵੇਲੇਬਲ ਹੈ।
6: ਮੈਂ ਡਾਕਟਰ ਲੀਨਾ ਚੋਪੜਾ ਭੱਲਾ, ਛਾਤੀ ਅਤੇ ਟੀਬੀ ਰੋਗਾਂ ਦੀ ਮਾਹਰ, ਗੱਲ ਕਰ ਰਹੀ ਹਾਂ। ਤੰਬਾਕੂ ਤੋਂ ਬਹੁਤ ਸਾਰੀ ਬਿਮਾਰੀਆਂ ਹੋ ਸਕਦੀਆਂ ਹਨ, ਜਿਵੇਂ ਕਿ ਕਾਲਾ ਦਮਾ ਹੋ ਗਿਆ, ਜਿਵੇਂ ਬ੍ਰੋਂਕਾਈਟਿਸ ਹੋ ਗਿਆ, ਐਲਰਜੀ ਹੋ ਗਈ, ਦਮਾ ਹੋ ਗਿਆ, ਤੇ ਇੱਥੋਂ ਤੱਕ ਕਿ ਬਹੁਤ ਹੀ ਗੰਭੀਰ ਯਾਨੀ ਕਿ ਕੈਂਸਰ ਵਰਗੀਆਂ ਬਿਮਾਰੀਆਂ, ਉਹ ਵੀ ਤੰਬਾਕੂ ਨਾਲ ਹੋ ਸਕਦਾ ਹੈ। ਇਸ ਕਰਕੇ ਮੈਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਇਸ ਤੰਬਾਕੂ ਨੂੰ ਛੱਡੋ।
7: ਮੇਰਾ ਨਾਮ ਅਵਤਾਰ ਸਿੰਘ ਤੇ ਮੈਂ ਪਟਿਆਲਾ ਤੋਂ ਬੋਲ ਰਿਹਾ। ਪੰਜਾਬ ਦੇ ਵਿੱਚ ਜੇਕਰ ਅਸੀਂ ਦੇਖੀਏ ਤਾਂ ਤੰਬਾਕੂ ਦੀ ਜਿਹੜੀ ਵਿਕਰੀ ਹੈ, ਤੰਬਾਕੂ ਦਾ ਜਿਹੜਾ ਸੇਵਨ ਹੈ, ਉਹ ਬਹੁਤ ਜ਼ਿਆਦਾ ਵੱਧ ਗਿਆ। ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਬਹੁਤ ਸਾਲਾਂ ਤੋਂ ਤੰਬਾਕੂ ਦਾ ਸੇਵਨ ਕਰ ਰਹੇ ਨੇ, ਚਾਹੇ ਉਹ ਕਿਸੇ ਤਰੀਕੇ ਦਾ ਸਿਗਰਟ ਬੀੜੀ ਹੋਵੇ ਜਾਂ ਫਿਰ ਪਾਨ ਮਸਾਲਾ, ਗੁਟਕਾ, ਖੈਣੀ, ਇਸ ਤਰੀਕੇ ਦੇ ਪਦਾਰਥ ਹੋਣ, ਅਤੇ ਇਹਨਾਂ ਤੋਂ ਸਾਨੂੰ ਬੇਹੱਦ ਬਚਾਅ ਕਰਨ ਦੀ ਜ਼ਰੂਰਤ ਹੈ। ਆਪਣੇ ਜਦੋਂ ਸਾਡੇ ਬਾਡੀ ਦੇ ਵਿੱਚ ਇਹ ਤੰਬਾਕੂ ਦੇ ਪਦਾਰਥ ਜਾਂਦੇ ਨੇ ਤਾਂ ਸਾਨੂੰ ਅਨੇਕਾਂ ਬਿਮਾਰੀਆਂ ਦਾ ਸ਼ਿਕਾਰ ਕਰਦੇ ਨੇ। ਇੱਥੋਂ ਤੱਕ ਕਿ ਸਰਕਾਰਾਂ ਦੇ ਵੱਲੋਂ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਨੇ ਉਹਨਾਂ ਦੇ ਨਾਲ ਜੁੜ ਕੇ, ਜਾਂ ਤੁਸੀਂ ਹੋਰ ਬਹੁਤ ਤਰੀਕਿਆਂ ਦੇ ਨਾਲ ਆਪਣੀ ਵਿਲ ਪਾਵਰ ਨੂੰ ਸਟਰੋਂਗ ਕਰਕੇ ਤੁਸੀਂ ਤੰਬਾਕੂ ਦੀ ਵਰਤੋਂ ਨੂੰ ਛੱਡ ਸਕਦੇ ਹੋ। ਸੋ ਇਹੀ ਗੁਜ਼ਾਰਿਸ਼ ਹੈ ਕਿ ਅੱਜ ਹੀ ਤੰਬਾਕੂ ਕੁਇਟ ਕਰੋ।
2: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵੱਖ ਵੱਖ ਕ੍ਰਿਸ਼ੀ ਵਿਗਿਆਨ ਕੇਂਦਰਾਂ ਵੱਲੋਂ ਕਿਸਾਨਾਂ ਨੂੰ ਖਾਦਾਂ ਦੀ ਸੰਤੁਲਿਤ ਵਰਤੋਂ ਬਾਰੇ ਕੈਂਪ ਲਗਾ ਕੇ ਜਾਗਰੂਕ ਕੀਤਾ ਜਾਂਦਾ ਹੈ। ਕਿਸਾਨਾਂ ਲਈ ਝੋਨੇ ਅਤੇ ਨਰਮੇ ਦੀ ਫਸਲ 'ਚ ਜੈਵਿਕ ਖਾਦਾਂ ਦੀ ਵਰਤੋਂ ਕਰਕੇ ਰਸਾਇਣਿਕ ਖਾਦਾਂ ਉੱਤੇ ਨਿਰਭਰਤਾ ਘਟਾਉਣ ਅਤੇ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਬਾਰੇ ਵੱਖ ਵੱਖ ਜ਼ਿਲ੍ਹਿਆਂ ਤੋਂ ਖੇਤੀਬਾੜੀ ਅਧਿਕਾਰੀਆਂ ਨੇ ਆਕਾਸ਼ਵਾਣੀ ਨਾਲ ਜਾਣਕਾਰੀ ਸਾਂਝੀ ਕੀਤੀ। ਆਓ ਸੁਣਦੇ ਹਾਂ।
8: ਝੋਨੇ ਦੀ ਸਿੱਧੀ ਬਿਜਾਈ ਦੀ ਗੱਲ ਕਰੀਏ ਤਾਂ ਕਿਸਾਨ ਵੀਰ ਦੋ ਤਰੀਕਿਆਂ ਨਾਲ ਝੋਨੇ ਦੀ ਸਿੱਧੀ ਬਿਜਾਈ ਕਰ ਸਕਦੇ ਹਨ। ਪਹਿਲਾ ਤਰੀਕਾ ਹੈ ਤਰ ਵੱਤਰ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ। ਇਸ ਵਿਧੀ ਵਿੱਚ ਪਹਿਲਾ ਪਾਣੀ ਬਿਜਾਈ ਤੋਂ ਤਕਰੀਬਨ 21 ਦਿਨ ਬਾਅਦ ਲੱਗਦਾ ਹੈ ਅਤੇ ਇਸ ਵਿਧੀ ਦੀ ਵਰਤੋਂ ਕਿਸਾਨ

0: ਦਰਮਿਆਨੀਆਂ ਜਾਂ ਰੇਤਲੀ ਮਹਿਰਾ ਵਾਲੀ ਜ਼ਮੀਨ ਵਿੱਚ ਕਰ ਸਕਦੇ ਹਨ। ਦੂਜਾ ਤਰੀਕਾ ਹੈ ਝੋਨੇ ਦੀ ਸੁੱਕੇ ਖੇਤ ਵਿੱਚ ਬਿਜਾਈ। ਇਸ ਵਿਧੀ ਵਿੱਚ ਬਿਜਾਈ ਤੋਂ ਤੁਰੰਤ ਬਾਅਦ ਪਾਣੀ ਲਗਾਇਆ ਜਾਂਦਾ ਹੈ। ਇਸ ਵਿਧੀ ਦੀ ਵਰਤੋਂ ਕਿਸਾਨ ਵੀਰ ਚੀਕਣੀਆਂ ਜਾਂ ਭਾਰੀਆਂ ਜ਼ਮੀਨਾਂ ਵਿੱਚ ਕਰ ਸਕਦੇ ਹਨ। ਇਹਨਾਂ ਦੋਵਾਂ ਤਰੀਕਿਆਂ ਵਿੱਚ ਸਮੇਂ-ਸਮੇਂ ਸਿਰ ਲੋੜ ਅਨੁਸਾਰ ਨਦੀਨ ਨਾਸ਼ਕਾਂ ਦੀ ਵਰਤੋਂ ਕਰਨੀ ਬਹੁਤ ਜ਼ਰੂਰੀ ਹੈ।
1: ਮੇਰਾ ਨਾਮ ਡਾਕਟਰ ਤੇਜਵੀਰ ਸਿੰਘ ਹੈ। ਮੈਂ ਬਤੌਰ ਸਹਾਇਕ ਪ੍ਰੋਫੈਸਰ KVK ਵਿਖੇ ਕੰਮ ਕਰ ਰਿਹਾ ਹਾਂ। ਕਿਸਾਨ ਵੀਰੋ, ਸਾਡੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਿਫਾਰਸ਼ ਕਰਦੀ ਹੈ ਕਿ ਆਪਾਂ ਨੂੰ ਮਿੱਟੀ ਪਰਖ ਦੇ ਆਧਾਰ ਤੇ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਤਾਂ ਭਾਵ ਆਪਾਂ ਮਿੱਟੀ ਦਾ ਸੈਂਪਲ ਲਿਆ, ਮਿੱਟੀ ਟੈਸਟ ਕਰਾਈ, ਉਸ ਰਿਪੋਰਟ ਦੇ ਵਿੱਚ ਜਿਹੜੇ ਤੱਤ ਦੀ ਘਾਟ ਹੈ ਜਾਂ ਜਿਹੜੀ ਖਾਦ ਦੀ ਆਪਾਂ ਨੂੰ ਜਿੰਨੀ ਲੋੜ ਹੈ ਉਸ ਬੇਸ ਤੇ ਆਪਾਂ ਨੂੰ ਉਨੀ ਰਸਾਇਣਿਕ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਦੇ ਨਾਲ ਮੇਰੀ ਇੱਕ ਹੋਰ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਆਪਾਂ ਨੂੰ ਥੋੜ੍ਹੀ ਜਿਹੀ ਹਰੀ ਖਾਦ ਨੂੰ ਵੀ ਤਰਜੀਹ ਦੇਣ ਦੀ ਲੋੜ ਹੈ ਅਤੇ ਇਸ ਦੇ ਨਾਲ ਨਾਲ ਜਿਹੜੀ ਆਪਣੀਆਂ ਜੈਵਿਕ ਖਾਦਾਂ ਨੇ ਉਹਨਾਂ ਨੂੰ ਵੀ ਆਪਾਂ ਨੂੰ ਵਰਤਣ ਦੀ ਲੋੜ ਹੈ, ਕਿਉਂਕਿ ਜਦੋਂ ਹਰੀ ਖਾਦ ਜਾਂ ਜੈਵਿਕ ਖਾਦਾਂ ਦੀ ਆਪਾਂ ਵਰਤੋਂ ਕਰਦੇ ਹਾਂ ਉਸ ਨਾਲ ਜਿਹੜਾ ਮਿੱਟੀ ਦੇ ਵਿੱਚ ਜਿਹੜਾ ਮੱਲੜ ਹੈ ਉਹ ਵੀ ਵੱਧਦਾ ਅਤੇ ਜਿਸ ਨਾਲ ਆਪਣੀ ਮਿੱਟੀ ਦੀ ਉਪਜਾਊ ਸ਼ਕਤੀ ਹੈ ਉਹ ਵੀ ਵੱਧਦੀ ਹੈ।
2: ਮੇਰਾ ਨਾਮ ਗੁਰਦਿਆਲ ਕੁਮਾਰ, ਖੇਤੀਬਾੜੀ ਵਿਕਾਸ ਅਫਸਰ। ਮੈਂ ਮੁੱਖ ਖੇਤੀਬਾੜੀ ਅਫਸਰ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ।

0: ਆਪਣੀਆਂ ਜੈਵਿਕ ਖਾਦਾਂ ਨੇ ਉਹਨਾਂ ਨੂੰ ਵੀ ਆਪਾਂ ਨੂੰ ਵਰਤਣ ਦੀ ਲੋੜ ਹੈ, ਕਿਉਂਕਿ ਜਦੋਂ ਹਰੀ ਖਾਦ ਜਾਂ ਜੈਵਿਕ ਖਾਦਾਂ ਦੀ ਆਪਾਂ ਵਰਤੋਂ ਕਰਦੇ ਹਾਂ ਉਸ ਨਾਲ ਜਿਹੜਾ ਮਿੱਟੀ ਦੇ ਵਿੱਚ ਜਿਹੜਾ ਮੱਲੜ ਹੈ ਉਹ ਵੀ ਵੱਧਦਾ ਅਤੇ ਜਿਸ ਨਾਲ ਆਪਣੀ ਮਿੱਟੀ ਦੀ ਉਪਜਾਊ ਸ਼ਕਤੀ ਆ ਉਹ ਵੀ ਵੱਧਦੀ ਆ।
1: ਮੇਰਾ ਨਾਮ ਗੁਰਦਿਆਲ ਕੁਮਾਰ, ਖੇਤੀਬਾੜੀ ਵਿਕਾਸ ਅਫਸਰ। ਮੈਂ ਮੁੱਖ ਖੇਤੀਬਾੜੀ ਅਫਸਰ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਸੇਵਾ ਨਿਭਾ ਰਿਹਾ ਹਾਂ। ਸਿੱਧੀ ਬਿਜਾਈ ਦਾ ਜਿੱਥੋਂ ਤੱਕ ਸੰਬੰਧ ਹੈ, ਇਹ ਵਿਧੀ ਝੋਨੇ ਦੀ ਕੱਦੂ ਦੇ ਨਾਲੋਂ ਪਾਣੀ ਦੀ ਬਚਤ ਕਰਨ ਵਾਸਤੇ ਲਿਆਂਦੀ ਗਈ ਹੈ। ਇਸ ਵਿਧੀ ਦੇ ਨਾਲ ਪਾਣੀ ਦੀ ਬਚਤ ਹੁੰਦੀ ਹੈ। ਮਾਹਰਾਂ ਵੱਲੋਂ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਝੋਨੇ ਦੇ ਵਿੱਚ ਪਾਣੀ ਖੜਾ ਕਰਨ ਦੀ ਲੋੜ ਨਹੀਂ ਹੈ। ਜਦੋਂ ਚੁੱਕ ਜਾਂਦਾ ਹੈ ਜਾਂ ਤਰੇੜਾਂ ਹੁੰਦੀਆਂ ਹਨ ਉਸ ਟਾਈਮ ਦੇ ਉੱਤੇ ਜੇਕਰ ਪਾਣੀ ਦਿੱਤਾ ਜਾਵੇ ਤਾਂ ਵੀ ਝੋਨੇ ਦੀ ਫਸਲ ਬਚਦੀ ਰਹਿੰਦੀ ਹੈ।
2: ਮੈਂ ਗੁਰਾਜ ਸਿੰਘ, ਪਿੰਡ ਚੈਨਾ, ਜ਼ਿਲ੍ਹਾ ਫਰੀਦਕੋਟ ਦਾ ਰਹਿਣ ਵਾਲਾ ਹਾਂ। ਕਿਸਾਨਾਂ ਨੂੰ ਅਪੀਲ ਕਰਦਾ ਮੈਂ ਕਿ ਵੀ ਸਾਨੂੰ ਜਿਹੜੀ ਕੈਮੀਕਲ ਦੀ ਰਸਾਇਣਾਂ ਖਾਦਾਂ ਦੀ ਸਾਨੂੰ ਆਪਦੀ ਵਿੱਚ ਵਰਤੋਂ ਘਟਾਉਣੀ ਚਾਹੀਦੀ ਹੈ ਤੇ ਜਿਹੜੀ ਸਾਡੀ ਜੈਵਿਕ ਖਾਦਾਂ ਦੀ ਵਰਤੋਂ ਵਧਾਉਣੀ ਚਾਹੀਦੀ ਹੈ। ਉਹਦੇ ਨਾਲ ਜਿੱਥੇ ਸਾਡਾ ਬਾਜ਼ਾਰ ਪਰ ਨਿਰਭਰਤਾ ਘਟਦੀ ਹੈ ਉੱਥੇ ਸਾਡੇ ਖਰਚੇ ਵੀ ਘਟਦੇ ਆ।
3: ਪੰਜਾਬ ਤੇ ਹਰਿਆਣਾ ਸਮੇਤ ਦੇਸ਼ ਭਰ ਚ ਅੱਤ ਦੀ ਗਰਮੀ ਪੈ ਰਹੀ ਹੈ। ਅਜਿਹੇ ਸਮੇਂ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਇਸ ਭਿਆਨਕ ਗਰਮੀ ਤੋਂ ਬਚਾਅ ਬਾਰੇ ਧਿਆਨ ਦੇਣ ਯੋਗ ਨੁਕਤੇ ਸਾਂਝੇ ਕਰਦਿਆਂ ਡਾਕਟਰਾਂ ਨੇ ਲੋਕਾਂ ਨੂੰ ਅਪੀਲ ਕੀਤੀ।
4: ਮੈਂ ਡਾਕਟਰ ਸੰਗੀਤਾ ਜੈਨ, ਸਿਵਲ ਸਰਜਨ ਮੋਹਾਲੀ ਬੋਲ ਰਹੀ ਹਾਂ ਜੀ। ਅਸੀਂ ਆਪਣੇ ਸਾਰੇ ਜਿਹੜੇ ਹੈਲਥ ਡਿਪਾਰਟਮੈਂਟ ਦੇ ਜਿਹੜੇ ਵਰਕਰਸ ਹੈ ਉਹਨਾਂ ਨੂੰ ਇੱਕ ਤਾਂ ਅਸੀਂ ਇਹ ਕਿਹਾ ਹੈ ਕਿ ਲੋਕਾਂ ਦੇ ਵਿੱਚ ਕਮਿਊਨਿਟੀ ਅਵੇਅਰਨੈਸ ਕਰਨੀ ਹੈ। ਉਹਨਾਂ ਨੂੰ ਡੂਜ ਐਂਡ ਡੋਨਟਸ ਦੱਸਣਗੇ ਵੀ ਘਰੋਂ ਬਾਹਰ ਜਾਣਾ ਅਵੋਇਡ ਕਰਿਆ ਜਾਵੇ, ਜਦੋਂ ਪਾਣੀ ਅੱਛੀ ਮਾਤਰਾ ਵਿੱਚ ਪੀਣਾ ਚਾਹੀਦਾ ਹੈ ਔਰ ORS ਦਾ ਸੇਵਨ ਕਰਨਾ ਚਾਹੀਦਾ ਹੈ, ਲਾਈਟ ਕਾਟਨ ਦੇ ਕੱਪੜੇ ਪਾਉਣੇ ਚਾਹੀਦੇ ਹੈ ਔਰ ਕੋਈ ਬਾਹਰ ਜਾ ਕੇ ਧੁੱਪ ਵਿੱਚ ਐਕਟੀਵਿਟੀ ਦੁਪਹਿਰ ਦੇ ਵੇਲੇ ਨਹੀਂ ਕਰਨੀ ਚਾਹੀਦੀ।
5: ਮੈਂ ਡਾਕਟਰ ਇਫਤਖਾਰ ਅਲੀ ਖਾਨ ਪਟਿਆਲਾ ਤੋਂ। ਇਸ ਵੇਲੇ ਬਹੁਤ ਸਾਰੇ ਲੋਕ ਦੇਖੇ ਇਹ ਜਾ ਰਿਹਾ ਕਿ ਲਗਾਤਾਰ ਗਰਮੀ ਦੇ ਕਰਕੇ ਬਿਮਾਰ ਵੀ ਹੋ ਰਹੇ ਨੇ, ਪਰ ਉਹਨਾਂ ਦੇ ਲਈ ਐਜ਼ ਏ ਡਾਕਟਰ ਮੇਰੀ ਇਹ ਸਲਾਹ ਹੈ ਕਿ ਦੇਖੋ ਜਦੋਂ ਤੁਸੀਂ ਇਸ ਭਿਆਨਕ ਗਰਮੀ ਦੇ ਵਿੱਚ ਬਾਹਰ ਕਿਤੇ ਨਿਕਲਦੇ ਹੋ ਕੰਮ ਕਾਜ ਲਈ ਜਾਂਦੇ ਹੋ ਜਾਂ ਸਕੂਟਰ ਬਾਈਕ 'ਤੇ ਜਾਂਦੇ ਹੋ ਤਾਂ ਤੁਹਾਡੀ ਬਾਡੀ ਦੇ ਵਿੱਚ ਜਿਹੜਾ ਪਾਣੀ ਹੁੰਦਾ ਉਹ ਘੱਟ ਜਾਂਦਾ ਹੈ। ਕੋਸ਼ਿਸ਼ ਇਹੀ ਕਰਨੀ ਚਾਹੀਦੀ ਹੈ ਕਿ ਤੁਹਾਡੀ ਬਾਡੀ ਇਹਨਾਂ ਦਿਨਾਂ ਦੇ ਵਿੱਚ ਖਾਸ ਤੌਰ 'ਤੇ ਡੀਹਾਈਡਰੇਟ ਨਾ ਹੋਵੇ, ਤੁਹਾਨੂੰ ਆਪਣੀ ਬਾਡੀ ਨੂੰ ਹਾਈਡਰੇਟ ਰੱਖਣਾ ਪਊਗਾ। ਇਸ ਦੇ ਲਈ ਤੁਸੀਂ ਲਗਾਤਾਰ ਵਾਰ ਵਾਰ ਜਿੰਨਾ ਹੋ ਸਕੇ ਪਾਣੀ ਪੀ ਸਕਦੇ ਹੋ, ਨਿੰਬੂ ਪਾਣੀ, ਸਕੰਜਮੀ, ਇਸ ਤਰੀਕੇ ਦੇ ਜਿਹੜੇ ਤਰਲ ਪਦਾਰਥ ਨੇ ਉਹ ਤੁਹਾਨੂੰ ਬਹੁਤ ਜ਼ਿਆਦਾ ਦਿਨ ਦੇ ਵਿੱਚ ਪੀਣ ਦੀ ਜ਼ਰੂਰਤ ਹੈ।
3: ਲੋਕ, ਸਮਾਜ ਸੇਵੀ, ਵਾਤਾਵਰਣ ਪ੍ਰੇਮੀ, ਪੰਛੀਆਂ ਅਤੇ ਹੋਰ ਜਾਨਵਰਾਂ ਨੂੰ ਇਸ ਗਰਮੀ ਤੋਂ ਬਚਾਉਣ ਲਈ ਕੀ ਉਪਰਾਲੇ ਕਰ ਰਹੇ ਨੇ, ਆਓ ਸੁਣਦੇ ਹਾਂ।
6: ਮੈਂ ਕਮਲਜੀਤ ਕੌਰ, ਸੁਪਰਵਾਈਜ਼ਰ ਫਰੀਦਕੋਟ। ਇਸ ਗਰਮੀ ਦੇ ਵਿੱਚ ਆਮ ਮਨੁੱਖ ਤੋਂ ਇਲਾਵਾ ਪਸ਼ੂਆਂ, ਪੰਛੀਆਂ, ਜਾਨਵਰਾਂ ਦਾ ਜੀਣਾ ਵੀ ਬੇਹੱਦ ਮੁਸ਼ਕਲ ਹੋਇਆ ਪਿਆ। ਬਾਹਰ ਜਾਂਦੇ ਸਮੇਂ ਆਪਣਾ ਮੂੰਹ ਹੈ ਉਹ ਢੱਕ ਕੇ ਰੱਖਣਾ ਚਾਹੀਦਾ ਹੈ। ਗਰਮੀ ਤੋਂ ਬਚਣ ਦੇ ਲਈ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ ਅਤੇ ਜਾਨਵਰਾਂ ਅਤੇ ਪੰਛੀਆਂ ਨੂੰ ਵੀ ਗਰਮੀ ਤੋਂ ਬਚਾਉਣ ਲਈ ਠੰਡੀਆਂ ਥਾਵਾਂ ਤੇ ਰੱਖਣਾ ਚਾਹੀਦਾ ਹੈ।
7: ਮੈਂ ਦੱਸਣਾ ਚਾਹੁੰਦਾ ਕਿ ਜਿੱਦਾਂ ਅੱਤ ਦੀ ਗਰਮੀ ਪੈ ਰਹੀ ਹੈ, ਗਰਮੀ ਦਾ ਪ੍ਰਕੋਪ ਬਹੁਤ ਜ਼ਿਆਦਾ ਵੱਧ ਰਿਹਾ, ਜਿਹਦੇ ਵਿੱਚ ਮਨੁੱਖ ਵੀ ਬਹੁਤ ਪ੍ਰਭਾਵਿਤ ਹੋ ਰਿਹਾ ਗਰਮੀ ਤੋਂ ਔਰ ਪਸ਼ੂ ਪੰਛੀਆਂ ਲਈ ਬਹੁਤ ਦਿੱਕਤ ਹੋ ਰਹੀ ਹੈ। ਸਾਨੂੰ ਚਾਹੀਦਾ ਕਿ ਰਲ ਮਿਲ ਕੇ ਸਾਨੂੰ ਆਪਣੀ ਛੱਤਾਂ ਦੇ ਉੱਪਰ ਪਸ਼ੂ ਪੰਛੀਆਂ ਦੇ ਲਈ ਪਾਣੀ ਦੇ ਮਟਕੇ ਭਰ ਕੇ ਰੱਖਣੇ ਚਾਹੀਦੇ ਹਨ, ਉਹਨਾਂ ਦੇ ਲਈ ਪਾਣੀ ਦਾ ਇੰਤਜ਼ਾਮ ਕਰਨਾ ਚਾਹੀਦਾ ਹੈ ਤਾਂ ਕਿ ਇਹ ਪਾਣੀ ਪੀ ਕੇ ਗਰਮੀ ਤੋਂ ਨਿਜਾਤ ਪਾ ਸਕਣ।
8: ਮੈਂ ਰਿਤਿਸ਼ ਕੁੱਕੜ, ਹੈਲਪਿੰਗ ਹੈਂਡ ਵੈਲਫੇਅਰ ਸੁਸਾਇਟੀ ਫਾਜ਼ਿਲਕਾ ਤੋਂ ਪੂਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਅੱਤ ਦੀ ਗਰਮੀ ਦੇ ਇਸ ਸਮੇਂ ਵਿੱਚ ਅਸੀਂ ਸਿਰਫ ਆਪਣੇ ਲਈ ਨਹੀਂ ਸਗੋਂ ਬੇਜ਼ੁਬਾਨ ਪੰਛੀਆਂ ਅਤੇ ਜਾਨਵਰਾਂ ਲਈ ਵੀ ਸੋਚੀਏ। ਕਿਰਪਾ ਕਰਕੇ ਆਪਣੇ ਘਰਾਂ, ਛੱਤਾਂ ਅਤੇ ਦੁਕਾਨਾਂ ਦੇ ਬਾਹਰ ਪਾਣੀ ਦੇ ਭਾਂਡੇ ਰੱਖੋ ਤਾਂ ਜੋ ਪੰਛੀਆਂ ਨੂੰ ਪਾਣੀ ਮਿਲ ਸਕੇ ਅਤੇ ਛੋਟਾ ਜਿਹਾ ਕਦਮ ਕਈ ਜੀਵਾਂ ਦੀ ਜ਼ਿੰਦਗੀ ਬਚਾ ਸਕਦਾ ਹੈ। ਸਾਡੀ ਸੰਸਥਾ ਵੱਲੋਂ ਲਗਾਤਾਰ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਅਸੀਂ ਸਭ ਨੂੰ ਬੇਨਤੀ ਕਰਦੇ ਹਾਂ ਕਿ ਵਾਤਾਵਰਨ ਅਤੇ ਜੀਵ ਜੰਤੂਆਂ ਦੀ ਰੱਖਿਆ ਵਿੱਚ ਆਪਣਾ ਯੋਗਦਾਨ ਪਾਓ।
9: ਮੈਂ ਦਿਵਸ਼ਮ ਐਡਵੋਕੇਟ ਗੁਰਦਾਸਪੁਰ ਤੋਂ। ਤੇ ਗਰਮੀ ਦੇ ਮੌਸਮ ਵਿੱਚ ਜਿਹੜਾ ਟੈਂਪਰੇਚਰ ਆ 44 ਡਿਗਰੀ ਨੂੰ ਟੱਚ ਕਰ ਚੁੱਕਿਆ ਹੈ ਤੇ ਜਿਹੜੇ ਪਸ਼ੂ ਪੰਛੀ ਆ ਉਹ ਗਰਮੀ ਨਾਲ ਬਹੁਤ ਬੇਹਾਲ ਹੈ। ਪਾਣੀ ਦੇ ਬਰਤਨ, ਖਾਣ ਦਾ ਸਮਾਨ ਇਹਨਾਂ ਵਾਸਤੇ ਰੱਖਿਆ ਜਾਵੇ ਕਿ ਜਦ ਵੀ ਇਹਨੂੰ ਪਿਆਸ ਲੱਗੇ ਇਹਨਾਂ ਨੂੰ ਕਿਤੇ ਭਟਕਣਾ ਨਾ ਪਏ, ਦੂਰ ਦੂਰ ਨਾ ਜਾਣਾ ਪਏ ਪਾਣੀ ਵਾਸਤੇ।
3: ਅੱਜ ਦੇ ਪ੍ਰੋਗਰਾਮ 'ਚ ਜ਼ਿਲ੍ਹਿਆਂ ਤੋਂ ਸਹਿਯੋਗ ਰਿਹਾ ਮੋਹਾਲੀ ਤੋਂ ਮਨੋਜ ਕਿਰਦਰ, ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ, ਪਠਾਨਕੋਟ ਤੋਂ ਰਜਨੀਸ਼ ਕੁਮਾਰ, ਮੁਕਤਸਰ ਸਾਹਿਬ ਤੋਂ ਜਸਵਿੰਦਰ ਬਿੱਟਾ, ਹੁਸ਼ਿਆਰਪੁਰ ਤੋਂ ਸੰਜੀਵ ਬਖਸ਼ੀ ਅਤੇ ਪਟਿਆਲਾ ਤੋਂ ਰਾਓ ਵਰਿੰਦਰ, ਫਾਜ਼ਿਲਕਾ ਤੋਂ ਜਲੇਸ਼ ਕੁਮਾਰ ਠਠਈ। ਇਸ ਦੇ ਨਾਲ ਹੀ ਸਮਾਚਾਰ ਦਰਸ਼ਨ ਦਾ ਇਹ ਅੰਕ ਖਤਮ ਹੁੰਦਾ ਹੈ। ਅਗਲੇ ਅੰਕ ਵਿੱਚ ਕਿਸੇ ਹੋਰ ਵਿਸ਼ੇ ਤੇ ਹੋਵੇਗੀ ਗੱਲਬਾਤ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਨਮਸਕਾਰ। ਪੇਸ਼ਕਾਰੀ ਸਹਾਇਕ ਮਨਪ੍ਰੀਤ ਸਿੰਘ, ਪੇਸ਼ਕਸ਼ ਰਾਜੇਸ਼ ਪਾਲੀ।
10: ਹੁਣ ਤੁਸੀਂ ਸੁਣ ਰਹੇ ਸੀ ਸਮਾਚਾਰ ਦਰਸ਼ਨ।

ਕਹਿੰਦੇ ਬਚਪਨ 'ਚ ਅਸੀਂ ਵੱਡੇ ਹੋਣ ਦੀ ਜਲਦੀ 'ਚ ਸੀ, ਅੱਜ ਵੱਡੇ ਹੋ ਕੇ ਬਚਪਨ ਲੱਭਦੇ ਫਿਰਦੇ ਹਾਂ। ਨਾ ਟੈਨਸ਼ਨ ਸੀ, ਨਾ ਦੁਨੀਆ ਦਾ ਡਰ ਸੀ, ਉਹ ਬਚਪਨ ਹੀ ਸੀ ਯਾਰੋ ਜਿੱਥੇ ਹੱਸ

ਨਾ ਹੀ ਸਭ ਤੋਂ ਵੱਡਾ ਘਰ ਸੀ। ਦੋਸਤੋ, ਬਚਪਨ ਦੀਆਂ ਸਾਡੀਆਂ ਕੀਤੀਆਂ ਹੋਈਆਂ ਸ਼ਰਾਰਤਾਂ ਸਾਨੂੰ ਅੱਜ ਵੀ ਕਈ ਵਾਰੀ ਯਾਦ ਆਉਂਦੀਆਂ ਨੇ, ਜਦੋਂ ਅਸੀਂ ਇਕੱਲੇ ਬੈਠੇ ਹੋਈਏ ਜਾਂ ਟੈਂਸ਼ਨ 'ਚ ਹੋਈਏ, ਫਿਰ ਹੁੰਦਾ ਹੈ ਕਿ ਕਾਸ਼ ਸਾਡਾ ਉਹ ਬਚਪਨ ਫਿਰ ਤੋਂ ਸਾਨੂੰ ਮੁੜ ਵਾਪਸ ਆ ਜਾਏ। ਇਸ ਲਈ ਕਹਿੰਦੇ ਨੇ ਕਿ ਜਿਹੜਾ ਬਚਪਨ ਹੈ ਨਾ, ਆਪਣੇ ਅੰਦਰ ਜ਼ਰੂਰ ਥੋੜ੍ਹਾ ਬਹੁਤਾ ਜਗਾ ਕੇ ਰੱਖੋ, ਕਿਉਂਕਿ ਇਹ ਬਚਪਨ ਹੀ ਹੈ ਜਿਹੜਾ ਤੁਹਾਨੂੰ ਹਮੇਸ਼ਾ ਜਵਾਨ ਰੱਖਦਾ ਹੈ ਅਤੇ ਤੁਹਾਨੂੰ ਟੈਂਸ਼ਨਾਂ ਤੋਂ ਮੁਕਤ ਕਰਦਾ ਹੈ। ਆਓ ਅਗਲਾ ਗੀਤ ਸੁਣਦੇ ਹਾਂ। ਆਵਾਜ਼ ਦਿੱਤੀ ਹੈ ਅਰਿਜੀਤ ਸਿੰਘ ਨੇ।

ਦੋਸਤੋ, ਅੱਜ ਦੁਨੀਆ AI ਵੱਲ ਵੱਧ ਰਹੀ ਹੈ। ਟੈਕਨੋਲੋਜੀ ਬਹੁਤ ਕੁਝ ਕਰ ਸਕਦੀ ਹੈ, ਪਰ ਇੱਕ ਚੀਜ਼ ਅੱਜ ਵੀ ਸਿਰਫ ਇਨਸਾਨ ਹੀ ਕਰ ਸਕਦਾ ਹੈ, ਦਿਲ ਤੋਂ ਫੀਲ ਕਰਨਾ। ਕਹਿੰਦੇ ਕਿ 2026 'ਚ ਰੇਡੀਓ 'ਤੇ AI ਨੂੰ ਲੈ ਕੇ ਬਹੁਤ ਡਿਸਕਸ਼ਨ ਹੋਈਆਂ ਨੇ, ਪਰ ਐਕਸਪਰਟ ਵੀ ਕਹਿੰਦੇ ਨੇ ਕਿ ਟੈਕਨੋਲੋਜੀ ਸਿਰਫ ਅਤੇ ਸਿਰਫ ਸਾਨੂੰ ਸਪੋਰਟ ਕਰ ਸਕਦੀ ਹੈ, ਜਿਹੜੀ ਹਿਊਮਨ ਦੀ ਵਾਇਸ ਹੈ ਉਹ ਰਿਪਲੇਸ ਨਹੀਂ ਹੋ ਸਕਦੀ ਕਦੀ ਵੀ। ਕਹਿੰਦੇ ਨੇ ਕਿ ਰੋਬੋਟ ਮੈਸੇਜ ਭੇਜ ਸਕਦਾ ਹੈ, ਪਰ ਮਾਂ ਵਾਂਗ ਰੋਟੀ ਖਾ ਲਈ, ਤੂੰ ਕਦੋਂ ਆਉਣਾ ਹੈ, ਤੂੰ ਕਿੰਨੇ ਵਜੇ ਆਏਗਾ, ਇਹ ਵਾਲੀ ਫੀਲਿੰਗ ਅਤੇ ਇਹ ਵਾਲੀ ਫਿਕਰ ਸਿਰਫ ਇੱਕ ਮਾਂ ਜਾਂ ਘਰ 'ਤੇ ਹੀ ਕਰ ਸਕਦੇ ਹਾਂ। ਆਓ ਅਗਲਾ ਗੀਤ ਸੁਣਦੇ ਹਾਂ, ਰੂਪ ਕਮੌਰ ਰੁਠਾਰ ਦੀ ਆਵਾਜ਼ ਦੇ ਵਿੱਚ ਇਹ ਗੀਤ।

ਦੋਸਤੋ, ਅੱਜ ਕੱਲ੍ਹ ਅਸੀਂ ਸਭ ਕਨੈਕਟਿਡ ਹਾਂ, ਪਰ ਫਿਰ ਵੀ ਕਈ ਲੋਕ ਕਹਿੰਦੇ ਨੇ ਪਤਾ ਨਹੀਂ ਕਿਉਂ ਇਕੱਲਾ ਜਿਹਾ ਫੀਲ ਹੁੰਦਾ ਹੈ। ਸੋਸ਼ਲ ਮੀਡੀਆ ਫੋਲੋਅਰਸ ਵੱਧ ਗਏ ਨੇ, ਹਰ ਇੱਕ ਪਲੈਟਫਾਰਮ 'ਤੇ ਸਾਡੇ ਫਰੈਂਡਸ ਵੱਧ ਗਏ ਨੇ, ਪਰ ਦਿਲ ਦੀ ਗੱਲ ਸੁਣਨ ਵਾਲੇ ਲੋਕ ਬਹੁਤ ਘੱਟ ਹੋ ਗਏ ਨੇ। ਕਿਉਂਕਿ ਅਸੀਂ ਜਿਹੜੀ ਦਿਲ ਦੀ ਗੱਲ ਹੈ ਨਾ, ਉਹ ਸਿਰਫ ਅਤੇ ਸਿਰਫ ਕੋਈ ਇੱਕ ਪਰਸਨ ਹੀ ਹੁੰਦਾ ਜਿਹਦੇ ਨਾਲ ਅਸੀਂ ਹਰ ਇੱਕ ਗੱਲ ਸ਼ੇਅਰ ਕਰਦੇ ਹਾਂ। ਖੁਸ਼ੀ ਹੋਵੇ, ਗਮੀ ਹੋਵੇ, ਕਿਸੇ ਤਰ੍ਹਾਂ ਦੀ ਵੀ, ਜਦੋਂ ਉਦਾਸ ਹੁੰਦਾ ਬੰਦਾ ਤਾਂ ਵੀ ਉਹਨੂੰ ਹੀ ਫੋਨ ਲਗਾਉਂਦਾ, ਜੇ ਖੁਸ਼ ਹੁੰਦਾ ਤਾਂ ਵੀ ਉਹਨੂੰ ਹੀ ਲਗਾਉਂਦਾ। ਅਤੇ ਅੱਜ ਕੱਲ੍ਹ ਹਰ ਚਿਹਰਾ ਔਨਲਾਈਨ ਮਿਲਦਾ ਹੈ, ਪਰ ਦਿਲ ਦੀ ਜਿਹੜੀ ਫੀਲਿੰਗ ਹੈ ਉਹਨੂੰ ਪੜ੍ਹਨ ਵਾਲਾ ਸਿਰਫ ਕੋਈ ਕੋਈ ਹੁੰਦਾ ਹੈ। ਆਓ ਅਗਲਾ ਗੀਤ ਸੁਣਦੇ ਹਾਂ। ਇਸ ਪ੍ਰੋਗਰਾਮ ਦਾ ਆਵਾਜ਼ ਦਿੱਤੀ ਹੈ ਰਿਚਾ ਸ਼ਰਮਾ ਨੇ।

0: ਆਕਾਸ਼ਵਾਣੀ ਤੋਂ ਤੁਸੀਂ ਸੁਣ ਰਹੇ ਹੋ ਇਸ ਵੇਲੇ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਵੇਲਾ ਹੈ ਛੋਟੇ ਜਿਹੇ ਅੰਤਰਾਲ ਦਾ।
1: ਮਨ ਕੀ ਬਾਤ, ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ, ਐਤਵਾਰ 31 ਮਈ 2026 ਨੂੰ ਦਿਨੇ 11 ਵਜੇ। ਆਕਾਸ਼ਵਾਣੀ ਦੇ ਸਾਰੇ ਕੇਂਦਰ, ਸਾਰੇ ਚੈਨਲ ਇਸ ਨੂੰ

0: ਪ੍ਰਸਾਰਿਤ ਕਰਨਗੇ ਨਾਲੋ ਨਾਲ ਨਾਲ ਹੀ ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਨੈਸ਼ਨਲ ਚੈਨਲ ਡੀਡੀ ਨਿਊਜ਼, ਡੀਡੀ ਭਾਰਤੀ, ਡੀਡੀ ਇੰਡੀਆ ਤੇ ਡੀਡੀ ਕਿਸਾਨ ਚੈਨਲ ਤੇ ਵੀ ਕੀਤਾ ਜਾਏਗਾ। ਪ੍ਰਧਾਨ ਮੰਤਰੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਤੁਸੀਂ ਸਾਡੇ ਪ੍ਰਾਇਮਰੀ ਚੈਨਲ ਮੀਡੀਅਮ ਵੇਵ 343.6 ਮੀਟਰ, FM 102.7 ਮੈਗਾਹਰਟਜ਼, DTH ਦੀ AIR ਪੰਜਾਬ ਸੇਵਾ, DRM 864 ਕਿਲੋਹਰਟਜ਼, FM 100.6 ਮੈਗਾਹਰਟਜ਼ ਵਿਵਿਧ ਭਾਰਤੀ, FM 103.6 ਮੈਗਾਹਰਟਜ਼ ਅੰਮ੍ਰਿਤਸਰ, FM 100.9 ਮੈਗਾਹਰਟਜ਼ ਅਤੇ FM 100.8 ਮੈਗਾਹਰਟਜ਼ ਆਕਾਸ਼ਵਾਣੀ ਬਠਿੰਡਾ, ਆਕਾਸ਼ਵਾਣੀ ਪਟਿਆਲਾ, ਵਿਵਿਧ ਭਾਰਤੀ ਲੁਧਿਆਣਾ ਤੇ ਆਕਾਸ਼ਵਾਣੀ ਚੰਡੀਗੜ੍ਹ ਤੋਂ ਸੁਣ ਸਕੋਗੇ। ਇਸ ਤੋਂ ਫੌਰਨ ਬਾਅਦ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਕੀਤਾ ਜਾਏਗਾ ਰਾਤ 8 ਵਜੇ। ਸੁਣਨਾ ਜ਼ਰੂਰ ਮਨ ਕੀ ਬਾਤ ਦੀ 134ਵੀਂ ਕੜੀ।
1: ਅੰਤਰਾਲ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਪ੍ਰੋਗਰਾਮ ਜ਼ਿੰਦਗੀ ਹਸੀਨੇ ਦੇ ਵਿੱਚ। ਦੋਸਤੋ, ਅਖੀਰ 'ਚ ਮੈਂ ਇਹੀ ਕਹਾਂਗੀ ਕਿ ਜ਼ਿੰਦਗੀ ਪਰਫੈਕਟ ਨਹੀਂ ਹੁੰਦੀ ਦੋਸਤੋ, ਪਰ ਹਸੀਨ ਜ਼ਰੂਰ ਬਣ ਸਕਦੀ ਹੈ। ਖੁਸ਼ੀ ਮਹਿੰਗੀ ਚੀਜ਼ਾਂ 'ਚ ਨਹੀਂ, ਸਕੂਨ ਵਾਲੇ ਲੋਕਾਂ 'ਚ ਹੁੰਦੀ ਹੈ। ਜ਼ਿੰਦਗੀ ਨੂੰ ਇੰਨਾ ਵੀ ਸੀਰੀਅਸ ਨਾ ਲਿਆ ਕਰੋ ਕਿ ਇਹ ਸੋਹਣੀ ਹੈ, ਇਹਨੂੰ ਹੱਸ ਕੇ ਗੁਜ਼ਾਰਿਆ ਕਰੋ। ਜੋ ਮਿਲ ਗਿਆ ਉਹਦਾ ਸ਼ੁਕਰਾਨਾ ਕਰੋ, ਅਤੇ ਜੋ ਨਹੀਂ ਮਿਲਿਆ ਇਹੀ ਸੋਚੋ ਕਿ ਸ਼ਾਇਦ ਉਹ ਜ਼ਰੂਰੀ ਨਹੀਂ ਸੀ, ਇਸ ਕਰਕੇ ਪਰਮਾਤਮਾ ਨੇ ਸਾਡੇ ਲਈ ਨਹੀਂ ਦਿੱਤਾ। ਅਤੇ ਇਸ ਦੇ ਨਾਲ ਹੀ ਸੁਣਦੇ ਹਾਂ ਇਸ ਪ੍ਰੋਗਰਾਮ ਦਾ ਆਖਰੀ ਗੀਤ ਸੋਨੂ ਨਿਗਮ ਦੀ ਆਵਾਜ਼ ਦੇ ਵਿੱਚ।

ਦੋਸਤੋ ਇਸ ਗੀਤ ਦੇ ਨਾਲ ਹੀ ਆਪਣੀ ਦੋਸਤ ਕਵਿਤਾ ਨੂੰ ਇਸ ਪ੍ਰੋਗਰਾਮ ਨੂੰ ਖਤਮ ਕਰਨ ਦੀ ਇਜਾਜ਼ਤ ਦਿਓ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਰਾਤ ਦੇ 8:44 ਅਤੇ 17 ਸੈਕਿੰਡ ਹੋਏ ਨੇ। ਹੁਣੇ ਤੋਂ ਕੁਝ ਹੀ ਪਲਾਂ ਬਾਅਦ ਦਿੱਲੀ ਕੇਂਦਰ ਤੋਂ ਤੁਸੀਂ ਸੁਣੋਗੇ ਸਮਾਚਾਰ ਸੰਧਿਆ, 9 ਵਜੇ ਨਿਊਜ਼ ਐਟ 9, 9:15 ਸਪੋਟਲਾਈਟ, 9:30 ਕੰਟਰੀ ਵਾਈਡ, 9:45 'ਤੇ ਸੁਣੋਗੇ ਇਨਸਾਈਟ,

ਕਰਨਾਟਕਾ ਦੇ ਮੁੱਖ ਮੰਤਰੀ ਸਿਦਰਮਈਆ ਨੇ ਅੱਜ ਆਪਣਾ ਅਸਤੀਫਾ ਦੇ ਦਿੱਤਾ ਹੈ। ਡੀ ਕੇ ਸ਼ਿਵ ਕੁਮਾਰ ਰਾਜ ਦੇ ਅਗਲੇ ਮੁੱਖ ਮੰਤਰੀ ਹੋਣਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੇਸ਼ 'ਚ ਹਰ ਗੈਰ ਕਾਨੂੰਨੀ ਪ੍ਰਵਾਸੀ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਦੇਸ਼ ਤੋਂ ਕੱਢਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਏ। ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਤਹਿਤ ਪੰਜਾਬ ਸਮੇਤ 12 ਰਾਜਾਂ ਨੂੰ 10,000 ਕਰੋੜ ਰੁਪਏ ਤੋਂ ਵੱਧ ਦੀ ਰਕਮ ਜਾਰੀ ਕੀਤੀ। ਸੀਬੀਆਈ ਨੇ ਟਵੀਸ਼ਾ ਸ਼ਰਮਾ ਕਤਲ ਕੇਸ ਵਿੱਚ ਟਵੀਸ਼ਾ ਦੀ ਸੱਸ ਅਤੇ ਸੇਵਾ ਮੁਕਤ ਜ਼ਿਲ੍ਹਾ ਅਤੇ ਸੈਸ਼ਨ ਜੱਜ ਗਿਰੀਬਾਲਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਏ। ਪ੍ਰਸਿੱਧ ਉਰਦੂ ਸ਼ਾਇਰ ਅਤੇ ਸਾਹਿਤਕਾਰ ਬਸ਼ੀਰ ਬਦਰ ਦਾ ਅੱਜ ਭੋਪਾਲ ਵਿੱਚ 91 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ ਏ। ਪੰਜਾਬ ਵਿੱਚ

ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ ਚੋਣਾਂ 'ਚ ਪਈਆਂ ਵੋਟਾਂ ਦੀ ਗਿਣਤੀ ਭਲਕੇ ਹੋਵੇਗੀ। ਭਾਰਤੀ ਜਨਤਾ ਪਾਰਟੀ ਨੇ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਬੀਜੇਪੀ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਕਰਨਾ

ਮੌਸਮ ਵਿਭਾਗ ਵੱਲੋਂ ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਅੱਜ ਤੇ ਕੱਲ੍ਹ 29 ਮਈ ਨੂੰ ਕਈ ਥਾਵਾਂ 'ਤੇ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਰੈੱਡ ਅਲਰਟ ਜਾਰੀ ਕੀਤਾ। ਮਹਿਲਾ ਕ੍ਰਿਕਟ ਵਿੱਚ ਭਾਰਤ ਤੇ ਇੰਗਲੈਂਡ ਦੀਆਂ ਟੀਮਾਂ ਵਿਚਕਾਰ 3 T20 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਰਾਤੀ 11 ਵਜੇ ਚੈਮਸਫੋਰਡ ਵਿੱਚ ਖੇਡਿਆ ਜਾਏਗਾ। ਇਹ ਸੀ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਰ ਸਾਧਨਾ। ਅੱਜ ਇਸ ਪ੍ਰੋਗਰਾਮ ਵਿੱਚ ਕਲਾਕਾਰ ਹੋਣਗੇ ਪੰਡਿਤ ਜਤੇਂਦਰ ਅਭਿਸ਼ੇਕੀ, ਜੋ ਕਿ ਸ਼ਾਸਤਰੀ ਗਾਇਨ 'ਤੇ ਪ੍ਰਸਤੁਤ ਕਰਨਗੇ ਰਾਗ ਹੇਮੰਤ।

ਹੁਣ ਤੁਸੀਂ ਸੁਣ ਰਹੇ ਸੀ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਰ ਸਾਧਨਾ। ਕਲਾਕਾਰ ਸੀ ਪੰਡਿਤ ਜਤਿੰਦਰ ਅਭਿਸ਼ੇਕੀ। ਪ੍ਰਸਤੁਤ ਕਰ ਰਹੇ ਸੀ ਸ਼ਾਸਤਰੀ ਗਾਇਨ ਤੇ ਰਾਗ ਹੇਮੰਤ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਪ੍ਰੋਗਰਾਮ ਸਰਗਮ।

ਕਹਿੰਦੇ ਨੇ ਰਾਤ ਦੀ ਖਾਮੋਸ਼ੀ ਵਿੱਚ ਕੁਝ ਗੱਲਾਂ ਰਹਿ ਜਾਂਦੀਆਂ ਨੇ, ਦਿਲ ਦੀ ਕਿਤਾਬ ਦੇ ਪੰਨੇ ਅੱਜ ਵੀ ਮੂੰਹ ਮੋੜ ਜਾਂਦੇ ਨੇ। ਲੋਕ ਤਾਂ ਸੋ ਜਾਂਦੇ ਨੇ ਚੈਨ ਨਾਲ, ਪਰ ਯਾਦਾਂ ਕਿਸੇ ਕਿਸੇ ਨੂੰ ਸਾਰੀ ਰਾਤ ਜਗਾਉਂਦੀਆਂ ਨੇ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਮੁਹੰਮਦ ਰਫੀ ਦੇ ਇਸ ਖੂਬਸੂਰਤ ਗੀਤ ਦੇ ਨਾਲ।

ਕਹਿੰਦੇ ਨੇ ਕਿ ਰਾਤ ਹੋਵੇ ਤੇ ਪੁਰਾਣੇ ਗੀਤ ਚੱਲ ਪੈਣ, ਦਿਲ ਦੇ ਕੋਨੇ 'ਚ ਛੁਪੇ ਜਜ਼ਬਾਤ ਜਗ ਪੈਣ, ਕੁਝ ਯਾਦਾਂ ਹਸਾ ਜਾਂਦੀਆਂ ਨੇ ਤੇ ਕੁਝ ਅੱਖਾਂ ਨੂੰ ਹਲਕਾ ਜਿਹਾ ਨਮ ਕਰ ਜਾਂਦੀਆਂ ਨੇ। ਅਗਲਾ ਗੀਤ ਸੁਣਦੇ ਹਾਂ, ਆਵਾਜ਼ ਦਿੱਤੀ ਹੈ ਮੁਹੰਮਦ ਰਫੀ ਤੇ ਆਸ਼ਾ ਭੋਸਲੇ ਨੇ।

ਰੱਬ ਕਰੇ ਤੁਹਾਡੀ ਹਰ ਰਾਤ ਸਕੂਨ ਵਾਲੀ ਹੋਵੇ, ਹਰ ਸੁਪਨਾ ਤੁਹਾਡੇ ਲਈ ਖੂਬਸੂਰਤ ਕਹਾਣੀ ਹੋਵੇ, ਅਤੇ ਜਦੋਂ ਵੀ ਤੁਸੀਂ ਮੁਸਕਰਾਓ ਲੱਗੇ ਜਿਵੇਂ ਚੰਨ ਦੀ ਰੋਸ਼ਨੀ ਜ਼ਮੀਨ 'ਤੇ ਉਤਰ ਆਈ ਹੋਵੇ। ਆਓ ਅਗਲਾ ਗੀਤ ਸੁਣਦੇ ਹਾਂ। ਆਵਾਜ਼ ਦਿੱਤੀ ਹੈ ਸੁਖਵਿੰਦਰ ਸਿੰਘ ਅਤੇ ਅਲਕਾ ਯਾਗਨਿਕ ਨੇ।

ਕਹਿੰਦੇ ਨੇ ਕਿ ਅੱਜ ਚੰਨ ਵੀ ਬੜਾ ਉਦਾਸ ਲੱਗਦਾ ਹੈ, ਤਾਰਿਆਂ ਦਾ ਹਾਲ ਵੀ ਮੇਰੇ ਵਰਗਾ ਲੱਗਦਾ ਹੈ। ਜਿਹਦੇ ਹੱਸ ਕੇ ਕਹਿੰਦੇ ਸੀ ਸਭ ਠੀਕ ਹੋ ਜੂ, ਅੱਜ ਉਹਨਾਂ ਬਿਨਾਂ ਹਰ ਪਲ ਅਧੂਰਾ ਲੱਗਦਾ ਹੈ। ਆਓ ਅਗਲਾ ਗੀਤ ਸੁਣਦੇ ਹਾਂ। ਆਵਾਜ਼ ਦਿੱਤੀ ਲਤਾ ਮੰਗੇਸ਼ਕਰ ਨੇ, ਮਾਫ਼ ਕਰਨਾ ਮੁਹੰਮਦ ਰਫ਼ੀ ਅਤੇ ਆਸ਼ਾ ਭੋਸਲੇ ਨੇ।

ਦੋਸਤੋ, ਰਾਤ ਦੀ ਠੰਡੀ ਹਵਾ ਜਦੋਂ ਚਿਹਰੇ ਨੂੰ ਛੂਹ ਜਾਂਦੀ ਏ, ਦਿਲ ਨੂੰ ਲੱਗਦਾ ਕੋਈ ਆਪਣਾ ਕੋਲ ਖੜ ਕੇ ਸਾਨੂੰ ਕਹਿੰਦਾ ਹੈ ਕਿ ਫਿਕਰ ਨਾ ਕਰ, ਮੈਂ ਤੇਰੇ ਨਾਲ ਹਾਂ, ਹਰ ਮੁਸ਼ਕਿਲ ਤੋਂ ਬਾਅਦ ਸਵੇਰਾ ਜ਼ਰੂਰ ਹੁੰਦਾ ਏ ਅਤੇ ਤੈਨੂੰ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ। ਤੇਰੀਆਂ ਮੁਸ਼ਕਿਲਾਂ 'ਚ, ਤੇਰੀਆਂ ਗਮ 'ਚ, ਤੇਰੀਆਂ ਖੁਸ਼ੀਆਂ 'ਚ ਮੈਂ ਹਮੇਸ਼ਾ ਤੇਰੇ ਨਾਲ ਹਾਂ। ਆਓ ਇਸ ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਹਾਂ। ਆਵਾਜ਼ ਦਿੱਤੀ ਹੈ ਲਤਾ ਮੰਗੇਸ਼ਕਰ ਨੇ।

ਇਸ ਗੀਤ ਦੇ ਨਾਲ ਹੀ ਆਪਣੀ ਦੋਸਤ ਕਵਿਤਾ ਨੂੰ ਸਰਗਮ ਪ੍ਰੋਗਰਾਮ ਨੂੰ ਖਤਮ ਕਰਨ ਦੀ ਇਜਾਜ਼ਤ ਦਿਓ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਰਾਤ ਦੇ 11 ਵਜਣ ਵਾਲੇ ਨੇ ਹੁਣੇ ਤੋਂ ਕੁਝ ਹੀ ਪਲਾਂ ਬਾਅਦ ਦਿੱਲੀ ਕੇਂਦਰ ਤੋਂ ਸੁਣੋਗੇ ਹਿੰਦੀ 'ਚ ਸਮਾਚਾਰ 11:05 ਅਤੇ ਅੰਗਰੇਜ਼ੀ 'ਚ ਸਮਾਚਾਰ।

0: ਦੋਸਤੋ, ਇਸ ਪ੍ਰੋਗਰਾਮ 'ਚ ਸਾਡੀ ਵੱਧ ਤੋਂ ਵੱਧ ਕੋਸ਼ਿਸ਼ ਹੁੰਦੀ ਹੈ ਕਿ ਆਪਣੇ ਦੋਸਤਾਂ ਦੀ ਕੌਲ ਨੂੰ ਰਿਸੀਵ ਕਰੀਏ ਅਤੇ ਉਹਨਾਂ ਨੂੰ ਉਹਨਾਂ ਦੀ ਫਰਮਾਇਸ਼ ਦਾ ਗੀਤ ਵੀ ਸੁਣਾਈਏ ਅਤੇ ਨਾਲ ਹੀ ਨਾਲ ਉਹਨਾਂ ਦੇ ਵਿਚਾਰਾਂ ਨੂੰ ਵੀ ਤੁਹਾਡੇ ਨਾਲ ਸਾਂਝਾ ਕਰੀਏ ਅਤੇ ਚੱਲਦੇ ਹਾਂ ਇਸੇ ਲੜੀ ਨੂੰ ਅੱਗੇ ਲਿਜਾਂਦੇ ਹੋਏ। ਹੈਲੋ,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਅਤੇ ਆਪਣੇ ਬਾਰੇ ਦੱਸ ਦਿਓ ਜੀ, ਕੌਣ ਅਤੇ ਕਿੱਥੋਂ ਜੀ?
1: ਮੈਂ ਬੰਸੀ ਲਾਲ ਹਾਂ ਜੀ, ਪਿੰਡ ਤੇਜਾ ਮੋੜੀ, ਜ਼ਿਲ੍ਹਾ ਅੰਬਾਲਾ ਜੀ।
0: ਅਤੇ ਬੰਸੀ ਲਾਲ ਜੀ, ਗੀਤ ਦੀ ਫਰਮਾਇਸ਼ ਦੱਸ ਦਿਓ ਜੀ, ਗੀਤ ਕਿਹੜਾ ਸੁਣਾਈਏ ਤੁਹਾਡੇ ਲਈ?
1: ਗੁਰਦਾਸ ਮਾਨ ਦਾ ਜਿਹੜਾ ਮਰਜ਼ੀ ਲਾ ਦਿਓ ਬਾਈ।
0: ਗੁਰਦਾਸ ਮਾਨ ਦਾ ਗਾਇਆ ਗੀਤ ਸੁਣਾਵਾਂਗੇ ਤੁਹਾਨੂੰ। ਰੋਟੀ ਫੋਨ ਕਰਨ ਲਈ ਸ਼ੁਕਰੀਆ ਜੀ। ਇਸੇ ਤਰ੍ਹਾਂ ਆਪਣੀਆਂ ਫਰਮਾਇਸ਼ਾਂ ਲੈ ਕੇ ਜੁੜਦੇ ਰਿਹਾ ਕਰੋ AIR ਪੰਜਾਬ ਦੇ ਨਾਲ। ਕੁਝ ਸੁਨੇਹੇ ਵੀ ਸ਼ਾਮਿਲ ਕਰਦੇ ਹਾਂ ਜੀ। ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ TD ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ, ਡਾਕਟਰ ਅਮਨਦੀਪ। ਕਾਲਕਾ ਤੋਂ ਸ਼ੁਭ ਚੰਦਰ ਬਜਾਜ, ਸਾਹਿਲ ਬਜਾਜ ਅਤੇ ਬਿੱਟਾ ਬਜਾਜ। ਸੈਯਦ ਮਸਰੂਰ, ਸ਼ਾਹੀਨਾ ਹਸਨ, ਅਕਸਾ, ਨਾਜ਼ੀਆ ਆਫੀਆ, ਇਬਰਾਹਿਮ ਸੱਦਾਮ, ਅਦੀਬ ਹਸਨ, ਗਾਂਵ ਕੁਮਹਾਰ, ਹੇੜਾ, ਸਹਾਰਨਪੁਰ ਤੋਂ। ਜਲਾਲਾਬਾਦ ਪੱਛਮੀ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰਿਆ ਦਿਸ਼ਾਨੀ ਅਤੇ ਨਿਮਿਤ ਆਹੂਜਾ। ਆਦਰਸ਼ ਨਗਰ ਮਲੋਟ ਪੰਜਾਬ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਭ ਸ਼ਰਮਾ, ਸਾਈਨਾ ਸ਼ਰਮਾ ਅਤੇ ਨਿਵਾਨ ਸ਼ਰਮਾ। ਗੀਤ ਗੁਰਦਾਸ ਮਾਨ ਦੀ ਆਵਾਜ਼ 'ਚ, ਰੋਟੀ।

0: ਹੈਲੋ।
1: ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਤੇ ਆਪਣੇ ਬਾਰੇ ਦੱਸ ਦਿਓ ਜੀ, ਕੌਣ ਤੇ ਕਿੱਥੋਂ ਜੀ?
1: ਕੌਮ ਦੱਸ, ਮੈਂ ਸਗੇਟ ਨਾਭੇ ਤੋਂ ਜੀ।
0: ਤੇ ਫਰਮਾਇਸ਼ ਵੀ ਦੱਸ ਦਿਓ ਜੀ।
1: ਦੇਖੋ, ਤੁਹਾਡੇ ਚੈਨਲ ਦੇ ਚੱਲਣ ਸਾਰੇ ਗੀਤ ਬਹੁਤ ਵਧੀਆ ਨੇ ਜੀ। ਅੱਜ ਦਾ ਗੀਤ ਸੁਣਾਂਗੇ ਆਪਾਂ ਗੁਰਦਾਸ ਪੰਜ ਦਾ ਗੀਤ ਜੀ, ਸੱਜਣਾ ਸੱਜਣ ਤੇਰੇ ਸ਼ਹਿਰ ਵੱਲ ਕਿੰਨੀ ਚੰਗੀ ਲੱਗਦੀ ਪੈਰ।
0: ਜ਼ਰੂਰ ਸੁਣਾਵਾਂਗੇ ਜੀ, ਫੋਨ ਕਰਨ ਲਈ ਸ਼ੁਕਰੀਆ ਜੀ,
1: ਬਹੁਤ ਬਹੁਤ ਧੰਨਵਾਦ ਜੀ।
0: ਸੁਨੇਹੇ ਵੀ ਸ਼ਾਮਿਲ ਕਰਦੇ ਹਾਂ ਜੀ। ਚੱਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਈਲ, ਹੰਸਮੁਖ ਲਾਲ ਜਿੰਦਲ, ਸੰਜੀਵ, ਸੁਨੀਤਾ, ਬੰਟੀ ਜਿੰਦਲ, ਆਰਜੂ, ਮਹਿਕ, ਖੁਸ਼ਦਿਲ ਅਤੇ ਇਹਨਾਂ ਦਾ ਪੂਰਾ ਖੁਸ਼ਦਿਲ ਪਰਿਵਾਰ। ਅਗਲਾ ਸੁਨੇਹਾ ਜੀ, ਚੌਧਰੀ ਜ਼ੁਲਫੀਕਾਰ ਅਲੀ ਚੱਕ ਲਾਲੇ ਕਾ ਬਹਾਵਲ ਨਗਰ ਲਹਿੰਦੇ ਪੰਜਾਬ ਯਾਨੀ ਪਾਕਿਸਤਾਨ ਤੋਂ। ਇਹਨਾਂ ਦੋਸਤਾਂ ਦੀ ਮਿਲੀ ਜੁਲੀ ਫਰਮਾਇਸ਼, ਗੁਰਦਾਸ ਮਾਨ ਦਾ ਗਾਇਆ ਇਹ ਗੀਤ।

0: ਹੈਲੋ
1: ਅਸ਼ਵਨੀ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਤੇ ਆਪਣੇ ਬਾਰੇ ਦੱਸ ਦਿਓ ਜੀ, ਕੌਣ ਤੇ ਕਿੱਥੋਂ ਜੀ?
1: ਦੇਸਰਾਜ ਡਰਾਈਵਰ, ਤਹਿਸੀਲ ਢੋਹਣਾ, ਜ਼ਿਲ੍ਹਾ ਫਤਿਹਾਬਾਦ, ਹਰਿਆਣਾ।
0: ਕੀ ਬਾਤ ਹੈ ਜੀ, ਤੇ ਹੁਣ ਫਰਮਾਇਸ਼ ਵੀ ਦੱਸ ਦਿਓ ਜੀ।
1: ਹਰ ਭਜਨ ਮਾਨ ਦਾ ਲਾ ਦਿਓ ਜੀ, ਯਾਰਾ ਮੇਰੇ ਯਾਰਾ, ਯਾਰਾ ਮੇਰੇ ਯਾਰਾ,
0: ਜ਼ਰੂਰ ਸੁਣਾਵਾਂਗੇ ਜੀ। ਫੋਨ ਕਰਨ ਲਈ ਸ਼ੁਕਰੀਆ ਜੀ,
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ।

ਨਵੇਂ ਨਵੇਂ ਆਏ ਤੇ ਵੇਖੀਆਂ ਏ ਨਾਰਾ ਏ ਕੋਠੀਆਂ ਘਰਾਂ ਏ ਸੈਕਟਰ 17 ਜਿਨ੍ਹਾਂ ਨੇ ਸਾਨੂੰ ਮੋਲਿਆ ਸਾਡੀ ਸਾਦਗੀ ਨੂੰ ਸਾਥੋਂ ਖੋਲਿਆ ਉੱਤੋਂ ਤੂੰ ਮਿਲ ਗਈ ਪਹਿਲਾਂ ਤਾਂ ਲੱਗਿਆ ਕਿ ਕਿਸਮਤ ਖੁੱਲ ਗਈ ਤੈਨੂੰ ਤਾਂ ਯਾਦ ਹੀ ਹੋਣਾ ਸਭ ਕੁਝ ਕਿਉਂ ਹੁਣ ਭੁੱਲ ਗਈ।

Hello? Hello? Hello? ਖੈਰ ਕੋਈ ਗੱਲ ਨਹੀਂ ਜੀ, ਆਪਣੇ ਕਾਲਰ ਦੋਸਤ ਦੇ ਨਾਲ ਸਾਡੀ ਗੱਲਬਾਤ ਤਾਂ ਨਹੀਂ ਹੋ ਸਕੀ, ਪਰ ਉਹਨਾਂ ਦੀ ਜਿਹੜੀ ਫਰਮਾਇਸ਼ ਸੀਗੀ ਸੁਣਨਾ ਚਾਹੁੰਦੇ ਸੀਗੇ, ਸਤਵਿੰਦਰ ਬਿੱਟੀ ਦੀ ਆਵਾਜ਼ 'ਚ ਬੋਲੀਆਂ ਉਹ ਅਸੀਂ ਜ਼ਰੂਰ ਪੂਰੀ ਕਰਾਂਗੇ ਜੀ, ਪਰ ਇਹ ਇੱਕ ਦੋ ਸੁਨੇਹੇ ਵੀ ਸ਼ਾਮਿਲ ਕਰਦੇ ਹਾਂ ਜੀ। ਫਾਜ਼ਿਲਕਾ ਪੰਜਾਬ ਤੋਂ ਭੂਸ਼ਣ ਖੇੜਾ, ਵਿਸ਼ੂ ਖੇੜਾ, ਵਿਸ਼ਾਲ ਖੇੜਾ, ਲਾਡੀ ਖੇੜਾ, ਸ਼ਾਲਿਨੀ ਖੇੜਾ, ਟਿਵਾਂਸ਼ੀ ਖੇੜਾ, ਵਾਣੀ ਖੇੜਾ, ਆਰਬੀ ਖੇੜਾ ਅਤੇ ਇਹਨਾਂ ਦਾ ਪੂਰਾ ਖੇੜਾ ਪਰਿਵਾਰ, ਰਿੰਗਨੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਅਤੇ ਕਰੁਣਾ ਵਰਮਾ, ਗਾਮ ਉਗਾਲਾ ਜ਼ਿਲ੍ਹਾ ਅੰਬਾਲਾ ਹਰਿਆਣਾ ਤੋਂ ਰਜਿੰਦਰ ਕੁਮਾਰ ਅਤੇ ਮਲਕੀਤ ਕੌਰ, ਗੀਤ ਦੀ ਫਰਮਾਇਸ਼ ਸਤਵਿੰਦਰ ਬਿੱਟੀ ਦੀ ਆਵਾਜ਼ ਦੀ ਜ਼ਰੂਰ ਪੂਰੀ ਕਰਦੇ ਹਾਂ ਜੀ।

ਹੁਣ ਤੁਸੀਂ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਨਿਊਜ਼ ਔਨ ਏਅਰ ਐਪ ਤੇ ਵੀ ਸੁਣ ਸਕਦੇ ਹੋ। ਨਾਲ ਹੀ ਤੁਸੀਂ ਦੂਰਦਰਸ਼ਨ ਦੇ ਵੱਖ ਵੱਖ ਚੈਨਲ ਤੇ ਆਕਾਸ਼ਵਾਣੀ ਦੇ ਵੱਖ ਵੱਖ ਭਾਸ਼ਾਈ ਚੈਨਲਾਂ ਦਾ ਆਨੰਦ ਵੀ ਮਾਣ ਸਕਦੇ ਹੋ, ਉਹ ਵੀ ਕ੍ਰਿਸਟਲ ਕਲੀਅਰ ਕੁਆਲਿਟੀ ਵਿੱਚ। ਨਿਊਜ਼ ਔਨ ਏਅਰ ਐਪ ਤੇ ਹੀ ਤੁਸੀਂ ਪੰਜਾਬ ਦੇ ਵੱਖ ਵੱਖ ਆਕਾਸ਼ਵਾਣੀ ਕੇਂਦਰਾਂ ਦੇ ਨਾਲ AIR ਪੰਜਾਬੀ ਪ੍ਰੈਸ ਕਰਕੇ ਆਕਾਸ਼ਵਾਣੀ ਜਲੰਧਰ

0: ਦੇ ਪ੍ਰੋਗਰਾਮ ਵੀ ਸੁਣ ਸਕਦੇ ਹੋ।
1: ਨਖਰੇ ਦੀ ਕੰਧ ਤੇ ਟੱਪੀ ਨਹੀਂ ਹੋ ਜਾਣੀ, ਜ਼ਿੰਮੇਵਾਰੀ ਜੱਟੀ ਵਾਲੀ ਚੱਕੀ ਨਹੀਂ ਹੋ ਜਾਣੀ।
0: ਹੁਣੇ ਹੀ ਡਾਊਨਲੋਡ ਕਰੋ ਪ੍ਰਸਾਰ ਭਾਰਤੀ ਦੀ ਐਪ ਨਿਊਜ਼ ਔਨ ਏਅਰ। ਇਹ ਐਪ ਪਲੇ ਸਟੋਰ ਤੇ ਆਈਟਿਊਨ ਦੋਵੇਂ ਪਲੇਟਫਾਰਮ ਤੇ ਉਪਲਬਧ।

ਇੱਕ ਗੱਭਰੂ ਤੇ ਮੁਟਿਆਰ ਦੇ ਬੜੇ ਚਿਰਾਂ ਪਿਆਰ ਪਿੱਛੋਂ ਇੱਕ ਦਿਨ ਐਸਾ ਆਉਂਦਾ ਕਿ ਗੱਭਰੂ ਨੂੰ ਘਰ ਦੀ ਬਹੁਤ ਵੱਡੀ ਮਜਬੂਰੀ ਕਰਕੇ ਵਿਆਹ ਕਿਤੇ ਹੋਰ ਕਰਵਾਉਣਾ ਪੈਂਦਾ ਅਤੇ ਮੁਟਿਆਰ ਉਹਦੀ ਖੁਸ਼ੀ ਸਮਝ ਕੇ ਸਬਰ ਦਾ ਘੁੱਟ ਭਰ ਲੈਂਦੀ ਹੈ ਅਤੇ ਵਿਆਹ ਤੋਂ ਬਾਅਦ ਅਚਾਨਕ ਦੋਨਾਂ ਦੀ ਮੁਲਾਕਾਤ ਹੁੰਦੀ ਹੈ। ਗੱਭਰੂ ਮੁਟਿਆਰ ਨੂੰ ਕਹਿੰਦਾ ਕਿ ਜੋ ਹੋ ਗਿਆ ਉਹਨੂੰ ਸੁਪਨਾ ਸਮਝ ਕੇ ਭੁੱਲ ਜਾ, ਤੂੰ ਕਿਤੇ ਵਿਆਹ ਕਰਵਾ ਲੈ। ਤਾਂ ਮੁਟਿਆਰ ਕਹਿੰਦੀ ਹੈ, ਨਾ ਵੇ ਸੱਜਣਾ, ਇੰਨੀ ਬਦਦੁਆ ਨਾ ਦੇ, ਸਾਰੇ ਕਿਤੇ ਤੇਰੇ ਵਰਗੇ ਹੋ ਗਏ।

0: ਮੁਸ਼ਕਲਾਂ ਅਤੇ ਮੁਸੀਬਤਾਂ ਦਾਰੂ ਦਾ ਕੰਮ ਕਰਦੇ ਹਨ ਅਤੇ ਪੈਦਾ ਹੋਣ ਵਾਲੇ ਸਰੀਰਕ ਸੁੱਖ ਰੋਗਾਂ ਦਾ ਕਾਰਨ ਬਣਦੇ ਹਨ। ਪਰੰਤੂ ਜੇ ਅਸਲੀ ਆਤਮਿਕ ਸੁੱਖ ਦੀ ਪ੍ਰਾਪਤੀ ਹੋ ਜਾਵੇ ਤਾਂ ਮਨੁੱਖੀ ਜੀਵਨ ਅੰਦਰ ਕੋਈ ਦੁੱਖ ਰਹਿੰਦਾ ਹੀ ਨਹੀਂ। ਭਾਵ ਸਰੀਰਕ ਜਾਂ ਮਾਨਸਿਕ ਦੁੱਖ ਮਨੁੱਖ ਨੂੰ ਹਰ ਵੇਲੇ ਸੁਚੇਤ ਰੱਖਦਾ ਹੈ ਅਤੇ ਪ੍ਰਭੂ ਦੀ ਯਾਦ ਵਿੱਚ ਜੋੜਦਾ ਹੈ। ਅਵੇਸਲਾਪਣ ਪੈਦਾ ਨਹੀਂ ਹੋਣ ਦਿੰਦਾ, ਪਰੰਤੂ ਇਸ ਦੇ ਉਲਟ ਹਰ ਪ੍ਰਕਾਰ ਦਾ ਸੁੱਖ ਮਨੁੱਖੀ ਮਨ ਵਿੱਚ ਆਲਸ ਅਤੇ ਅਵੇਸਲਾਪਣ ਪੈਦਾ ਕਰਦਾ ਹੈ, ਪ੍ਰਭੂ ਦੀ ਯਾਦ ਭੁਲਾ ਦਿੰਦਾ ਹੈ ਅਤੇ ਚਿੰਤਾ ਰੋਗ ਦਾ ਕਾਰਨ ਬਣਦਾ ਹੈ। ਮਨੁੱਖੀ ਜੀਵਨ ਦੀ ਚਾਲ ਡਗਮਗਾ ਜਾਂਦੀ ਹੈ ਅਤੇ ਮਨੁੱਖ ਆਪਣੇ ਆਪ ਨੂੰ ਢਹਿੰਦੀ ਕਲਾ ਵਿੱਚ ਮਹਿਸੂਸ ਕਰਦਾ ਹੈ। ਇਸੇ ਕਾਰਨ ਹੀ ਗੁਰੂ ਅੰਗਦ ਦੇਵ ਜੀ ਹਰ ਪ੍ਰਾਣੀ ਮਾਤਰ ਨੂੰ ਦੁੱਖ ਅਤੇ ਸੁੱਖ ਵਿੱਚ ਪ੍ਰਭੂ ਦੀ ਯਾਦ ਵਿੱਚ ਜੁੜੇ ਰਹਿਣ ਦਾ ਉਪਦੇਸ਼ ਦਿੰਦੇ ਹਨ ਤਾਂ ਕਿ ਜੀਵ ਇਸਤਰੀ ਕਾਦਰ ਅਤੇ ਕੁਦਰਤ ਨਾਲ ਇੱਕਮਿਕ ਹੋ ਸਕੇ। ਫੁਰਮਾਨ ਹੈ, ਜਾਂ ਸੁੱਖ ਤਾਂ ਸ਼ਹਿਰਾਵਿਓ ਦੁੱਖ ਭੀ ਸੰਭਾਲਿਓਏ, ਨਾਨਕ ਕਹੇ ਸਿਆਣੀਏ ਇਉਂ ਕੰਤ ਮਿਲਾਵਾ ਹੋਏ। ਵਿਚਾਰ ਅਧੀਨ ਸ਼ਬਦ ਦੀ ਅਗਲੀ ਪੰਕਤੀ ਇਸ ਪ੍ਰਕਾਰ ਹੈ, ਤੂੰ ਕਰਤਾ ਕਰਨਾ ਮੈਂ ਨਾਹੀਂ, ਜਾਹੋਂ ਕਰੀ ਨਾ ਹੋਈ। ਹੇ ਪ੍ਰਭੂ, ਤੂੰ ਕਰਨ ਕਾਰਨ ਸਮਰੱਥ ਹੈ, ਮੇਰੇ ਵਿੱਚ ਸਮਰੱਥਾ ਨਹੀਂ ਕਿ ਮੈਂ ਤੇਰੇ ਕਿਸੇ ਭੇਦ ਨੂੰ ਸਮਝ ਕੇ ਕੁਝ ਕਰ ਸਕਾਂ। ਜੇਕਰ ਮੈਂ ਭੁੱਲ ਭੁਲੇਖੇ ਕੁਝ ਕਰਨ ਅਤੇ ਸਮਝਣ ਦਾ ਦਾਅਵਾ ਵੀ ਕਰਾਂਗਾ ਤਾਂ ਵੀ ਮੇਰੇ ਵਾਸਤੇ ਇਹ ਬਹੁਤ ਵੱਡੀ ਗੁਸਤਾਖੀ ਭਰੀ ਭੁੱਲ ਹੋਵੇਗੀ। ਇਸੇ ਕਾਰਨ ਹੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਸਾਡਾ ਮਾਰਗਦਰਸ਼ਨ ਕਰਦੇ ਹੋਏ ਸੂਹੀ ਰਾਗ ਵਿਚਲੇ ਸ਼ਬਦ ਅੰਦਰ ਗਿਆਨ ਬਖਸ਼ਦਿਆਂ ਫਰਮਾਉਂਦੇ ਹਨ, ਕੀਤਾ ਕਰਨਾ ਸਰਬ ਰਜ਼ਾਈ, ਕਿਛ ਕੀਚੈ ਜੇਕਰ ਸਕੀਐ, ਆਪਣਾ ਕੀਤਾ ਕਿਛੂ ਨਾ ਹੋਵੇ, ਜਿਉਂ ਹਰ ਭਾਵੈ ਤਿਉਂ ਰੱਖੀਐ। ਅਰਥਾਤ ਜਗਤ ਪਸਾਰੇ ਅੰਦਰ ਜੋ ਕੁਝ ਵੀ ਹੁੰਦਾ ਹੈ ਪ੍ਰਭੂ ਦਾ ਕੀਤਾ ਹੀ ਹੁੰਦਾ ਹੈ। ਅਸੀਂ ਜੀਵ ਤਾਂ ਹੀ ਕੁਝ ਕਰ ਸਕਦੇ ਹਾਂ ਜੇ ਸਾਡੇ ਵਿੱਚ ਕੁਝ ਕਰਨ ਦੀ ਸਮਰੱਥਾ ਹੋਵੇ। ਅਸਲੀਅਤ ਤਾਂ ਇਹ ਹੈ ਕਿ ਜਿਵੇਂ ਪ੍ਰਭੂ ਪਿਤਾ ਦਾ ਹੁਕਮ ਹੁੰਦਾ ਹੈ ਉਸ ਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਹੀ ਜੀਵਾਂ ਦੀ ਰੱਖਿਆ ਹੁੰਦੀ ਹੈ। ਵਿਚਾਰ ਅਧੀਨ ਸ਼ਬਦ ਦੀਆਂ ਅਗਲੀਆਂ ਪੰਕਤੀਆਂ ਵਿੱਚ ਸਤਿਗੁਰੂ ਜੀ ਪ੍ਰਭੂ ਪਿਤਾ ਅੱਗੇ ਅਰਜੋਈ ਕਰਦਿਆਂ ਇਸ ਤਰ੍ਹਾਂ ਫਰਮਾਉਂਦੇ ਹਨ, ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਾਲ ਕਲਾ ਭਰਪੂਰ ਰਹਿਆ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਇਆ। ਅਰਥਾਤ ਹੇ ਪ੍ਰਭੂ ਜੀ, ਸਾਰੀ ਸ੍ਰਿਸ਼ਟੀ ਵਿੱਚ ਤੇਰਾ ਹੀ ਨੂਰ ਵਿਆਪਕ ਹੋ ਰਿਹਾ ਹੈ ਅਤੇ ਸਾਰੇ ਜੀਵਾਂ ਵਿੱਚ ਤੇਰੀ ਹੀ ਜੋਤ ਦਾ ਪ੍ਰਕਾਸ਼ ਹੈ। ਤੂੰ ਸਭ ਥਾਵਾਂ 'ਤੇ ਇੱਕ ਰਸ ਭਰਪੂਰ ਅਤੇ ਵਿਆਪਕ ਹੈ, ਤੂੰ ਸਦਾ ਥਿਰ ਰਹਿਣ ਵਾਲਾ ਹੈ ਅਤੇ ਤੇਰੀਆਂ ਸੁੰਦਰ ਵਡਿਆਈਆਂ ਸਾਰੇ ਪਾਸੇ ਦਿਖਾਈ ਦੇ ਰਹੀਆਂ ਹਨ। ਜਿਸ ਕਿਸੇ ਨੇ ਵੀ ਤੇਰੀ ਸਿਫਤ ਸਲਾਹ ਕੀਤੀ, ਤੇਰੇ ਗੁਣ ਗਾਏ, ਉਹ ਸੰਸਾਰ ਸਾਗਰ ਤੋਂ ਪਾਰ ਹੋ ਗਿਆ। ਇਹਨਾਂ ਵਿਚਾਰਾਂ ਦੀ ਪ੍ਰੋੜਤਾ ਕਰਦੇ ਹੋਏ ਗੁਰੂ ਰਾਮਦਾਸ ਜੀ ਕਾਨੜੇ ਦੀ ਵਾਰ ਦੀ ਦੂਜੀ ਪੌੜੀ ਵਿੱਚ ਇਸ ਤਰ੍ਹਾਂ ਫੁਰਮਾਨ ਕਰਦੇ ਹਨ, ਸਭ ਜੋਤ ਤੇਰੀ ਜਗਜੀਵਨਾ, ਤੂੰ ਘੱਟ ਘੱਟ ਹਰ ਰੰਗ ਰੰਗਣਾ, ਸਭ ਧਿਆਵਹਿ ਤੁਧ ਮੇਰੇ ਪ੍ਰੀਤਮਾ, ਤੂੰ ਸਤ ਸਤ ਪੁਰਖ ਨਿਰੰਜਨਾ। ਵਿਚਾਰ ਅਧੀਨ ਸ਼ਬਦ ਦੀ ਅਖੀਰਲੀ ਪੰਕਤੀ ਵਿੱਚ ਅਕਾਲ ਪੁਰਖ ਦੇ ਸਰਬ ਕਲਾ ਸਮਰੱਥ ਹੋਣ ਦੀ ਗਵਾਹੀ ਦਿੰਦਿਆਂ ਗੁਰੂ ਅਰਜਨ ਦੇਵ ਜੀ ਇਸ ਤਰ੍ਹਾਂ ਫਰਮਾਉਂਦੇ ਹਨ, ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਿਹਾ। ਅਰਥਾਤ ਹੇ ਨਾਨਕ, ਤੂੰ ਭੀ ਕਰਤਾ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਦਿਆਂ ਆਖਿਆ ਕਰ ਕਿ ਪ੍ਰਭੂ ਪਿਤਾ ਜੋ ਕੁਝ ਕਰਨਾ ਚਾਹੁੰਦਾ ਹੈ ਅਤੇ ਜੋ ਕੁਛ ਚੰਗਾ ਸਮਝਦਾ ਹੈ ਉਹ ਸਭ ਕੁਛ ਕਰ ਰਿਹਾ ਹੈ ਅਤੇ ਕਰਦਾ ਰਹੇਗਾ। ਭਾਵ ਕਿਸੇ ਹੋਰ ਹਸਤੀ ਜਾਂ ਸ਼ਕਤੀ ਦੀ ਕਿਸੇ ਪ੍ਰਕਾਰ ਦੀ ਕੋਈ ਦਖਲ ਅੰਦਾਜ਼ੀ ਨਹੀਂ ਹੋ ਸਕਦੀ।
1: ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਖੜਕ ਸਿੰਘ ਸਾਹਿਬ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਗੁਰੂ ਸਹਿਬਾਨ, ਪ੍ਰਭੂ ਪਿਆਰੇ ਭਗਤਾਂ, ਅਰਸ਼ੀ ਭੱਟਾਂ ਅਤੇ ਅਨਿੰਨ ਪਿਆਰੇ ਗੁਰਸਿੱਖਾਂ ਨੇ ਸਰਬ ਕਲਾ ਸਮਰੱਥ, ਸਰਬ ਕਲਾ ਭਰਪੂਰ ਅਕਾਲ ਪੁਰਖ ਦੀ ਬੇਅੰਤਤਾ ਦਾ ਚਿਤਰਣ ਕੀਤਾ ਹੈ। ਉਹ ਅਕਾਲ ਪੁਰਖ ਜਿਹੜਾ ਘੱਟ ਘੱਟ ਵਿੱਚ ਵਸਦਾ ਹੈ, ਕੁੱਲ ਸ੍ਰਿਸ਼ਟੀ ਦੇ ਜੀਵਾਂ, ਬਨਸਪਤ, ਗਲਕੀ ਸਭਨੀ ਥਾਈਂ ਵਿਆਪਕ ਹੈ। ਉਸ ਅਕਾਲ ਪੁਰਖ ਪ੍ਰਭੂ ਨੂੰ ਕਈ ਕਿਰਤਮ ਨਾਵਾਂ ਦੁਆਰਾ ਸੰਬੋਧਨ ਕੀਤਾ ਗਿਆ ਹੈ, ਜਿਵੇਂ ਕਈ ਵਾਰ

0: ਅਰਦਾਸ ਤੁਹਾਰ ਤਾਂ ਫਿਰ ਸੇਵਕ ਦੀ ਅਰਦਾਸ ਫਲੀਭੂਤ ਹੁੰਦੀ ਹੈ, ਸੁਣੀ ਜਾਂਦੀ ਹੈ। ਸਭ ਸਿਸ਼ਟ ਸੇਵਾ ਦਿਨ ਰਾਤ ਜੀਓ ਦੇ ਕੰਨ ਸੁਣੋ, ਅਰਦਾਸ ਜੀਓ। ਅਰਦਾਸ ਕਰਨ ਨਾਲ ਸਭ ਵਿਘਨ ਨਾਸ਼ ਹੋ ਜਾਂਦੇ ਹਨ। ਬਾਣੀ ਹੈ, ਵਿਘਨ ਨਾ ਕਉ ਲਾਗਤਾ ਗੁਰ ਪੈ ਅਰਦਾਸ। ਇੱਕ ਅਰਦਾਸ ਦਾ ਰੂਪ ਹੋਰ ਹੈ, ਉਹ ਹੈ ਅਬੋਲ ਰੂਪ ਵਿੱਚ ਅਰਦਾਸ, ਅਰਥਾਤ ਮੂੰਹੋਂ ਬੋਲਣਾ ਨਹੀਂ ਪੈਂਦਾ। ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ ਦੇ ਮਹਾਂਵਾਕ ਅਨੁਸਾਰ ਅਵਸਥਾ ਇਹ ਹੁੰਦੀ ਹੈ। ਬਿਨ ਬੋਲਿਆਂ ਸਭ ਕੁਛ ਜਾਣਦਾ ਕਿਸ ਆਗੇ ਕੀਚੇ ਅਰਦਾਸ। ਮੰਨੇ ਪਰਮੰਨੇ ਵਿਦਵਾਨਾਂ ਮੁਤਾਬਕ ਸਿੱਖ ਪੰਥ ਦੀ ਅਰਦਾਸ ਕੌਮ ਦੀ ਸੰਖੇਪ ਹਿਸਟਰੀ, ਤਾਰੀਖ ਅਤੇ ਇਤਿਹਾਸ ਹੈ। ਜਿਵੇਂ ਗੁਰੂ ਸਾਹਿਬ ਦੇ ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ, ਜਪੀਆਂ, ਤਪੀਆਂ, ਸਚਿਆਰਿਆਂ, ਪਿਆਰਿਆਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅੰਡਿੱਠ ਕੀਤਾ, ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ, ਬੰਦ ਬੰਦ ਕਟਾਏ, ਚਰਖੜੀਆਂ 'ਤੇ ਚੜ੍ਹੇ, ਪੁੱਠੀਆਂ ਖੱਲਾਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਦਿੱਤੀਆਂ, ਸਿੱਖੀ ਸਿੱਧਕ ਭਰੋਸਾ ਕੇਸਾਂ ਸਵਾਸਾਂ ਨਾਲ ਨਿਭਾਇਆ, ਧਰਮ ਨਹੀਂ ਹਾਰਿਆ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਅੰਤ ਵਿੱਚ ਇਸ ਵਿਚਾਰ ਨੂੰ ਇਹਨਾਂ ਪਾਵਨ ਪੰਕਤੀਆਂ ਨਾਲ ਸਮਾਪਤ ਕਰਦੇ ਹਾਂ। ਮੈਂ ਤਾਣ ਦੀਵਾਨ, ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੇ ਅਰਦਾਸ, ਮੈਂ ਹੋਰ ਥਾਉ ਨਾਹੀਂ ਜਿਸ ਪੈ ਕਰੋ ਬੇਨਤੀ, ਮੇਰਾ ਦੁੱਖ ਸੁੱਖ ਤੁਧ ਹੀ ਪਾਸ।
1: ਗੁਰਬਾਣੀ ਵਿੱਚ ਅਰਦਾਸ ਦਾ ਸੰਕਲਪ, ਇਹ ਵਾਰਤਾ ਸੁਣਾ ਰਹੇ ਸਨ ਤੀਰਥ ਸਿੰਘ ਢਿੱਲੋਂ। ਪਾਰ ਬ੍ਰਹਮ ਤੇ ਜਨ ਦਾ ਰਿਸ਼ਤਾ ਧੁਰ ਦਰਗਾਹੀ ਹੈ। ਜਨ ਪ੍ਰਭੂ ਤੋਂ ਵੱਖਰਾ ਹੈ ਹੀ ਨਹੀਂ, ਬਸ ਵਿਚਕਾਰ ਇੱਕ ਹਉਮੈ ਦੀ ਕੰਧ ਹੈ। ਜੇਕਰ ਜਨ ਬਣ ਕੇ ਪੂਰਨ ਪਾਰ ਬ੍ਰਹਮ ਦੇ ਚਰਨਾਂ ਵਿੱਚ ਪੂਰਨ ਭਰੋਸੇ ਨਾਲ ਅਰਜੋਈ ਕੀਤੀ ਜਾਵੇ ਤਾਂ ਫਿਰ ਸਾਰੀ ਸ੍ਰਿਸ਼ਟੀ ਦਾ ਸਾਈਂ ਕਿਰਪਾ ਦੇ ਘਰ ਵਿੱਚ ਆ ਹੀ ਜਾਂਦਾ ਹੈ। ਪ੍ਰਭ ਪਾਸ ਜਨ ਕੀ ਅਰਦਾਸ, ਤੂੰ ਸੱਚਾ ਸਾਈਂ, ਤੂੰ ਰਖਵਾਲਾ ਸਦਾ ਸਦਾ ਹੋ ਤੁਧ ਧਿਆਈ। ਸਰਵਣ ਕਰਦੇ ਹਾਂ ਭਾਈ ਹਰੀ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ।

ਹੁਣੇ ਤੁਸੀਂ ਭਗਤੀ ਰਚਨਾਵਾਂ ਸਰਵਣ ਕਰ ਰਹੇ ਸੀ। DTH ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਤੜਕੇ ਦੇ 4 ਵੱਜ ਗਏ ਨੇ। ਆਓ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

यह मीठी दी माहे हिताने बाल बंत शाप कर तो पावा पेखत सुनत

ਕਰਨ ਸਮਰੱਥ ਸ੍ਰੀ ਧਰ ਰਾਖ ਲਿਓ ਨਾਨਕ ਕੇ ਸਵਾਮੀ।

ਰੰਚਕ ਰੇਤ ਖੇਤ ਧਨ ਨਿਰਮਤ ਦੁਰਲਭ ਦੇ ਸਵਾਰ ਦਰੀ ਖਾਣ ਪਾਨ ਸੋਦੇ ਸੁਖ ਪੁੰਚਤ ਸੰਕਟ ਕਾਟ ਬਿਪਤ ਹਰੀ ਮਾਤ ਪਿਤਾ ਭਾਈ ਅਰ ਬੰਧਕ ਬੂਝਣ ਕੀ ਸਭ ਸੂਝ ਪਰੀ ਵਰਦਮਾਨ ਹੋਵਤ ਦਿਨ ਪ੍ਰਤਨਿਤ ਆਵਤ ਨਿਕਟ ਬਿਖਮ ਜਰੀ ਰੇ ਗੁਣਹੀਨ ਦੀਨ ਮਾਇਆ ਕ੍ਰਿਮ ਸਿਮਰ ਸਵਾਮੀ ਏਕ ਕਰੀ ਕਰ ਗੇ ਲਿਹੋ ਕਿਰਪਾਲ ਕਿਰਪਾ ਨਿਦ ਨਾਨਕ ਕਾਟ ਭ੍ਰਮ ਭਰੀ ਰੇ ਮਨ ਮੂਸ ਬਿਲਾਮੈ ਗਰਬਤ ਕਰਤਬ ਕਰਤ ਮਹਾਮੁਗਨਾ ਸੰਪਤ ਦੋਲ ਝੋਲ ਸੰਗ ਝੂਲਤ ਮਾਇਆ ਮਗਨ ਭਰਮਤ ਕੁਗਨਾ ਸੁਤ ਬਣਤਾ ਸਾਜਨ ਸੁਖ ਬੰਦਪ ਤਾਂ ਸਿਓ ਮੋਹ ਬਡੋ ਸੋ ਕਣਾ ਬੋਇਓ ਬੀਜ ਅੰਕ ਮਮ ਅੰਕਰ ਬੀਤਤ ਆਉਦ ਕਰਤ ਅਗਨਾ ਮਿਰਤ ਮਝਾਰ ਪਸਾਰ ਮੁਖ ਨਿਰਖਤ ਪੁੰਚਤ ਭੁਗਤ ਭੂਖ ਭੁਖ।

ਸਾਜਨ ਸੈਨ ਮਿਤ ਸੁਤ ਪਾਈ ਤਾਹੂ ਤੇ ਲੈ ਰੱਖੀ ਨਿਰਾਰੇ ਪਾਵਨ ਪਾਵਨ ਪੂਰਕ ਮਾਵਨ ਇਹ ਵਿਦ ਕਰਤ ਔ ਚੰਜਾਰੀ ਕਰਮ ਧਰਮ ਸੰਜਮ ਸੁਚਨੇਮਾ ਚੰਚਲ ਸੰਗ ਸਗਲ ਵਿਦਹਾਰੇ ਪਸ ਪੰਖੇ ਬਿਰਖ ਸਥਾਵਰ ਬਹੁ ਵਿਦ ਜੋਨ ਪਰ

पर दुख हर सर्व रो खंडन गुणकारी काम क्रोध मद मत सर तृष्णा।

ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਣ ਪਾਇਓ ਤ੍ਰੇਤੈ ਤੈ ਮਾਣਿਓ ਰਾਮ ਰਘੁਵੰਸ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ ਉਗਰ ਸੈਨ ਕੋ ਰਾਜ ਅਭੈ ਭਗਤੇ ਜਨ ਦੀਓ ਕਲਯੁਗ ਪਰਮਾਨੇ ਨਾਨਕ ਗੁਰ

ਦੀ ਸੱਜਣ ਸੱਚਾ ਪਾਤਸ਼ਾਹੋ ਸਿਰ ਸ਼ਾਹ ਦਾ ਸ਼ਾਹੋ।

0: ਸਲੋਕ ਮਹੱਲਾ ਪਹਿਲਾ। ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਥਵਾ ਹੋ ਜੁਗ ਜੁਗ ਫੇਰ ਬਟਾਈਐ ਗਿਆਨੀ ਬੁੱਝੈ ਤਾਹੇ। ਸਤਿਯੁਗ ਰਸ ਸੰਤੋਖ ਕਾ ਧਰਮ ਗੈਰ ਥਵਾ ਹੋ ਤ੍ਰੇਤੈ ਰਥ ਜਤੈ ਕਾ ਜੋਰ ਗੈਰ ਥਵਾ ਵਾਪਰ ਤਪੈ ਕਾ ਸਤ ਗੈਰ ਥਵਾ ਕਲਯੁਗ ਰਥ ਗਨ ਕਾ ਕੂੜ ਗੈਰ ਥਵਾ ਹੋ। ਮਹੱਲਾ ਪਹਿਲਾ।
1: ਸਾਮ ਕਹੇ ਸਿਤੰਬਰ ਸਵਾਮੀ ਸੱਚ ਮੈਂ ਅਛੇ ਸਾਥ ਰਹੇ ਸਭ ਕੋ ਸਤ ਸਮਾਵੇ ਕਹੇ ਰਹਿਆ ਭਰਪੂਰ ਰਾਮ ਨਾਮ ਦੇਵਾ ਮੈਸੂਰ ਨਾਇ ਲਈਏ ਪ੍ਰਾਚ ਜਾਹੇ ਨਾਨ ਤੋਂ ਮੁਖੰਤਰ ਪਾਹੇ ਜੁਜ ਮੈਂ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦੂ ਭਇਆ ਭਾਰ ਜਾਤ ਗੋਪੀ ਲੈ ਆਇਆ ਬਿੰਦਰਾਵਨ ਨੇ ਰੰਕਿਆ ਕਾਲ ਮੈਂ ਬੇਤੁਰਪਣ ਹੋਆ ਨਾ ਖੁਦਾਈ ਅਲੋ ਭਇਆ ਨੀਲ ਵਸਤਰ ਲੈ ਕੱਪੜੇ ਪਹਿਰੇ ਤੁਪ ਪਠਾਣੀ ਅਮਲ ਕੀਆ ਚਾਰੇ ਵੇ

ਤੁਹਾਡੀ ਸਤਿਗੁਰ ਵਿਟੋ ਵਾਲਾ ਜਿਤ ਮੈਂ ਲੇਖ ਕਸਮ ਸੰਭਾਲਿਆ ਜਿਨਕਾਰ ਉਪਦੇਸ਼ ਗਿਆਨ ਅੰਜਨ ਦੀ ਹੈ ਨੀ ਨੇਤਰੀ ਜਗਤ ਨਿਹਾਲਿਆ ਕਸਮ ਛੋੜ ਦੂਜੇ ਲੱਗੇ ਡੂਬੇ ਸੇਵਣ ਜਾ ਰਿਹਾ ਸਤਿਗੁਰੂ ਹੈ ਬੋਹਿਤਾ ਵਿਰਲੇ ਕਿਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ ਉਤਾਰਿਆ।

ਪੌੜੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਪੇ ਕੀਤਾ ਪਾਵਣਾ ਹੁਕਮ ਕੀ ਮਨ ਭਾਵਦੇ ਰਾਹ ਭੀੜੇ ਅੱਗੇ ਜਾਵਣਾ ਨੰਗਾ ਦੁੱਧ ਪਚਾਲਿਆ ਤਾਂ ਦਿਸੇ ਖੜਾ ਡਰਾਵਣਾ ਕਰ ਔਗਣ ਪਛੋਤਾਵਣਾ

ਸਿੰਘ ਸਾਹਿਬ ਜੇ ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੇ ਪੰਜਾਂ ਪਿਆਰਿਆਂ ਸੋਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਾਪੀਆਂ ਤਾਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਸਕਿਆ।

ਵਾਹਿਗੁਰੂ ਬੋਲੋ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹਿਆ।

ਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਸੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁੱਖ ਹੋਵੇ ਨਾਮ ਚਿੱਤ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ

ਪਹਾੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਹਾਇਕਾਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ, ਹੁਕਮ ਮੰਨੇ ਹੋਵੇ ਪ੍ਰਵਾਨ ਥਾਂ ਕਸਮੇ ਕਾ ਮਹਿਲ ਪਾਏ ਸੀ। ਕਸਮੇ ਭਾਵੇ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਏ ਸੀ, ਤਾਂ ਦਰਗੇ ਪੈਦਾ ਜਾਏ ਸੀ, ਤਾਂ ਦਰਗੇ ਪੈਦਾ ਜਾਏ ਸੀ।

ਪੌੜੀ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏ ਦਾ ਆਪੇ ਦੇਵੜਿਆਈ ਆਪੇ ਕਰਮ ਕਰਾਏ ਦਾ ਵਡੋ ਬੜਾ ਵਡਮੇਦ ਨਹੀਂ ਸਿਰੇ ਸਿਰ ਧੰਦੇ ਲਾਏ ਦਾ ਨਦਰੋ ਪੱਟੀ ਜੇ ਕਰੇ ਸੁਲਤਾਨਾ ਕਹੋ ਕਰਾਏ ਦਾ ਦਰ ਮੰਗਣ ਭਿਖਣਾ।

ਵਾਰੀ ਸਤਿਗੁਰ ਵੱਡਾ ਕਰਸਲ ਆਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਰੇ ਤਾਂ ਦਰਿਆਈਆਂ ਜਾਤ ਇਸ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਤਾਰ ਵਿੱਚੋਂ ਮਾਰ।